0: ਕਾਲੀਏ ਉੱਪਰ ਕਾਲੀਏ ਵੀਰ ਕਾਲੀਏ
1: ਹੋਰ ਜਿਸੇ ਵਿੱਚ ਪਾਈਏ ਤੋ ਸਾਹਿਬ ਦਾ ਸਵਾਲੀਏ ਕਿਤਾ ਪਾਈਏ ਆਪਣਾ ਤਾਂ ਕਾਲ ਬਰੀ ਕਿਉ ਕਾਲੀਏ ਮੰਦਾ ਮੋਨਾ ਕੀ ਚਈ ਦੇ ਲੰਮੀ ਨਦ ਨਿਹਾਲੀਏ ਜੋ ਸਾਹਿਬ ਨਾਲ ਲਹਾਰੀਏ ਤੇ ਵੇਹਾਂ ਪਾਸਾ ਟਾਲੀਏ ਪਿਛਲਾਹੇ ਉੱਪਰ ਕਾਲੀਏ।

ਚੱਕ ਲੱਗੀ ਚਾਕਰੀ ਜੀ ਚੱਲੇ ਕਸਮੇ ਭਾਏ ਹੁਰਮਤ ਤਿਸਨੋ ਵੀ ਹੋਵੇ ਜੋ ਪਿੰਡੋਂ ਨਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰ ਦੇ ਅੰਦਰ ਪਾਏ ਵਜੋ ਆਏ ਅਗਲਾ ਮੁਰਮ ਪਾਣਾ ਖਾਏ ਜਿਸਦਾ ਦਿੱਤਾ ਖਾ ਖਾਉਣਾ ਦਿਸ ਕਈ ਐਸਾ ਬਾ ਨਾਲ ਕੁੱਪਣਾ ਚੱਲ ਗਈ ਨਾਲ ਕੁੱਪਣ ਚੱਲੇ ਅਰਦਾ।

0: ਸਿਆਰਾ ਕਰੈ ਕਰਿਆ ਮੋਕੇ ਸਿਓ ਤੇਰੀ ਪੁਕਾਰ ਨਾਨਕ ਨਾ ਜਿਨ ਕੀਆ
1: ਜਿਨ੍ਹਾਂ ਦਿਸੰਦੜਿਆਂ ਦੁਰਮਤ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਕੌਣ ਦੇਸ ਸੇ ਆਇਆ ਰੇ ਜੋਗੀ, ਕੌਣ ਦੇਸ ਸੇ ਆਇਆ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਜ਼ਰੀਏ। ਜਦੋਂ ਈਸ਼ਵਰ ਦੀ

ਨਾਲ ਹੀ ਈਸ਼ਵਰ ਦੀ ਬਣਾਈ। ਇਹ ਸਭ ਤੋਂ ਵਧੀਆ ਕਾਰਡ ਜਿਹਨੂੰ ਅਸੀਂ ਮਨੁੱਖ ਕਹਿੰਦੇ ਹਾਂ, ਉਹਦੀ ਗੱਲ ਕਰਨੀ ਵੀ ਲਾਜ਼ਮੀ ਹੈ। ਅਸੀਂ ਉਹਦੇ ਹੀ ਅੰਗ ਹਾਂ, ਤਾਂ ਜੋ ਉਹਦੇ ਗੁਣ ਹੈ ਉਹ ਸਾਡੇ ਵਿੱਚ ਨੇ, ਬਸ ਸਾਨੂੰ ਪਤਾ ਨਹੀਂ ਹੈ। ਇਸ ਲਈ ਬਹੁਤ ਸਾਰੇ ਕਾਰਜ ਅਸੀਂ ਇਸ ਤਰ੍ਹਾਂ ਦੇ ਕਰਦੇ ਹਾਂ ਜਿਹੜੇ ਉਹਦੇ ਤੋਂ ਵਿਮੁੱਖ ਹੋਣ ਵਾਲੇ ਨੇ। ਆਪਾਂ ਬਾਕੀ ਕੁਛ ਤਾਂ ਛੱਡ ਦਿੰਦੇ ਹਾਂ, ਪਰ ਕ੍ਰੋਧ ਨਹੀਂ ਛੱਡਦੇ। ਕ੍ਰੋਧ ਨਾ ਛੋੜਾ।

ਜਦ ਆਪਾਂ ਕ੍ਰੋਧ ਨਹੀਂ ਛੱਡਦੇ ਤਾਂ ਨਾਮ ਨੂੰ ਜਪਣਾ ਕਿਉਂ ਛੱਡ ਦਿੰਦੇ ਹਾਂ? ਕਿਉਂਕਿ ਨਾਮ ਹੀ ਉਹ ਰਸ ਹੈ ਜਿਹਦੇ ਵਿੱਚ ਉਹ ਸੁਧਾ ਮਿਲਦੀ ਹੈ।

ਜਿਹੜੀ ਸਾਡੀ ਜ਼ਿੰਦਗੀ ਦੀ ਵਿਧਾਨ ਨੂੰ ਬਦਲ ਦਿੰਦੀ ਹੈ। ਰਾਮ ਸੁਧਾ ਰਸ ਪੀਣੇ ਵਾਲੇ, ਰਾਮ ਸੁਧਾ ਰਸ ਪੀਣੇ।

0: ਜੇਸੀਆਈ ਭਜਨ ਦੇ ਨਾਲ ਭਗਤੀ ਸੰਗੀਤ ਪ੍ਰੋਗਰਾਮ ਆਰਾਧਨਾ ਹੁਣ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ, ਡੀਆਰਐਮ 864 ਕਿਲੋਹਰਟਸ, ਐਫਐਮ ਬੈਂਡ 100.8 ਮੈਗਾਹਰਟਸ, ਐਫਐਮ ਬੈਂਡ 100.9 ਮੈਗਾਹਰਟਸ, ਐਫਐਮ ਬੈਂਡ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੇ ਆਓ ਹੁਣ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ। ਦੇਖੋ ਸੰਧੂ ਸਾਹਿਬ, ਜਿੱਦਾਂ ਆਪਾਂ ਸਾਰੇ ਦੇਖਦੇ ਪਏ ਹਾਂ ਕਿ ਦਿਨ ਬ ਦਿਨ ਗਰਮੀ ਦਾ ਪ੍ਰਭਾਵ ਇਹ ਜ਼ਿਆਦਾ
1: ਵੱਧ ਰਿਹਾ
0: ਔਰ ਮੁਕਾਬਲਤਨ ਜਿਹੜੇ ਪਹਿਲੇ ਸਾਲਾਂ ਦੇ, ਔਰ ਆਪਾਂ ਹਰ ਵਾਰੀ ਦੇਖਦੇ ਹਾਂ ਕਿ
1: ਨਵਾਂ ਰਿਕਾਰਡ ਬਣਦਾ ਹੈ ਜੀ।
0: ਗਰਮੀ ਜਿਹੜੀ ਆ ਆਪਣੇ ਰਿਕਾਰਡ ਜਿਹੜੇ ਤੋੜਦੀ ਹੈ, ਪਹਿਲਾ ਰਿਕਾਰਡ ਜਿੱਦਾਂ ਉਹ ਕ੍ਰਿਕਟ ਵਾਲੇ ਆਪਣਾ ਰਿਕਾਰਡ ਤੋੜਦੇ ਆ ਨਾ ਰਨ ਮਾਰ ਮਾਰ ਕੇ, ਤੇ ਗਰਮੀ ਵੀ ਜਿਹੜੀ ਹੈ ਟੈਂਪਰੇਚਰ ਦੀਆਂ ਜਿਹੜੀਆਂ ਰਨ ਨੇ ਉਹਨਾਂ ਨੂੰ ਜਿਹੜਾ ਸਰ ਕਰਕੇ ਆਪਣੇ ਰਿਕਾਰਡ ਤੋੜਦੀ ਹੈ।
1: ਤੇ ਇਹਦੇ ਸਾਡਾ ਬੜਾ ਵੱਡਾ ਹੱਥ ਹੈ ਜੀ।
0: ਹੱਥ ਹੈ ਜੀ, ਜ਼ਿੰਮੇਵਾਰੀ,
1: ਅਸੀਂ ਪੂਰਾ ਸਾਥ ਦਿਵਾਉਂਦੇ ਉਹਦਾ।
0: ਹਾਂ ਬਿਲਕੁਲ ਬਿਲਕੁਲ।
1: ਸੋ ਜੇ ਅਸੀਂ ਨਹੀਂ ਧਿਆਨ ਦੇਵਾਂਗੇ ਤਾਂ ਫਿਰ ਇੱਦਾਂ ਹੀ ਕੰਮ ਹੋ ਹੀ ਜਾਣਾ
0: ਹੈ ਜੀ। ਦੇਖੋ ਇਹ ਤਾਂ ਜਿੱਦਾਂ ਕਹਿੰਦੇ ਨਾ ਵੀ ਸਾਹਮਣੇ ਅੱਖਾਂ ਬੰਦ ਕਰਕੇ ਤਾਂ ਕੰਮ ਚੱਲਣਾ ਨਹੀਂ ਨਾ। ਸਮੱਸਿਆ ਸਾਡੇ ਸਾਹਮਣੇ ਖੜੀ ਹੈ,
1: ਕਬੂਤਰ ਤਰ੍ਹਾਂ ਅੱਖਾਂ ਬੰਦ ਕਰ ਲਓ, ਮੁਸੀਬਤ ਨਹੀਂ ਟਲਦੀ।
0: ਕਦ ਤੱਕ ਅੱਖਾਂ ਬੰਦ ਕਰਾਂਗੇ, ਕਦ ਤੱਕ ਅੱਖਾਂ ਬੰਦ ਕਰਾਂਗੇ? ਸੋ ਇਸ ਕਰਕੇ ਭਾਈ, ਜੇ ਅਸੀਂ ਅੱਜ ਹੀ ਅੱਖਾਂ ਖੋਲ੍ਹ ਲਾਂਗੇ, ਅੱਖਾਂ ਖੋਲ੍ਹਣ ਦਾ ਮਤਲਬ ਇਹੀ ਹੈ ਕਿ ਜਿਹੜੀ ਸਮੱਸਿਆ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੇ 'ਤੇ ਭਾਰੂ ਹੋ ਸਕਦੀ ਹੈ, ਅੱਜ ਉਹਦੇ ਕਿਸੇ ਕਿਨਾਂ ਕੋਈ ਹੱਲ ਇਹ ਨਹੀਂ ਹੈ ਸਾਡੇ ਕੋਲ, ਹੱਲ ਨਹੀਂ ਹੈ, ਹੱਲ ਵੀ ਹੈਗੇ ਅਤੇ ਉਹ ਅੱਜ ਨਹੀਂ ਅਤੇ ਕੱਲ੍ਹ ਹੋਊ ਤਾਂ ਹੱਲ ਤਾਂ ਹੋਊਗਾ ਨਾ। ਸੋ ਇਸ ਕਰਕੇ ਹੱਲ ਹੱਲ ਆਪਾਂ ਨੂੰ ਜਾਣ ਦੀ ਲੋੜ ਹੈ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਵਧਣ ਨਾਲ ਹਰ ਜੀਆ ਜਨ 'ਤੇ ਪ੍ਰਭਾਵ ਪੈਂਦਾ, ਖਾਸ ਕਰਕੇ ਜਦੋਂ ਆਪਾਂ ਆਪਣੀ ਕਿਸਾਨੀ ਵੱਲ ਦੇਖਦੇ ਹਾਂ। ਫਲਦਾਰ ਬੂਟੇ ਜਿਹੜੇ ਨਵੇਂ ਲਾਏ ਆ ਉਹਨਾਂ ਦੀ ਗੱਲ ਕਰ ਲਈਏ, ਚਾਹੇ ਪੁਰਾਣੇ ਬੂਟਿਆਂ ਦੀ ਗੱਲ ਕਰ ਲਈਏ,
1: ਅਸਰ ਪੈਂਦਾ
0: ਹੈ, ਖਾਸ ਕਰਕੇ ਨਵੇਂ ਬੂਟਿਆਂ ਦੀ
1: ਗਰਮੀ ਦਾ ਨਾ ਮਾੜਾ ਅਸਰ ਪੈਂਦਾ। ਹੁਣ ਦੇਖੋ ਕਈ ਵਾਰ ਨਾ ਰੁੜੀਆ ਰਾਮ ਜੀ, ਤੁਸੀਂ ਬਾਗ ਜਾਓ, ਆਪਣੇ ਜਿਹੜਾ ਫਲ ਲੱਗਾ ਹੋਊ ਨਾ ਉਹ ਫਟਣਾ ਸ਼ੁਰੂ
0: ਹੋ ਜੂਗਾ
1: ਜੀ ਗਰਮੀ ਨਾਲ, ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਆ। ਅਤੇ ਜਿਹੜਾ ਹੁਣ ਤੁਸੀਂ ਨਵੇਂ ਬਾਗ ਦੀ ਗੱਲ ਕੀਤੀ ਹੈ ਵੀ ਬਾਗ ਨੇ ਕੋਈ ਅੱਜ ਬੂਟਾ ਲਾਇਆ ਅਤੇ ਅੱਜ ਆਪੋ ਆਮਦਨ ਥੋੜ੍ਹਾ ਆਉਣੀ ਹੈ, ਥੋੜ੍ਹਾ ਸਮਾਂ ਲੱਗਣਾ ਹੈ।
0: ਬਿਲਕੁਲ ਜੀ, 3-4
1: ਸਾਲ ਇਸ ਸਮੇਂ ਦੇ ਦੌਰਾਨ ਆਪਾਂ ਵਿੱਚ ਕੁਝ ਫਸਲਾਂ ਵੀ ਲੈ ਸਕਦੇ ਹਾਂ ਰੁੜੀਆ ਰਾਮ ਜੀ।
0: ਉਹਦਾ ਇਹੀ ਹੈ ਸੰਧੂ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਫਸਲਾਂ ਇੱਕ ਬਹੁਤ ਵਧੀਆ ਹੱਲ ਹੈ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਦਾ, ਕਿਉਂਕਿ ਜੇ ਨਰੋਲ ਬਾਗਬਾਨੀ ਆਪਾਂ ਕਰਦੇ ਹਾਂ ਤੇ ਉਹਦੇ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ ਗਰਮੀ।
1: ਹਾਂ, ਕਈ ਵਾਰ ਵਾਰਾ ਵੀ ਨਹੀਂ ਖਾਂਦੀ ਜੀ,
0: ਵਾਰਾ ਵੀ ਨਹੀਂ ਖਾਂਦੀ। ਅਤੇ ਦੂਜਾ ਇਹ ਹੈ ਕਿ ਜਦੋਂ ਅਸੀਂ ਫਸਲਾਂ ਲੈਂਦੇ ਹਾਂ ਉਹਦੇ ਨਾਲ ਜ਼ਮੀਨ ਦਾ ਜਿਹੜਾ ਤਾਪਮਾਨ ਹੈ ਜਾਂ ਜ਼ਮੀਨ ਦਾ ਜਿਹੜਾ ਵਾਤਾਵਰਨ ਹੈ ਉਹ ਠੀਕ ਰਹਿੰਦਾ ਹੈ।
1: ਪਰ ਉਹਦੇ ਲਈ ਵਿਉਂਤਬੰਦੀ ਬਹੁਤ ਜ਼ਰੂਰੀ ਹੈ,
0: ਬੜੀ ਜ਼ਰੂਰੀ,
1: ਕਿਉਂਕਿ ਕਈ ਵਾਰ ਦੇਖੋ ਨਾ ਕਿ ਫਸਲ ਨੂੰ ਪਾਣੀ ਦੀ ਲੋੜ ਨਹੀਂ, ਪਰ ਬੂਟੇ ਨੂੰ ਹੈਗੀ ਹੈ
0: ਜੀ, ਉਹ ਤਾਂ ਵਿਉਂਤਬੰਦੀ।
1: ਜੇ ਆਪਾਂ ਨਹੀਂ ਕਰਾਂਗੇ ਤਾਂ ਫਿਰ ਸਮੱਸਿਆ ਆਜੂਗੀ। ਇਸ ਕਰਕੇ ਪੂਰਾ ਜਿੱਦਾਂ ਕਹਿੰਦੇ ਪੂਰੀ ਪਲੈਨਿੰਗ ਬਣਾ ਕੇ ਚੱਲੋ, ਬਾਗ ਦਾ ਬੂਟਾ ਵੱਖਰਾ ਪਾਣੀ ਲਾਉਣਾ ਤੇ ਜਿਹੜੀ ਫਸਲ ਬੀਜਣੀ ਉਹਨੂੰ ਵੱਖਰਾ ਪਾਣੀ,
0: ਇਸੇ ਕਰਕੇ
1: ਕੋਈ ਸਮੱਸਿਆ ਨਾ ਆਏ।
0: ਮਾਲ ਇਸੇ ਕਰਕੇ ਕਹਿੰਦੇ ਆ ਸੰਧੂ ਸਾਹਿਬ, ਇਹਦੀ ਲੇਆਊਟ ਬਣਾਓ ਪਹਿਲਾਂ ਬਾਗਬਾਨੀ ਦੀ, ਬੂਟਾ ਜਿਹੜਾ ਆਪਾਂ ਲਾਉਣਾ ਹੈ ਉਹ ਕਿਸ ਵਿੱਥ ਤੇ ਲਾਉਣਾ ਹੈ ਤੇ ਫਸਲ ਜਿਹੜੀ ਹੈ ਉਹ ਤੋਂ ਕਿੰਨੀ ਦੂਰੀ ਤੇ ਰੱਖਣੀ ਹੈ, ਇਹ ਫੇਰ ਹੀ ਜਿਹੜਾ ਪ੍ਰਬੰਧ, ਕਿਉਂਕਿ ਪ੍ਰਬੰਧ ਤਾਂ ਅਲੱਗ ਅਲੱਗ ਹੀ ਕਰਨਾ

0: ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ, ਨਿਰਾਪੁਰਾ ਪਾਣੀ ਨਹੀਂ, ਬੂਟੇ ਦੀਆਂ ਹੋਰ ਵੀ ਖੁਰਾਕੀ ਲੋੜਾਂ ਨੇ, ਉਹਨਾਂ ਨੂੰ ਵੀ ਆਪਾਂ ਪੂਰਾ ਕਰਨਾ, ਫਸਲ ਦੀਆਂ ਲੋੜਾਂ ਹੋਰ ਨੇ ਤੇ ਬੂਟੇ ਦੀਆਂ ਲੋੜਾਂ ਹੋਰ ਨੇ, ਸੋ ਇਸ ਕਰਕੇ ਉਹਨਾਂ ਦੇ ਵਿੱਚ ਸਮਤਾ ਬਣਾ ਕੇ ਆਪਾਂ ਨੂੰ ਚੱਲਣਾ ਪੈਣਾ,
1: ਚੱਲਣਾ ਪੈਣਾ ਜੀ। ਦੇਖੋ ਪਾਣੀ ਵੀ ਹੁੰਦਾ ਨਾ, ਇਹ ਹਲਕਾ ਹਲਕਾ ਲਾਈਏ ਜੀ,
0: ਬਿਲਕੁਲ
1: ਲੋੜ ਦੇ ਮੁਤਾਬਿਕ। ਹੁਣ ਤਾਂ ਦੇਖੋ ਰੁੜੀਆ ਰਾਮ ਜੀ ਆ ਗਿਆ ਜਿਹਨੂੰ ਕਹਿੰਦੇ ਆ ਫਾਰਟੀਗੇਸ਼ਨ, ਕਿ ਪਾਣੀ ਤੇ ਨਾਲ ਖਾਦ ਦੋਨੋਂ ਕੰਮ ਚੱਲ ਜਾਂਦੇ ਹੈਗੇ। ਜਿਹੜੀ ਡ੍ਰਿਪ ਇਰੀਗੇਸ਼ਨ ਆ ਨਾ, ਇਹ ਤਾਂ ਬਹੁਤ ਹੀ ਵਧੀਆ ਬਾਗਬਾਨੀ ਵਾਸਤੇ।
0: ਬਿਲਕੁਲ ਜੀ, ਸਬਜ਼ੀਆਂ ਅਤੇ ਬਾਗਬਾਨੀ ਦੇ ਵਿੱਚ ਤਾਂ ਜਿਹਨੂੰ

0: ਕਿ ਪਾਣੀ ਅਤੇ ਨਾਲ ਖਾਦ,
1: ਹਾਂ,
0: ਦੋਨੋਂ ਕੰਮ ਚੱਲ ਜਾਂਦੇ ਹੈਗੇ। ਜਿਹੜੀ ਡ੍ਰਿਪ ਇਰੀਗੇਸ਼ਨ ਆ ਨਾ, ਇਹ ਤਾਂ ਬਹੁਤ ਹੀ ਵਧੀਆ ਬਾਗਬਾਨੀ ਵਾਸਤੇ।
1: ਬਿਲਕੁਲ ਜੀ, ਸਬਜ਼ੀਆਂ ਅਤੇ ਬਾਗਬਾਨੀ ਦੇ ਵਿੱਚ ਤਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਰਦਾਨ ਹੈ ਇਹ ਚੀਜ਼।
0: ਹਾਂ, ਪਾਣੀ ਦੀ ਬੱਚਤ,
1: ਪਾਣੀ ਦੀ ਬੱਚਤ ਔਰ ਝਾੜ ਵੱਧ ਹੈ।
0: ਹਾਂ, ਨਾਲੇ ਜਿਹਨੂੰ ਲੋੜ ਆ ਨਾ, ਜਿੰਨਾ ਲੋੜ ਆ ਓਨਾ ਪਾਣੀ ਲਾਓ। ਖੁੱਲ੍ਹਾ ਪਾਣੀ ਲਾਵਾਂਗੇ, ਇੱਕ ਤਾਂ ਪਾਣੀ ਦੀ ਦੇਖੋ ਬਰਬਾਦੀ, ਦੂਸਰਾ ਕਿ ਉਹ ਜਦੋਂ ਪਾਣੀ ਲੱਗਿਆ ਤਾਂ ਘਾਹ ਫੂਸ ਉੱਗੂਗਾ, ਉਹਨੂੰ ਮਾਰਨ ਵਾਸਤੇ ਫਿਰ ਆਪਾਂ ਨੂੰ ਯਤਨ ਕਰਨੇ ਪੈਣਗੇ,
1: ਕਰਨੇ ਪੈਣਗੇ। ਦੇਖੋ, ਇੱਕ ਅਹਿਮ ਗੱਲ ਹੁੰਦੀ ਹੈ ਕਿ ਅੱਜ ਤਾਂ ਚਲੋ ਸਮਾਂ ਜਿਹੜਾ ਹੈ ਸਾਡੇ ਕੋਲ ਉਹ ਸਮਾਂ ਨਹੀਂ ਹੈ ਕਿ ਹੁਣ ਆਪਾਂ ਪ੍ਰਬੰਧ ਕਰੀਏ। ਬਾਗਾਂ ਦੇ ਵਿੱਚ ਜਿਹੜੀ ਹਵਾ ਰੁਕੂ ਬਾਰ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਵਰਦਾਨ ਸਾਬਤ ਹੁੰਦੀ ਹੈ। ਇਸੇ ਕਰਕੇ ਆਪਾਂ ਕਹਿੰਦਾ ਵੀ ਭਾਈ, ਬਾਗ ਸਥਾਪਿਤ ਕਰਨ ਤੋਂ ਪਹਿਲਾਂ,
0: ਬੂਟੇ
1: ਪਾਉਣ ਤੋਂ ਪਹਿਲਾਂ ਸਾਨੂੰ ਹਵਾ ਰੁਕੂ ਬਾੜ ਦਾ ਪ੍ਰਬੰਧ ਕਰਨਾ ਚਾਹੀਦਾ। ਫਿਰ ਹਵਾ ਰੁਕੂ ਬਾੜ ਦਾ ਜਦੋਂ ਆਪਾਂ ਪ੍ਰਬੰਧ ਕਰ ਲੈਂਦੇ ਹਾਂ, ਉਹਦੀ ਦੇਖ ਰੇਖ ਵੀ ਕਰਨੀ ਹੈ। ਇਹ ਨਹੀਂ ਹੈ ਵੀ ਬਾੜ ਲਾ ਦਿੱਤੀ ਅਸੀਂ ਭੁੱਲ ਜਾਈਏ।
0: ਨਾ ਨਾ ਨਾ,
1: ਅਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈ ਜਿਹੜੀਆਂ ਸਾਨੂੰ ਹਵਾ ਰੋਕੂ ਬਾੜ ਤੋਂ ਅੰਦਰ ਨੂੰ ਆਉਣਗੀਆਂ। ਕੀਟ ਪਤੰਗ ਦੀ ਆਪਾਂ ਗੱਲ ਕਰ ਲਈਏ, ਬਿਮਾਰੀਆਂ ਦੀ ਗੱਲ ਕਰ ਲਈਏ, ਜਿੰਨੀ ਅਸੀਂ ਧਿਆਨ ਬੂਟਿਆਂ ਦਾ ਦੇਣਾ ਹੈ, ਬਾਗ ਦਾ ਦੇਣਾ ਹੈ, ਓਨਾ ਹੀ ਹਵਾ ਰੋਕੂ ਬਾੜ ਦਾ ਦੇਣਾ ਹੈ।
0: ਬਿਲਕੁਲ ਬਿਲਕੁਲ, ਆਹ ਸਫੈਦੀ ਦੇਖੋ ਕਈ ਕਿਸਾਨ ਵਰਗ ਕਰ ਦਿੰਦੇ
1: ਆ ਜੀ, ਬਿਲਕੁਲ
0: ਬੜੀ ਵਧੀਆ ਲੱਗਦੀ। ਹਾਂ, ਇਹ ਕੋਈ ਦੇਖੋ ਖੂਬਸੂਰਤੀ ਵਾਸਤੇ ਨਹੀਂ ਹੁੰਦੀ।
1: ਹਾਂ,
0: ਇਹ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਸਫੈਦ ਕੱਪੜੇ ਪਾਓ ਗਰਮੀ 'ਚ, ਇਹ ਜਿਹੜਾ ਨਾ ਸੂਰਜ ਨੂੰ ਦੂਰ ਧੱਕਦੇ ਗਰਮੀ ਨੂੰ,
1: ਬਿਲਕੁਲ,
0: ਅਤੇ ਜਿਹੜੇ ਦੂਜੇ ਗੂੜੇ ਰੰਗ ਹੁੰਦੇ ਆ ਉਹਨੂੰ ਸੁੱਕਦੇ ਆ, ਇਸ ਕਰਕੇ ਗਰਮੀ ਜ਼ਿਆਦਾ ਲੱਗਦੀ ਹੈਗੀ ਹੈ। ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਤਣੇ ਦੇ ਆਲੇ ਦੁਆਲੇ ਜਿਹੜੀ ਆ ਸਫੈਦੀ ਕਰ ਦਿਓ, ਅਤੇ ਹੋ ਸਕੇ ਤੇਰਾ ਆਪਣਾ ਨਾ ਇੱਕ ਹੋਰ ਕੰਮ ਕਰ ਸਕਦੇ ਹਾਂ ਕਿ ਅਖਬਾਰ ਹੈ ਕੋਈ ਉਹ ਵਲੇੜ ਦੀਏ, ਜਾਂ ਬੋਰੀਆਂ ਵਲੇੜ ਸਕਦੇ ਹਾਂ ਜੀ, ਗਿੱਲੀਆਂ ਕਰ ਦਿਓ ਹੌਲੀ ਹੌਲੀ, ਤਾਂ ਕਿ ਪਾਣੀ ਜਿਹੜਾ ਹੈਗਾ ਉਹ ਲੋੜ ਦੇ ਮੁਤਾਬਕ ਜਿਹੜਾ ਬੂਟੇ ਨੂੰ ਮਿਲਦਾ ਰਹੂਗਾ ਜੀ।
1: ਹੁਣ ਤੁਸੀਂ ਆਹ ਜ਼ਿਕਰ ਕੀਤਾ ਹੈ ਵੀ ਆਪੇ ਫਸੜੀਏ ਤੈਨੂੰ ਕੌਣ ਛੁਡਾਵੇ, ਕਲੀ ਦਾ ਜ਼ਿਕਰ ਕੀਤਾ ਹੈ ਚੂਨੇ ਦਾ। ਪਹਿਲੇ ਸਮਿਆਂ ਦੇ ਵਿੱਚ ਲੋਕ ਜਿਹੜੇ ਮਕਾਨ ਬਣਾਉਂਦੇ ਸੀ, ਹਰ ਦੀਵਾਲੀ ਦੁਸ਼ਹਿਰੇ ਜਾਂ ਕੁਛ ਕਿਸੇ ਵੀ ਤਿਉਹਾਰ ਦੇ ਉੱਤੇ, ਵੱਡੇ ਤਿਉਹਾਰ ਦੇ ਉੱਤੇ
0: ਕਰਦੇ ਸੀ,
1: ਘਰਾਂ ਦੇ ਵਿੱਚ ਕਲੀ ਕਰਾਉਂਦੇ ਸੀ।
0: ਹੁਣ ਵੀ ਕਰਦੇ ਆ,
1: ਹੁਣ ਵੀ ਕਰਦੇ ਹੈ, ਪਰ ਹੁਣ ਜਦੋਂ ਦਾ ਰੰਗ ਰੋਗ ਨੂੰ ਹੋਣ ਲੱਗ ਗਿਆ, ਇੱਕ ਤਾਂ ਅਸੀਂ ਪਹਿਲਾਂ ਘਰ ਹੀ ਮਕਾਨ ਹੀ ਪੱਕੇ ਕਰ ਲਏ, ਪੱਥਰ ਹੈ, ਸੀਮੈਂਟ ਆ, ਉਹਨੇ ਤਾਂ ਤਪਣਾ ਹੀ ਤਪਣਾ ਹੈ, ਉਹ ਤੋਂ ਅਸੀਂ ਰੰਗ ਕਰ ਦਿੰਦੇ ਹਾਂ, ਉੱਪਰੋਂ ਰੰਗ ਗੂੜਾ ਕਰ ਦਿੰਦੇ ਹਾਂ, ਹੈ ਕਿ ਨਹੀਂ? ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਮਹੱਤਵ ਸੀ ਇਸ ਨੂੰ ਘਟਾਉਣ ਦੇ ਵਿੱਚ। ਜਿੱਦਾਂ ਆਪਾਂ ਕਹਿੰਦੇ ਹਾਂ ਕਿ ਚੂਨਾ ਜਿਹੜਾ ਹੈ ਜੋ ਅਸੀਂ ਤਣਿਆਂ ਦੇ ਦੁਆਲੇ ਫੇਰ ਦਿੰਦੇ ਹਾਂ, ਅਤੇ ਗਰਮੀ ਦਾ ਪ੍ਰਭਾਵ ਜਿਹੜਾ ਉਹ ਸਾਰਾ ਖਤਮ ਕਰ ਦਿੰਦਾ,
0: ਨਾਲੇ ਜਿਹੜਾ ਕੀਟ ਪਤੰਗ ਆ ਨਾ ਉਹ ਥੱਲੋਂ ਜ਼ਮੀਨ ਤੋਂ ਉੱਪਰ ਨਹੀਂ ਚੜੂਗਾ।
1: ਹਾਂ, ਬਿਲਕੁਲ ਬਿਲਕੁਲ,
0: ਉਹ ਤਾਂ ਬਚਾਅ ਵੀ ਹੋ ਜਾਂਦਾ ਆ। ਇੱਕ ਗੱਲ ਹੋਰ ਦੇਖੋ ਕਿ ਕੁਛ ਤਾਂ ਹੁਣ ਆਪਾਂ ਕਹਿੰਦੇ ਹਾਂ ਮਾਹਰ ਆਪਾਂ ਨੂੰ ਵੀ ਬਾਗ ਵਿੱਚ ਜਿਹੜੇ ਬੂਟਿਆਂ ਦੇ ਆਪਣੇ ਫਲ ਲਈਏ, ਅਤੇ ਅਮਰੂਦ ਦਾ ਤਾਂ ਬਿਲਕੁਲ ਹੀ ਲੈਣਾ ਚਾਹੀਦਾ ਜੀ।
1: ਮੈਂ ਕਿਹਾ ਜੀ ਦੇਖੋ, ਜੇ ਤੁਸੀਂ ਫਸਲ ਲੈਣੀ ਹੈ ਅਗਲੀ, ਅਤੇ ਇਹ ਫਲ ਤੁਸੀਂ ਝਾੜ ਦਿਓ।
0: ਹਾਂ, ਵਿਰਲਾ ਕਰ ਦਈਏ,
1: ਵਿਰਲਾ ਕਰ ਦਈਏ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਰਸਾਤੀ ਹੈ, ਬਰਸਾਤੀ ਫਲ ਜਿਹੜਾ ਕੱਢ ਕੇ ਲੈ ਕੇ ਜਾਣਾ ਕਿਤੇ ਹਾਰੀ ਸਾਰੀ ਦਾ ਕੰਮ ਹੈ।
0: ਹਾਂ, ਸੁੰਡੀ ਪੈ ਦਿੰਦੀ ਹੈ,
1: ਸੁੰਡੀ ਪੈ ਜਾਂਦੀ
0: ਹੈ, ਖਰਾਬ ਹੋ ਜਾਂਦਾ।
1: ਕਰੋ ਤੁਸੀਂ ਇਹ ਦੇਖੋ ਸੰਧੂ ਸਾਹਿਬ ਵੀ ਚਾਹੇ ਐਨਕ ਲਾ ਕੇ ਦੇਖੋ, ਤੁਹਾਨੂੰ ਪਤਾ ਨਹੀਂ
0: ਲੱਗਦਾ
1: ਸੁੰਡੀ ਗਈ ਕਿੱਥੋਂ ਆ।
0: ਹਾਂ,
1: ਐਸਾ ਤਜਰਬਾ ਉਹਦਾ,
0: ਉਹ ਪਹਿਲਾਂ ਹੀ ਨਾ ਬਹਿ ਜਾਂਦੀ ਹੈ ਅੰਦਰ ਬਹਿ ਕੇ ਆਪਣਾ।
1: ਹਾਂ,
0: ਅਤੇ ਇਸ ਕਰਕੇ ਉੱਪਰੋਂ ਦੇਖੋ ਵੀ ਫਲ ਤਾਂ ਵਧੀਆ ਆ, ਅਤੇ ਵਿੱਚੋਂ ਜਦੋਂ ਪਤਾ ਲੱਗਦਾ ਵੀ ਕੰਮ ਖਰਾਬ ਹੀ ਹੈ,
1: ਉੱਪਰੋਂ ਬੰਦਾ ਚੱਕਦਾ ਵੀ ਯਾਰ ਬੜੇ ਅਮਰੂਦ ਸਾਫ
0: ਸਾਫ ਆ। ਹਾਂ, ਸੋ ਇਸ ਕਰਕੇ ਜਿਹੜਾ ਇਹ ਨਾ ਲਈਏ,
1: ਨਾ ਲਈਏ,
0: ਕਿਉਂਕਿ ਬਾਜ਼ਾਰ 'ਚ ਕਈ ਵਾਰ ਆ ਜਾਂਦੇ ਹੈਗੇ,
1: ਆ ਜਾਂਦੇ,
0: ਔਰ ਆਪਾਂ ਇਹ ਧਿਆਨ ਰੱਖੋ ਵੀ ਕੋਸ਼ਿਸ਼ ਕਰੋ, ਕਿਉਂਕਿ ਫਿਰ ਇਹਦੇ ਨਾਲ ਜਿਹੜਾ ਆਪਣਾ ਅਗਲੇ ਨਵੰਬਰ ਦਸੰਬਰ 'ਚ ਅੱਗੇ ਲੱਗਣਾ ਉਹ ਵਧੀਆ ਲੱਗੂਗਾ ਜੀ।
1: ਦੇਖੋ ਜੀ, ਦੇਖੋ ਹੁਣ ਆਪਾਂ ਨਿੰਬੂ ਜਾਤੀ ਦੀ ਗੱਲ ਕਰਦੇ ਹਾਂ, ਕੇਰਾ ਹੈ ਫਸਲ ਦੇ।
0: ਆਹ,
1: ਹੁਣ ਕੇਰੇ ਦਾ ਪ੍ਰਬੰਧ ਜਦੋਂ ਆਪਾਂ ਉਦੋਂ ਜਾ ਕੇ ਸੋਚਾਂਗੇ ਉਦੋਂ ਪ੍ਰਬੰਧ ਨਹੀਂ ਹੋਣਾ, ਇਹ ਸਮਾਂ ਹੈ ਸਾਡੇ ਕੋਲ। ਸੋ ਇਸ ਕਰਕੇ ਜਿਹੜੇ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਚੱਲ ਜਦੋਂ ਯਾਰ ਨੁਕਸਾਨ ਹੋਊ ਉਦੋਂ ਦੇਖ ਲਾਂਗੇ, ਉਦੋਂ ਛਿੜਕਾਅ ਕਰ ਦਿਆਂਗੇ, ਉਦੋਂ ਆਹ ਪ੍ਰਬੰਧ ਕਰ ਲਾਂਗੇ, ਪਰ ਬਾਗਾਂ ਦੇ ਵਿੱਚ ਫਲਦਾਰ ਬੂਟਿਆਂ ਦੇ ਵਿੱਚ ਸਾਨੂੰ ਜਿਹੜੇ ਪ੍ਰਬੰਧ ਹੈ ਉਹ ਉਗਾਉਂ ਕਰਨੇ ਪੈਣੇ ਆ,
0: ਅੱਗੇ ਉਹ ਚੱਲਣਾ ਪੈਂਦਾ।
1: ਹਾਂ, ਬਿਲਕੁਲ,
0: ਕਿਉਂ ਇਹ ਨਾ ਫਿਰ ਉਹ ਗੱਲ ਨਹੀਂ ਬਣਦੀ ਵੀ ਬੂਹੇ ਆਈ ਜਾਣ ਵਾਲੀ ਗੱਲ।
1: ਹਾਂ, ਦੇਖੋ ਜੀ, ਫਲ ਨੂੰ ਬਿਰਲਾ ਕਰਨਾ ਹੈ, ਜਿੱਦਾਂ
0: ਸਾਰੀ ਬੜਾ ਜ਼ਰੂਰੀ ਹੈ ਜੀ,
1: ਬੜਾ ਜ਼ਰੂਰੀ ਹੈ।
0: ਕਈ ਵਾਰ ਆਪਾਂ ਬੜੇ ਖੁਸ਼ ਹੁੰਦੇ ਵੀ ਯਾਰ ਬਹੁਤ ਲੱਗਿਆ ਫਲ, ਪਰ ਉਹਦੇ ਨਾਲ ਜਿਹੜੀ ਫਲ ਦੀ ਗੁਣਵੱਤਾ 'ਤੇ ਅਸਰ ਪੈਂਦਾ
1: ਪੈਂਦਾ ਪੈਂਦਾ ਜੀ,
0: ਥੋੜ੍ਹਾ ਜਿਹਾ ਨਾ ਆਪਾਂ ਵਿਰਲਾ ਕਰ ਦਈਏ।
1: ਟਾਹਣੀਆਂ ਵੀ ਦੇਖੋ ਨਾ, ਜਿਹੜੀਆਂ ਫਸਵੀਆਂ ਟਾਹਣੀਆਂ ਹੈ ਨਾ ਸੰਧੂ ਸਾਹਿਬ, ਉਹ
0: ਕੱਟ ਦਿਓ।
1: ਜੇ ਚੁਕੰਨੇ ਰਹਾਂਗੇ, ਜਿੱਦਾਂ ਤੁਸੀਂ ਸੰਪਰਕ ਦੀ ਗੱਲ ਕੀਤੀ ਹੈ, ਜੇ ਉਹਨਾਂ ਦੇ ਨਾਲ ਸੰਪਰਕ ਬਣਾ ਕੇ ਰੱਖਾਂਗੇ, ਉਹਨਾਂ ਨੇ ਸਾਤੋਂ ਕੁਛ ਨਹੀਂ ਲੈਣਾ, ਉਹਨਾਂ ਨੇ ਸਾਨੂੰ ਦੇਣਾ ਹੀ ਹੈ, ਜਾਣਕਾਰੀ ਜਿਹੜੀ ਮਿਲੂਗੀ ਉਹਦੇ ਨਾਲ ਸਾਡਾ ਫਾਇਦਾ ਹੋਊ। ਆਪਾਂ ਚੱਲੀਏ ਜੀ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਤੇ ਹੁਣ ਸਰਵਣ ਕਰਦੇ ਹਾਂ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ ਦੇ ਤਹਿਤ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਹੀ ਜਲੰਧਰ ਕੇਂਦਰ ਹੈ। ਤੇ ਆਓ ਹੁਣ ਪਰਿਚੇ ਦੇ ਤਹਿਤ ਤੁਹਾਨੂੰ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਦਿੰਦੇ ਹਾਂ।

ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ ਤੁਸੀਂ ਸੁਣ ਸਕੋਗੇ 7:02 ਤੇ। ਤੇ 8:40 ਤੇ ਸਮਾਂ ਹੋਏਗਾ ਮਸੀਹੀ ਭਜਨਾਂ ਦਾ, ਜਿਹਦੇ ਵਿੱਚ ਜਮੀਲ ਮਸੀਹ ਅਤੇ ਉਹਨਾਂ ਦੇ ਸਾਥੀ ਭਜਨ ਗੁਣਗਾਨ ਕਰਨਗੇ।

9:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਵਿੱਚ ਅੱਜ ਕਲਾਕਾਰ ਉਸਤਾਦ ਸੁਲਤਾਨ ਖਾਨ ਸਾਰੰਗੀ ਵਾਦਨ ਕਰਨਗੇ। ਰਾਗ ਹੋਏਗਾ ਨੱਟ ਭੈਰਵ। ਗਿਆਨ ਵਿਗਿਆਨ ਸਾਇੰਸ ਮੈਗਜ਼ੀਨ ਦਾ ਇਹ ਪ੍ਰੋਗਰਾਮ 9:30 ਪੇਸ਼ ਕੀਤਾ ਜਾਏਗਾ। ਅੱਜ ਇਹਦੇ ਵਿੱਚ ਡਾਕਟਰ ਗੁਰਿੰਦਰਦੀਪ ਸਿੰਘ ਹੁਰੀ ਔਸ਼ਦ ਵਾਲੇ ਪੌਦਿਆਂ ਦਾ ਵਿਗਿਆਨ ਇਸ ਬਾਬਤ ਵਾਰਤਾ ਕਰਨਗੇ ਅਤੇ ਵਿਗਿਆਨ ਦੇ ਹੋਰ ਤੱਤ 'ਤੇ ਖ਼ਬਰਾਂ ਉੱਤੇ ਗੱਲਬਾਤ ਕਰਨਗੇ। ਹੈਲੋ ਫਰਮਾਇਸ਼, ਇਸ ਪ੍ਰੋਗਰਾਮ ਦਾ ਸਮਾਂ ਹੋਏਗਾ 10:02। ਗਿਆਰਾਂ ਵਜੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸੁਣ ਸਕੋਗੇ। ਔਰ ਠੀਕ ਉਸ ਤੋਂ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰਣ ਸੁਣਾਇਆ ਜਾਏਗਾ। ਬਾਲ ਜਗਤ ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ 12:05 'ਤੇ। ਫੌਜੀ ਵੀਰਾਂ ਲਈ ਪ੍ਰੋਗਰਾਮ ਦਾ ਸਮਾਂ ਲਏਗਾ 12:15। ਔਰ ਰੰਗਲੀ ਧਰਤੀ ਜਿਹਦੇ ਵਿੱਚ ਅੱਜ ਤੁਸੀਂ ਹਰਦੇਵ ਸਿੰਘ ਕਵਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਏ ਲੋਕ ਗੀਤ ਸੁਣੋਗੇ 2:30। ਬਾਅਦ 4:02 'ਤੇ ਸਮਾਂ ਹੋਏਗਾ ਸਪੈਕਟ੍ਰਮ 4 ਦਾ। ਬਾਕੀ ਸਾਰੇ ਪ੍ਰੋਗਰਾਮ ਆਪਣੇ ਮਿੱਥੇ ਸਮੇਂ ਸਿਰ ਉਸੇ ਤਰ੍ਹਾਂ

ਸਾਡੇ ਜੀਵਨ ਨੂੰ ਦਸਤਕ ਦੇ ਰਿਹਾ ਹੈ। ਕੱਲ ਕੀ ਹੋਇਆ ਸੀ ਇਹਨੂੰ ਭੁੱਲ ਜਾਓ, ਅੱਜ ਇੱਕ ਨਵੀਂ ਸ਼ੁਰੂਆਤ ਕਰੋ ਔਰ ਅੱਜ ਦੀ ਜਿਹੜੀ ਇਹ ਸ਼ੁਰੂਆਤ ਹੈ ਬਿਲਕੁਲ ਪੋਜ਼ਿਟਿਵਿਟੀ ਦੇ ਨਾਲ, ਪਿਆਰ ਦੇ ਨਾਲ ਔਰ ਗ੍ਰੈਟੀਟਿਊਡ ਦੇ ਨਾਲ। ਗ੍ਰੈਟੀਟਿਊਡ ਮਤਲਬ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਸ਼ੁਕਰਾਨੇ ਦੇ ਨਾਲ ਕਰਨੀ ਹੈ। ਜੀ ਹਾਂ, ਈਸ਼ਵਰ ਦਾ ਸ਼ੁਕਰਾਨਾ, ਤਾਂ ਕਿ ਹਰ ਉਹ ਚੀਜ਼ ਜਿਹੜੀ ਸਾਨੂੰ ਮਿਲੀ ਹੈ ਜਿਹਦੇ ਵਾਸਤੇ ਆਪਾਂ ਕੁਛ ਕੀਤਾ ਨਹੀਂ, ਚਾਹੇ ਉਹ ਸਾਹ ਨੇ, ਚਾਹੇ ਉਹ ਸੂਰਜ ਦੀ ਰੌਸ਼ਨੀ ਹੈ, ਚਾਹੇ ਉਹ ਹਵਾ ਹੈ, ਇਹ ਸਾਰਿਆਂ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਸ਼ੁਕਰਾਨਾ ਕਰਾਂਗੇ ਨਾ ਤਾਂ ਹੋਰ ਜਿਹੜੀਆਂ ਚੀਜ਼ਾਂ ਹੈ ਉਹ ਸਾਡੀ ਝੋਲੀ ਦੇ ਵਿੱਚ ਈਸ਼ਵਰ ਵੱਲੋਂ ਆ ਜਾਂਦੀਆਂ ਨੇ। ਔਰ ਸ਼ੁਕਰਾਨਾ ਅਗਰ ਕਰਨਾ ਹੈ ਤਾਂ ਸਭ ਤੋਂ ਵਧੀਆ ਚੀਜ਼ ਕੀ ਹੈ, ਉਹਦਾ ਗੁਣਗਾਨ ਕਰ ਲਓ, ਈਸ਼ਵਰ ਦੇ ਨਾਲ ਜੁੜ ਜਾਓ। ਅਤੇ ਅਸੀਂ ਵੀ ਸ਼ੁਕਰਾਨਾ ਕਰੀਏ ਅੱਜ ਫਿਰ, ਅਤੇ ਚਲੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰੀਹਰਨ ਜੀ ਦੇ ਗਾਏ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਜ਼ਰੂਰਤ ਬਣ ਗਿਆ ਔਰ ਲੋਕਾਂ ਨੂੰ ਬੜਾ ਅਟਰੈਕਟ ਕਰਨ ਲੱਗ ਪਿਆ। ਔਰ ਅੱਜ ਦਾ ਯੁੱਗ ਹੈ ਅਤੇ ਅੱਜ ਤਾਂ ਲੋਕ ਗਰਮੀ ਤੋਂ ਰਾਹਤ ਲੈਣ ਲਈ ਅਲੱਗ ਅਲੱਗ ਤਰੀਕੇ ਜਿਹੜੇ ਨੇ ਅਪਣਾਉਂਦੇ ਨੇ। ਇਹਦੇ ਵਿੱਚ ਠੰਡਾ ਰੱਖਣ ਲਈ ਖਾਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਕਈ ਦਵਾਈਆਂ ਇੱਦਾਂ ਦੀਆਂ ਜਿਨ੍ਹਾਂ ਨੂੰ ਠੰਡਾ ਰੱਖਣਾ ਪੈਂਦਾ, ਇੱਕ ਘੱਟ ਟੈਂਪਰੇਚਰ 'ਤੇ ਰੱਖਣਾ ਪੈਂਦਾ, ਉੱਥੇ ਵੀ ਏਸੀ ਦੀ ਬੜੀ ਵਰਤਤਾ ਹੁੰਦੀ ਹੈ। ਔਰ ਪੁਰਾਣੇ ਸਮੇਂ ਦੇ ਵਿੱਚ ਅਗਰ ਮੈਂ ਗੱਲ ਕਰਾਂ ਨਾ ਤਾਂ ਤਾਪਮਾਨ ਨੂੰ ਠੰਡਾ ਰੱਖਣ ਲਈ ਪਾਣੀ ਦੀਆਂ ਜਿਹੜੀਆਂ ਗਿੱਲੀਆਂ ਪੱਟੀਆਂ ਹੁੰਦੀਆਂ ਉਹ ਲਾਈਆਂ ਜਾਂਦੀਆਂ ਸਨ, ਚਟਾਈਆਂ ਵਿਛਾਈਆਂ ਜਾਂਦੀਆਂ ਸੀ। ਤੁਸੀਂ ਹਜੇ ਵੀ ਕਿਤੇ ਵੇਖਦੇ ਹੋਵੋਗੇ ਕਿ ਪਿੰਡਾਂ ਦੇ ਵਿੱਚ ਉਹ ਸੌਣ ਤੋਂ ਪਹਿਲੇ ਜਿਹੜੀ ਮੰਜੀ ਹੁੰਦੀ ਹੈ ਨਾ, ਮੰਜੀ ਦੇ ਉੱਤੇ ਉਹ ਥੋੜ੍ਹੇ ਛਿੱਟੇ ਮਾਰਦੇ ਨੇ। ਅੱਜ ਤੋਂ 20-25 ਸਾਲ ਪਹਿਲਾਂ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਖਾਸ ਕਰਕੇ ਘਰਾਂ ਦੀਆਂ ਛੱਤਾਂ ਦੇ ਉੱਤੇ ਨਾ ਉਹ ਛਿੱਟੇ ਮਾਰਦੇ ਹੁੰਦੇ ਸਨ ਤਾਂ ਕਿ ਜਿਹੜੀ ਠੰਡਕ ਹੈ ਉਹ ਬਣੀ ਰਹੇ। ਅਤੇ ਦੇਖੋ ਫਿਰ ਅੱਜ ਨਵੀਂ ਨਵੀਆਂ ਕਾਢਾਂ ਹੋ ਗਈਆਂ। ਅਤੇ ਕੁੱਲ ਮਿਲਾ ਕੇ ਗੱਲ ਇੰਨੀ ਹੈ ਕਿ ਤੁਸੀਂ ਗਰਮੀ ਤੋਂ ਰਾਹਤ ਪਾਉਣ ਲਈ ਕਾਢਾਂ ਤਾਂ ਬੜੀਆਂ ਕੱਢੀਆਂ, ਲੇਕਿਨ ਸਭ ਤੋਂ ਵੱਡੀ ਕਾਢ ਜਿਹੜੀ ਈਸ਼ਵਰ ਦੀ ਹੈ ਕਿ ਪੌਦੇ ਲਾਓ, ਰੁੱਖ ਲਾਓ। ਜੇ ਰੁੱਖ ਲਾਓਗੇ, ਪੌਦੇ ਲਾਓਗੇ ਤਾਂ ਗਰਮੀ ਵੈਸੇ ਹੀ ਘੱਟ ਜਾਏਗੀ। ਔਰ ਆਪਣੇ ਆਪ ਨੂੰ ਠੰਡਾ ਰੱਖਣ ਲਈ ਪਾਣੀ ਪੀਓ। ਪਾਣੀ ਦੇ ਨਾਲ ਤੁਹਾਡੀ ਜਿਹੜੀ ਬੋਡੀ ਦੀ ਹਾਈਡਰੇਸ਼ਨ ਹੈ ਨਾ ਉਹ ਪੂਰੀ ਰਹਿੰਦੀ ਹੈ, ਯਾਨੀ ਤੁਸੀਂ ਤਰੋ ਤਾਜ਼ਾ ਰਹਿੰਦੇ ਹੋ ਤਾਂ ਉਹਦੇ ਨਾਲ ਅੰਦਰੋਂ ਵੀ ਤੁਹਾਨੂੰ ਜਿਹੜੀ ਗਰਮੀ ਹੈ ਉਹ ਘੱਟ ਲੱਗੇਗੀ। ਦੇਖਿਆ ਗਰਮੀ ਤੋਂ ਬਚਣ ਦੇ ਉਪਾਅ ਤਾਂ ਬੜੇ ਹੈਗੇ ਨੇ, ਪਰ ਇਹ ਉਪਾਅ ਉਦੋਂ ਹੀ ਵਰਤੇ ਜਾਂਦੇ ਨੇ ਜੇ ਤੁਸੀਂ ਇਹਨਾਂ ਨੂੰ ਵਰਤਣ ਦੀ ਤਾਂਘ ਵਿੱਚ ਰਹੋ, ਨਹੀਂ ਤਾਂ ਇਹ ਬੜਾ ਮੁਸ਼ਕਲ ਹੋ ਜਾਂਦਾ ਹੈ। ਤੁਸੀਂ ਅਕਸਰ ਦੇਖਦੇ ਹੋ ਕਿ ਆਪਾਂ ਏ ਸੀ ਚਲਾ ਤਾਂ ਲੈਂਦੇ ਹਾਂ ਪਰ ਉਹਦੇ ਨਾਲ ਦੋ ਚੀਜ਼ਾਂ ਜਿਹੜੀਆਂ ਉਹਨਾਂ ਦਾ ਨੁਕਸਾਨ ਵੀ ਹੁੰਦਾ। ਇੱਕ ਤਾਂ ਉਹ ਬਿਜਲੀ ਬਹੁਤ ਜ਼ਿਆਦਾ ਫੂਕਦੇ ਨੇ, ਦੂਜਾ ਤੁਹਾਡਾ ਕਮਰਾ ਤੋਂ ਠੰਡਾ ਕਰ ਦਿੰਦੇ ਨੇ ਲੇਕਿਨ ਕਮਰੇ ਤੋਂ ਬਾਹਰ ਜਿਹੜੀ ਗਰਮੀ ਹੁੰਦੀ ਹੈ ਨਾ ਉਹਦੇ ਨਾਲ ਮੌਸਮ ਹੋਰ ਗਰਮ ਹੋ ਜਾਂਦਾ ਅਤੇ ਗਲੋਬਲ ਜਿਹੜਾ ਇੰਡੈਕਸ ਹੈ ਉਹ ਗਰਮੀ ਦਾ ਵੱਧ ਜਾਂਦਾ ਅਤੇ ਮੁੜ ਤੁੜ ਕੇ ਗਰਮੀ ਹੋਰ ਜ਼ਿਆਦਾ ਹੋ ਜਾਂਦੀ ਹੈ। ਮਤਲਬ ਅਸੀਂ ਬਚਾਅ ਲਈ ਜਾਂਦੇ ਹਾਂ ਪਰ ਬਚਾਅ ਜਿਹੜਾ ਉਹ ਹੁੰਦਾ ਨਹੀਂ ਅਤੇ ਘਾਟਾ ਜ਼ਿਆਦਾ ਹੋ ਜਾਂਦਾ। ਤਾਂ ਸਿੰਪਲ ਜਿਹਾ ਕੰਮ ਹੈ, ਕਰਨਾ ਕੀ ਹੈ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਪੌਦੇ ਲਾਓ, ਰੁੱਖਾਂ ਦੇ ਆਸੇ ਪਾਸੇ ਰਹੋ, ਆਪਣੇ ਘਰਾਂ ਦੇ ਵਿੱਚ ਪਲਾਂਟੇਸ਼ਨ ਕਰੋ, ਫਿਰ ਦੇਖੋ ਕਿ ਗਰਮੀ ਕਿੱਦਾਂ ਛੂਹ ਮੰਤਰ ਹੋ ਜਾਂਦੀ ਹੈ। ਜੀ ਹਾਂ, ਗਰਮੀ ਛੂਹ ਮੰਤਰ ਹੋ ਜਾਂਦੀ ਹੈ। ਲੇਕਿਨ ਹੁਣ ਜਿਹੜਾ ਸਮਾਂ ਆ ਗਿਆ ਕਿ ਹੁਣ ਤੁਹਾਨੂੰ ਇੱਕ ਗੀਤ ਦੇ ਨਾਲ ਅਸੀਂ ਰੂਬਰੂ ਕਰ ਦਈਏ ਔਰ ਇਸ ਗੀਤ ਦੇ ਵਿੱਚ ਮੁਹੰਮਦ ਰਫੀ ਤੁਹਾਡੇ ਨਾਲ ਕੁਝ ਸਾਂਝਾ ਕਰਨ ਜਾ ਰਹੇ ਨੇ। ਆਓ ਸੁਣਦੇ ਹਾਂ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜੀ ਦੋਸਤੋ, ਸਾਈਬਰ ਕ੍ਰਾਈਮ ਤੋਂ ਆਪਣੇ ਆਪ ਨੂੰ ਜਾਣੂ ਜ਼ਰੂਰ ਰੱਖੋ। ਅੱਜ ਕੱਲ੍ਹ ਬਹੁਤ ਸਾਰੇ ਇੱਦਾਂ ਦੇ ਸਾਈਬਰ ਕ੍ਰਾਈਮ ਹੋ ਰਹੇ ਨੇ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਤੋ ਆਪਣੇ ਆਪ ਨੂੰ ਜਾਣੂ ਰੱਖੋ, ਆਪਣਾ OTP ਜਿਹੜਾ ਹੈ ਕਿਸੇ ਨਾਲ ਸ਼ੇਅਰ ਨਾ ਕਰੋ। ਪਰ ਇੱਕ ਚੀਜ਼ ਹੈ ਜਿਹੜੀ ਤੁਸੀਂ ਹਰ ਇੱਕ ਨਾਲ ਸ਼ੇਅਰ ਕਰਨੀ ਹੈ, ਉਹ ਹੈ ਖੁਸ਼ੀ ਅਤੇ ਹੱਸਣਾ। ਜੀ ਹਾਂ, ਰੋਜ਼ਮਰ੍ਹਾ ਦੀ ਜ਼ਿੰਦਗੀ ਭੱਜ ਦੌੜ ਦੇ ਵਿੱਚ ਸਾਡੀ ਜਿਹੜੀ ਜੀਵਨ ਸ਼ੈਲੀ ਹੈ ਨਾ, ਉਹ ਇੱਦਾਂ ਦੀ ਹੋ ਚੱਲੀ ਹੈ ਕਿ ਸਾਨੂੰ ਜਿਹੜੇ ਹੱਸਣ ਦੇ ਮੌਕੇ ਬਹੁਤ ਘੱਟ ਮਿਲਦੇ ਜਾ ਰਹੇ ਨੇ ਔਰ ਅਸੀਂ ਹੱਸਣਾ ਭੁੱਲ ਵੀ ਗਏ ਹਾਂ। ਜੀ ਹਾਂ, ਪਹਿਲੇ ਇੱਕ ਸਮੇਂ ਸੀ ਕਿ ਆਪਾਂ ਹੱਸਦੇ ਸੀ ਨਾ, ਠਾਕ ਕੇ, ਮਾਰ ਮਾਰ ਕੇ, ਗੱਲਾਂ ਪਾ ਕੇ, ਬੁਝਾਰਤਾਂ ਪਾ ਕੇ, ਲੇਕਿਨ ਹੁਣ ਉਹ ਸਾਰਾ ਕੁਝ ਨਾ ਖਤਮ ਹੁੰਦਾ ਗਿਆ। ਔਰ ਇੱਕ ਵਿਚਾਰ ਸੀ ਕਿ ਇਹ ਸਾਰਾ ਕੁਝ ਹੋ ਕਿਉਂ ਰਿਹਾ, ਇਹ ਸਾਰਾ ਜਿਹੜਾ ਚਲਚਿੱਤਰ ਚੱਲ ਰਿਹਾ ਇਹਦੇ ਪਿੱਛੇ ਮਕਸਦ ਕੀ ਹੈ। ਜੀ ਹਾਂ, ਦੇਖੋ, ਦੁਨੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੈ ਜਿਹਦੇ ਉੱਤੇ ਵਿਚਾਰ ਕੀਤਾ ਜਾ ਸਕਦਾ, ਜਿਹਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ, ਉਹਨੂੰ ਲੈ ਕੇ ਨਿਰਾਸ਼ ਵੀ ਹੋਇਆ ਜਾ ਸਕਦਾ। ਪਰ ਇੱਦਾਂ ਦੇ ਮੌਕੇ ਬੜੇ ਘੱਟ ਨੇ ਜਿਹਦਾ ਉੱਤੇ ਹੱਸਿਆ ਜਾ ਸਕਦਾ। ਔਰ ਇਹੀ ਮਕਸਦ ਦੇ ਨਾਲ ਬਣਾਇਆ ਗਿਆ ਸੀ ਵਿਸ਼ਵ ਹਾਸਿਆ ਦਿਵਸ, ਇਹਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਫੈਸਲਾ ਇਹ ਹੋਇਆ ਸੀ ਕਿ ਹਰ ਸਾਲ ਮਈ ਦੇ ਪਹਿਲੇ ਐਤਵਾਰ, ਔਰ ਵੈਸੇ ਅੱਜ ਵੀ ਐਤਵਾਰ ਹੀ ਹੈ, ਅਤੇ ਮਈ ਦੇ ਪਹਿਲੇ ਐਤਵਾਰ ਇਹ ਦਿਨ ਮਨਾਇਆ ਜਾਵੇ ਜਿਹਦੇ ਵਿੱਚ ਦੁਨੀਆ ਭਰ 'ਚ ਸ਼ਾਂਤੀ, ਇਨਸਾਨੀਅਤ, ਭਾਈਚਾਰਾ ਅਤੇ ਇਹਦਾ ਮੇਲ ਜੋਲ ਜਿਹੜਾ ਵਧਾਇਆ ਜਾ ਸਕੇ। ਔਰ ਇਸ ਦਿਨ ਨੂੰ ਹੋਰ ਲੋਕਪ੍ਰਿਯ ਬਣਾਉਣ ਲਈ ਲਾਫਟਰ ਯੋਗ ਮੂਵਮੈਂਟ ਨੂੰ ਸਾਰੀ ਦੁਨੀਆ ਵਿੱਚ ਫੈਲਾਇਆ ਗਿਆ ਸੀ, ਲਾਫਟਰ ਕਲੱਬ ਵੀ ਬਣਾਏ ਗਏ ਸੀ। ਪਰ ਮੇਰਾ ਮੰਨਣਾ ਇਹ ਹੈ ਕਿ ਸਾਨੂੰ ਇੱਦਾਂ ਦੇ ਲਾਫਟਰ ਕਲੱਬ ਦੀ ਲੋੜ ਹੀ ਨਹੀਂ। ਸਾਡੇ ਕੋਲ ਸਾਡਾ ਰੇਡੀਓ ਹੈ, ਆਲ ਇੰਡੀਆ ਰੇਡੀਓ ਹੈ, ਔਰ ਇੱਥੇ ਸਾਡੇ ਕੋਲ ਬਹੁਤ ਇੱਦਾਂ ਦੀਆਂ ਗੱਲਾਂ ਜਿਹਦੇ ਨਾਲ ਆਪਾਂ ਹੱਸ ਸਕਦੇ ਹਾਂ, ਖੇਡ ਸਕਦੇ ਹਾਂ, ਆਪਣਾ ਮਨੋਰੰਜਨ ਕਰ ਸਕਦੇ ਹਾਂ। ਔਰ ਰਵੀਵਾਰ ਹੀ ਕਿਉਂ, ਸਾਡਾ ਹਰ ਵਾਰ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਖੁਸ਼ ਰੱਖੀਏ, ਆਪਣੇ ਮਨ ਨੂੰ ਖੁਸ਼ ਰੱਖੀਏ ਔਰ ਹਮੇਸ਼ਾ ਹੱਸਦੇ ਰਹੀਏ। ਔਰ ਹੱਸਣ ਦੇ ਹੋਰ ਵੀ ਬੜੇ ਬਥੇਰੇ ਫਾਇਦੇ ਨੇ। ਇੱਕ ਤਾਂ ਤੁਹਾਡੇ ਜਬੜੇ ਖੁੱਲ੍ਹ ਜਾਂਦੇ ਨੇ, ਦੰਦ ਨਜ਼ਰ ਆਉਂਦੇ ਨੇ, ਪਰ ਉਹਦੇ ਵਾਸਤੇ ਦੰਦ ਸਾਫ਼ ਹੋਣੇ ਵੀ ਜ਼ਰੂਰੀ ਨੇ। ਅਤੇ ਹੱਸਣ ਦੇ ਨਾਲ ਤੁਹਾਡੀ ਐਕਸਰਸਾਈਜ਼ ਵੀ ਬੜੀ ਹੁੰਦੀ ਹੈ ਔਰ ਹਾਰਟ ਦੇ ਜਿਹੜੇ ਮਰੀਜ਼ ਨੇ ਨਾ, ਉਹਨਾਂ ਵਾਸਤੇ ਹੱਸਣਾ ਤਾਂ ਬਹੁਤ ਵਧੀਆ। ਕਾਰਡੀਓਲੋਜਿਸਟ ਜਿਹੜੇ ਨੇ, ਦਿਲ ਰੋਗਾਂ ਦੇ ਮਾਹਰ, ਉਹ ਇਹ ਕਹਿੰਦੇ ਨੇ ਜਦੋਂ ਤੁਸੀਂ ਜ਼ੋਰ ਜ਼ੋਰ ਦੇ ਨਾਲ ਹੱਸਦੇ ਹੋ ਨਾ, ਤਾਂ ਤੁਹਾਡੇ ਸਰੀਰ ਦੇ ਵਿੱਚ, ਖਾਸ ਕਰਕੇ ਦਿਲ ਦੇ ਵਿੱਚ ਜਿਹੜਾ ਉਹ ਖੂਨ ਦਾ ਸੰਚਾਰ ਹੈ ਨਾ, ਉਹ ਵੱਧ ਜਾਂਦਾ ਹੈ। ਤਾਂ ਦੇਖੋ, ਫਾਇਦੇ ਬਹੁਤ ਨੇ। ਔਰ ਜੇ ਤੁਸੀਂ ਹੱਸਣ ਦੇ ਨਾਲ ਨਾਲ ਥੋੜ੍ਹਾ ਗੁਣਗੁਣਾ ਵੀ ਲੈਂਦੇ ਹੋ ਤਾਂ ਜੀਵਨ ਜਿਹੜਾ ਹੈ ਹੋਰ ਵਧੀਆ ਹੋ ਜਾਂਦਾ ਹੈ। ਦੇਖੋ, ਇਹ ਮੁਫਤ ਦਾ ਇਲਾਜ ਹੈ, ਇਹਦੇ ਵਾਸਤੇ ਤੁਹਾਨੂੰ ਕੋਈ ਪੈਸੇ ਖਰਚਣ ਦੀ ਲੋੜ ਹੈ ਨਹੀਂ। ਔਰ ਜਿਹੜਾ ਹਾਸਾ ਹੈ ਨਾ, ਉਹ ਇੱਕ ਤਰ੍ਹਾਂ ਦਾ ਸੰਕਰਮਣ ਹੈ। ਸੰਕਰਮਣ ਜਿਹੜਾ ਸ਼ਬਦ ਹੈ ਤਾਂ ਮਾੜਾ, ਲੇਕਿਨ ਹੈ ਇਹ ਸੰਕਰਮਣ। ਤੁਸੀਂ ਹੱਸਦੇ ਹੋ, ਤੁਸੀਂ ਦੇਖੋਗੇ ਨਾਲ ਦਾ ਆਪਣੇ ਆਪ ਹੱਸ ਪਊਗਾ। ਤਾਂ ਇਹ ਹੱਸਣਾ ਜਿਹੜਾ ਨਾ, ਇੱਕ ਤੋਂ ਦੂਜੇ ਤੱਕ ਟ੍ਰਾਂਸਫਰ ਹੋ ਜਾਂਦਾ, ਇੱਕ ਊਰਜਾ ਜਿਹੜੀ ਹੈ ਉਹ ਫੈਲ ਜਾਂਦੀ ਹੈ, ਸਾਰਾ ਦਾ ਸਾਰਾ ਜਿਹੜਾ ਮਾਹੌਲ ਹੈ ਉਹ ਊਰਜਾਵਾਨ ਹੋ ਜਾਂਦਾ। ਔਰ ਤੁਸੀਂ ਇਹ ਵੀ ਦੇਖਣਾ ਕਿ ਜਿਹੜਾ ਬੰਦਾ ਹੱਸਦਾ ਹਸਾਉਂਦਾ ਹੈ, ਲੋਕ ਉਹਨਾਂ ਦੇ ਕੋਲ ਬਹਿਣਾ ਜ਼ਿਆਦਾ ਪਸੰਦ ਕਰਦੇ ਨੇ।

ਹੱਸੀ ਜਿਹੜੀ ਹੈ ਨਾ ਸਾਡਾ, ਉਹ ਮਾਨਸਿਕ ਸਵਾਸਥ ਹੈ ਨਾ, ਉਹਨੂੰ ਵੀ ਬੜਾ ਬਿਹਤਰ ਕਰਦੀ ਹੈ। ਇਸ ਤੋਂ ਇਲਾਵਾ ਪਰਿਵਾਰ ਦੋਸਤਾਂ ਦੇ ਜਿਹੜੇ ਰਿਸ਼ਤੇ ਹੈ ਉਹ ਮਜ਼ਬੂਤ ਹੋ ਜਾਂਦੇ ਨੇ। ਔਰ ਇੱਕ ਖੋਜ ਤਾਂ ਇਹ ਵੀ ਕਹਿੰਦੀ ਹੈ ਕਿ ਇਹਦੇ ਨਾਲ ਜਿਹੜਾ ਤੁਹਾਡਾ ਜੀਵਨ ਹੈ, ਯਾਨੀ ਕਿ ਤੁਹਾਡੀ ਉਮਰ ਹੈ ਨਾ, ਉਹ ਵੱਧ ਜਾਂਦੀ ਹੈ। ਅਤੇ ਜਦੋਂ ਵੀ ਹੱਸਣ ਦਾ ਮੌਕਾ ਮਿਲੇ ਜ਼ਰੂਰ ਹੱਸੋ। ਇਹ ਨਾ ਦੇਖੋ ਕਿ ਲੋਕ ਕੀ ਕਹਿਣਗੇ। ਉਹ ਕਹਿੰਦੇ ਨੇ ਕਿ ਲੋਕਾਂ ਦਾ ਕੰਮ ਤਾਂ ਕਹਿਣਾ ਹੀ ਹੈ, ਔਰ ਲੋਕ ਹੈ ਕੌਣ, ਅਸੀਂ ਸਾਰੇ ਮਿਲ ਕੇ ਲੋਕ। ਔਰ ਜਿਹੜੇ ਅਕਸਰ ਲੋਕ ਜ਼ਿਆਦਾ ਹੱਸਦੇ ਆ ਨਾ, ਤੁਸੀਂ ਵੇਖੋਗੇ ਉਹ ਜ਼ਿਆਦਾ ਬਿਹਤਰ ਜੀਵਨ, ਜ਼ਿਆਦਾ ਵਧੀਆ ਜੀਵਨ ਜਿਉਂਦੇ ਨੇ। ਔਰ ਇਸ ਤੋਂ ਇਲਾਵਾ ਹੱਸੀ ਜਿਹੜੀ ਹੈ ਨਾ, ਉਹ ਸਾਰਭੌਮਿਕ ਭਾਸ਼ਾ ਵੀ ਹੈ। ਦੇਖੋ, ਜੇ ਅਗਰ ਤੁਹਾਨੂੰ ਹਿੰਦੀ ਆਉਂਦੀ ਹੈ, ਪੰਜਾਬੀ ਆਉਂਦੀ ਹੈ, ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਉੜੀਸਾ 'ਚ ਚਲ ਜਾਓਗੇ, ਤੁਸੀਂ ਸਾਊਥ ਵਿੱਚ ਚਲ ਜਾਓਗੇ, ਜਾਂ ਕਿਸੇ ਹੋਰ ਦੇਸ਼ ਚਾਈਨਾ 'ਚ ਚਲ ਜਾਓਗੇ, ਉੱਥੋਂ ਦੀ ਭਾਸ਼ਾ ਅਗਰ ਤੁਹਾਨੂੰ ਨਹੀਂ ਆਉਂਦੀ, ਲੇਕਿਨ ਜਦੋਂ ਤੁਸੀਂ ਹੱਸਦੇ ਹੋ, ਮੁਸਕਰਾਉਂਦੇ ਹੋ ਨਾ, ਤਾਂ ਸਾਹਮਣੇ ਵਾਲੇ ਨੂੰ ਪਤਾ ਲੱਗ ਜਾਂਦਾ। ਤਾਂ ਕਿਸੇ ਵੀ ਜਾਤੀ, ਧਰਮ, ਰੰਗ ਔਰ ਲਿੰਗ ਦੀ ਪਰਵਾਹ ਕੀਤੇ ਬਗੈਰ ਮਾਨਵਤਾ ਨੂੰ ਇੱਕਜੁੱਟ ਕਰਦੀ ਹੈ ਤੁਹਾਡੀ ਹੱਸੀ। ਔਰ ਨਾ ਮਾਨਸਿਕ ਸਰੀਰਕ ਵਿਕਾਸ ਹੁੰਦਾ ਇਹਦੇ ਨਾਲ। ਵਿਸ਼ੇਸ਼ਗਿਆ ਜਿਹੜੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਹ ਤਣਾਅ ਦੂਰ ਕਰਦੀ ਹੈ, ਸਾਨੂੰ ਇਕੱਠਾ ਰੱਖਦੀ ਹੈ। ਪਿੱਛੇ ਜੇ ਵਿਸ਼ਵ ਪੱਧਰ 'ਤੇ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਹੋਈਆਂ ਹੈ ਜਿਹੜੀਆਂ ਮਨੁੱਖੀ ਜੀਵਨ ਲਈ ਅਪ੍ਰੀਅ ਨੇ, ਬਹੁਤ ਵਧੀਆ ਨਹੀਂ ਨੇ। ਅਤੇ ਸਾਡੇ ਕੋਲ ਨਾਰਾਜ਼ ਹੋਣ ਦੇ, ਦੁਖੀ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ, ਪਰ ਹੱਸੀ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਹੈ। ਔਰ ਤੁਸੀਂ ਦੇਖੋ, ਜਦੋਂ ਕੋਈ ਤੁਹਾਡਾ ਟੀਚਰ ਮੁਸਕਰਾਉਂਦੇ ਹੋਏ ਚਿਹਰੇ ਦੇ ਨਾਲ ਕਲਾਸ ਦੇ ਵਿੱਚ ਆਉਂਦਾ ਨਾ, ਤਾਂ ਬੱਚਿਆਂ ਦਾ ਵੀ ਜਿਹੜਾ ਮੁਸਕਰਾਉਣਾ ਉਹ ਸ਼ੁਰੂ ਹੋ ਜਾਂਦਾ। ਜਦੋਂ ਕੋਈ ਡਾਕਟਰ ਕਿਸੇ ਮਰੀਜ਼ ਨੂੰ ਖਿੜੇ ਮੱਥੇ ਮਿਲਦਾ, ਤਾਂ ਉਹਦੀ ਅੱਧੀ ਬਿਮਾਰੀ ਤਾਂ ਖਤਮ ਹੋ ਜਾਂਦੀ ਹੈ। ਅਤੇ ਕਹਿੰਦੇ ਨੇ ਕਿ ਮਾਨਵ ਸਰੀਰ ਦੇ ਵਿੱਚ ਪੇਟ ਔਰ ਛਾਤੀ ਦੇ ਵਿੱਚ ਜਿਹੜਾ ਡਾਇਆਫਰੇਮ ਹੁੰਦਾ ਨਾ, ਅਤੇ ਜਦੋਂ ਅਸੀਂ ਹੱਸਦੇ ਹਾਂ ਉਹ ਸਿਕੁੜ ਜਾਂਦਾ। ਤਾਂ ਇਹਦੇ ਪਰਿਣਾਮ ਸਰੂਪ ਹੁੰਦਾ ਕੀ ਹੈ ਕਿ ਸਾਡੇ ਪੇਟ, ਫੇਫੜੇ, ਲੀਵਰ ਦੀ ਇਹ ਮਾਲਿਸ਼ ਵੀ ਕਰਦਾ ਹੈ। ਤਾਂ ਦੇਖੋ ਫਾਇਦੇ ਇਹਦੇ ਕਿੰਨੇ ਨੇ। ਔਰ ਇਹਦੇ ਕੁਛ ਰੋਚਕ ਤੱਤ ਤੁਹਾਨੂੰ ਦੱਸਾਂ ਕਿ ਇੱਕ ਤਾਂ ਮਿੰਨੀ ਵਰਕਆਊਟ ਹੈ, ਤਾਂ ਸਰੀਰ ਨੂੰ ਲਗਭਗ 15 ਤੋਂ ਜ਼ਿਆਦਾ ਮਾਸਪੇਸ਼ੀਆਂ ਨੂੰ ਕੰਮ 'ਚ ਲਿਆਉਣਾ ਪੈਂਦਾ ਜਦੋਂ ਅਸੀਂ ਹੱਸਦੇ ਹਾਂ। ਇੱਕ ਜਿਹੜੇ ਛੋਟੇ ਬੱਚੇ ਹੈ ਨਾ, ਉਹ ਦਿਨ ਦੇ ਵਿੱਚ ਲਗਭਗ 300 ਤੋਂ 400 ਵਾਰ ਹੱਸਦੇ ਨੇ, ਔਰ ਜਿਹੜੇ ਵੱਡੇ ਇਨਸਾਨ ਹੈ ਸਾਡੇ ਵਰਗੇ, ਉਹ ਸਿਰਫ 300 ਤੋਂ 400 ਵਾਰ। ਤਾਂ ਫਿਰ ਦੇਖ ਲਓ ਆਪਾਂ ਨੂੰ ਵਧਾਉਣਾ ਕਿੱਦਾਂ। ਔਰ ਜਦੋਂ ਤੁਸੀਂ ਹੱਸਦੇ ਹੋ ਨਾ, ਫੀਲ ਗੁੱਡ ਜਿਹੜਾ ਹਾਰਮੋਨ ਹੁੰਦਾ ਉਹ ਨਿਕਲਦਾ, ਉਹਦੇ ਨਾਲ ਹੁੰਦਾ ਕੀ ਹੈ, ਜਿਹੜੇ ਤੁਹਾਡੇ ਦਰਦ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ, ਮਤਲਬ ਉਹ ਮਹਿਸੂਸ ਹੁੰਦੇ ਨਹੀਂ। ਔਰ ਜਦੋਂ ਤੁਸੀਂ ਹੱਸੋਗੇ, ਸਰੀਰ 'ਚ ਆਕਸੀਜਨ ਜ਼ਿਆਦਾ ਜਾਏਗੀ, ਦਿਮਾਗ ਜ਼ਿਆਦਾ ਚੱਲੇਗਾ, ਤਰੋ ਤਾਜ਼ਾ ਰਹੋਗੇ। ਵਿਗਿਆਨਿਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ 10 ਮਿੰਟ ਤੁਸੀਂ ਅਗਰ ਹੱਸਦੇ ਹੋ ਨਾ, ਤਾਂ 2-3 ਘੰਟੇ ਦੇ ਦਰਦ ਨੂੰ ਉਹ ਘੱਟ ਕਰ ਦਿੰਦਾ। ਔਰ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਹੱਸਣ ਵਾਲਾ ਅਕੇਲਾ ਜੀਵ ਸਿਰਫ ਇਨਸਾਨ ਹੀ ਨਹੀਂ, ਜਾਨਵਰ ਜਿਵੇਂ ਬੰਦਰ ਚਿੰਪੈਂਜੀ ਇਹ ਵੀ ਹੱਸਦੇ ਨੇ, ਅਤੇ ਤੁਸੀਂ ਵੀ ਹੱਸੋ। ਫਿਰ ਹੱਸਣਾ ਤਾਂ ਜ਼ਰੂਰ ਚਾਹੀਦਾ ਹੈ, ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਡੇ ਨਾਲ ਗੁਰਦਾਸ ਮਾਨ ਸਾਹਿਬ ਵੀ ਕਹਿ ਰਹੇ ਨੇ। ਅਤੇ ਆਓ ਫਿਰ ਉਹਨਾਂ ਦੀ ਗੱਲ ਹੀ ਅਸੀਂ ਮੰਨ ਲਈਏ ਕਿ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼ DD ਭਾਰਤੀ DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ
1: ਜੀ ਹਾਂ ਦੋਸਤੋ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦੀ ਅੱਜ ਵਾਲੀ ਕੜੀ ਜ਼ਰੂਰ ਸੁਣਨਾ ਔਰ ਅੱਜ ਹੋਰ ਵੀ ਇੱਕ ਖਾਸ ਗੱਲ ਹੈ ਅੱਜ ਹੈ 28 ਜੂਨ ਅਤੇ ਅੱਜ ਇੱਕ ਐਸੀ ਮਹਾਨ ਸ਼ਖਸੀਅਤ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਨੂੰ ਆਧੁਨਿਕ ਭਾਰਤ ਦਾ ਚਾਣਕਿਆ ਵੀ ਕਿਹਾ ਜਾਂਦਾ ਹੈ ਮੈਂ ਗੱਲ ਕਰ ਰਿਹਾ ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਸ਼੍ਰੀ PV ਨਰਸਿਮਹਾ ਰਾਓ ਜੀ ਦੀ ਜੀ ਹਾਂ ਉਹਨਾਂ ਨੂੰ ਆਧੁਨਿਕ ਭਾਰਤ ਦੇ ਚਾਣਕਿਆ ਅਤੇ ਭਾਰਤ ਦੇ ਆਰਥਿਕ ਸੁਧਾਰਾਂ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਔਰ ਅੱਜ ਦੀ ਸੋਹਣੀ ਸਵੇਰ ਪ੍ਰੋਗਰਾਮ 'ਚ ਆਓ ਉਹਨਾਂ ਨੂੰ ਯਾਦ ਕਰਦੇ ਹਾਂ ਦੇਸ਼ ਦੇ ਇਸ ਮਹਾਨ ਸਪੂਤ ਸ਼੍ਰੋਤਿਓ ਸਾਲ 1991 ਦਾ ਉਹ ਦੌਰ ਯਾਦ ਕਰੋ ਜਦ ਦੇਸ਼ ਦੇ ਕੋਲ ਸਿਰਫ ਕੁਛ ਹੀ ਦਿਨਾਂ ਦੀ ਵਿਦੇਸ਼ੀ ਮੁਦਰਾ ਦਾ ਭੰਡਾਰ ਬਚਿਆ ਸੀ ਦੇਸ਼ ਗੰਭੀਰ ਆਰਥਿਕ ਸੰਕਟ ਸੀ ਐਸੇ ਔਖੇ ਵੇਲੇ ਨਰਸਿਮਹਾ ਰਾਓ ਜੀ ਨੇ ਦੇਸ਼ ਦੀ ਕਮਾਨ ਸੰਭਾਲੀ ਉਹਨਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਫੈਸਲੇ ਲਏ ਡਾਕਟਰ ਮਨਮੋਹਨ ਸਿੰਘ ਜੀ ਨੂੰ ਆਪਣਾ ਵਿੱਤ ਮੰਤਰੀ ਬਣਾਇਆ ਅਤੇ ਦੇਸ਼ ਦੇ ਵਿੱਚ ਆਰਥਿਕ ਉਦਾਰੀਕਰਨ ਅਤੇ ਨਵੇਂ ਸੁਧਾਰਾਂ ਦੀ ਸ਼ੁਰੂਆਤ ਕੀਤੀ ਇਹ ਉਹਨਾਂ ਦੇ ਹੀ ਸਾਹਸੀ ਫੈਸਲੇ ਸਨ ਜਿਨ੍ਹਾਂ ਨੇ ਬੰਦ ਪਏ ਭਾਰਤੀ ਬਾਜ਼ਾਰਾਂ ਦੇ ਬੂਹੇ ਦੁਨੀਆ ਲਈ ਖੋਲ੍ਹ ਦਿੱਤੇ ਅੱਜ ਜੇਕਰ ਭਾਰਤ ਆਰਥਿਕ ਮਹਾਂਸ਼ਕਤੀ ਬਣਨ ਦੀ ਰਾਹ 'ਤੇ ਹੈ ਤਾਂ ਉਹਦੀ ਜਿਹੜੀ ਨੀਂਹ ਹੈ ਉਸ ਦੌਰ ਦੇ ਵਿੱਚ ਰੱਖੀ ਗਈ ਅਤੇ ਹਾਂ ਰਾਓ ਸਾਹਿਬ ਸਿਰਫ ਇੱਕ ਮਾਹਿਰ ਰਾਜਨੇਤਾ ਹੀ ਨਹੀਂ ਸਨ ਬਲਕਿ ਉਹ ਇੱਕ ਅਦਭੁਤ ਵਿਦਵਾਨ ਵੀ ਸਨ ਕੀ ਤੁਸੀਂ ਜਾਣਦੇ ਹੋ ਉਹਨਾਂ ਨੂੰ 9 ਭਾਰਤੀ ਅਤੇ 8 ਵਿਦੇਸ਼ੀ ਭਾਸ਼ਾਵਾਂ ਸਮੇਤ ਕੁੱਲ 17 ਭਾਸ਼ਾਵਾਂ ਆਉਂਦੀਆਂ ਸਨ ਕੰਪਿਊਟਰ ਤੋਂ ਲੈ ਕੇ ਸਾਹਿਤ ਤੱਕ ਉਹਨਾਂ ਦੀ ਪਕੜ ਜਿਹੜੀ ਸੀ ਨਾ ਉਹ ਲਾਜਵਾਬ ਹੈ ਜਿਵੇਂ ਕਿ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਹੁਣ ਸੁਣ ਰਹੇ ਹੋ ਨਾ ਅਤੇ ਤੁਹਾਨੂੰ ਨਰਸਿਮਹਾ ਰਾਓ ਜੀ ਦਾ ਪੰਜਾਬ ਨਾਲ ਵੀ ਇੱਕ ਬਹੁਤ ਇਤਿਹਾਸਿਕ ਕਨੈਕਸ਼ਨ ਉਹ ਵੀ ਦੱਸ ਦੇਵਾਂ 90 ਦੇ ਦਸ਼ਕ ਦੀ ਸ਼ੁਰੂਆਤ 'ਚ ਜਦ ਪੰਜਾਬ ਇੱਕ ਬੇਹੱਦ ਸੰਵੇਦਨਸ਼ੀਲ ਦੌਰ 'ਤੇ ਗੁਜ਼ਰ ਰਿਹਾ ਸੀ ਨਾ ਤਾਂ ਰਾਓ ਸਾਹਿਬ ਨੇ ਬੜੀ ਸੂਝਬੂਝ ਅਤੇ ਧੀਰਜ ਨਾਲ ਪੰਜਾਬ 'ਚ ਲੋਕਤਾਂਤਰਿਕ ਵਿਵਸਥਾ ਨੂੰ ਬਹਾਲ ਕਰਨ ਦੇ ਲਈ ਅਮਨ ਅਤੇ ਸ਼ਾਂਤੀ ਕਾਇਮ ਕਰਨ ਲਈ ਇੱਕ ਬਹੁਤ ਵੱਡਾ ਰੋਲ ਨਿਭਾਇਆ ਸੀ ਅਤੇ ਉਹਨਾਂ ਦੇ ਇਸ ਯੋਗਦਾਨ ਨੂੰ ਪੰਜਾਬ ਕਦੇ ਨਹੀਂ ਭੁੱਲ ਸਕਦਾ ਉਹਨਾਂ ਦੀ ਦੂਰਦਰਸ਼ਤਾ ਦੇਸ਼ ਸੇਵਾ ਅਤੇ ਮਹਾਨ ਰਾਜਨੀਤਿਕ ਕੁਸ਼ਲਤਾ ਲਈ

ਭਾਰਤ ਸਰਕਾਰ ਨੇ ਉਹਨਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇ ਨਾਲ ਵੀ ਨਵਾਜ਼ਿਆ ਸੀ। ਅੱਜ ਉਹਨਾਂ ਦੇ ਜਨਮ ਦਿਹਾੜੇ 'ਤੇ ਪੂਰਾ ਦੇਸ਼ ਉਹਨਾਂ ਨੂੰ ਸਜਦਾ ਕਰਦਾ, ਨਮਨ ਕਰਦਾ। ਅਤੇ ਨਰਸਿਮਹਾ ਰਾਵ ਜੀ ਦੇ ਜੀਵਨ 'ਤੇ ਉਹ ਸਾਨੂੰ ਇਹ ਸਿੱਖਣਾ ਚਾਹੀਦਾ ਕਿ ਹਾਲਾਤ ਭਾਵੇਂ ਜਿੱਦਾਂ ਦੇ ਮਰਜ਼ੀ ਰਹਿਣ, ਜਿੰਨੇ ਮਰਜ਼ੀ ਔਖੇ ਕਿਉਂ ਨਾ ਹੋਣ, ਲੇਕਿਨ ਤੁਸੀਂ ਜਿਹੜੀ ਤੁਹਾਡੀ ਵਿਜ਼ਨ ਹੈ ਉਹਦੇ 'ਤੇ ਪੱਕੇ ਰਹੋ। ਤੁਸੀਂ ਦੇਸ਼ ਦੇ ਲਈ, ਦੇਸ਼ ਦੇ ਸਮਾਜ ਦੇ ਲਈ ਉਹਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹੋ। ਅਤੇ ਆਓ ਫਿਰ ਭਾਰਤ ਰਤਨ ਪੀ ਵੀ ਨਰਸਿਮਹਾ ਰਾਵ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹ ਖੂਬਸੂਰਤ ਗੀਤ ਸੁਣਦੇ ਹਾਂ, ਜਿਹੜਾ ਨਾ ਸਿਰਫ ਹਰ ਭਾਰਤੀ ਨੂੰ ਬਲਕਿ ਹਰ ਦੇਸ਼ ਪ੍ਰੇਮੀ ਨੂੰ ਹਮੇਸ਼ਾ ਦੇ ਲਈ ਬਹੁਤ ਚੰਗਾ ਲੱਗਦਾ ਹੈ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM

ਨੁਸ਼ਰੀਏ 6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ, ਔਰ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਕੀਤੀਆਂ, ਔਰ ਹੁਣ ਵੇਲਾ ਆ ਗਿਆ ਹੈ ਉਸ ਸ਼ਖਸ ਬਾਰੇ ਗੱਲ ਕਰਨ ਦਾ ਜਿਸ ਸ਼ਖਸ ਨੇ ਸਾਨੂੰ ਬਹੁਤ ਸਾਰੇ ਗੀਤ ਸੰਗੀਤ ਨਾਲ ਨਵਾਜ਼ਿਆ। ਉਹਨਾਂ ਦੀ ਜਿਹੜੀ ਬੁਲੰਦ ਆਵਾਜ਼ ਹੈ ਨਾ, ਤੁਸੀਂ ਜਦੋਂ ਵੀ ਸੁਣਦੇ ਹੋ ਤਾਂ ਤੁਹਾਡਾ ਮਨ ਜਿਹੜਾ ਉਹ ਵਿਸ਼ਾਲ ਹੋ ਜਾਂਦਾ। ਜੀ ਹਾਂ, ਮੈਂ ਗੱਲ ਕਰ ਰਿਹਾ ਵਿਸ਼ਾਲ ਦਦਲਾਨੀ ਹੋਰਾਂ ਦੀ। ਅੱਜ ਵਿਸ਼ਾਲ ਦਦਲਾਨੀ ਹੋਰਾਂ ਜੀ ਦਾ ਜਨਮ ਦਿਨ ਹੈ ਜੀ, ਔਰ ਜਦੋਂ ਵੀ ਉਹਨਾਂ ਦੀ ਆਵਾਜ਼ ਆਉਂਦੀ ਹੈ ਨਾ ਤਾਂ ਉਹਦੀ ਜਿਹੜੀ ਤਾਜ਼ਗੀ ਹੈ ਉਹ ਬਿਲਕੁਲ ਅਲੱਗ ਹੁੰਦੀ ਹੈ। ਰੌਕ ਐਂਡ ਰੋਲ, ਜ਼ਬਰਦਸਤ ਮਿਊਜ਼ਿਕ ਦਾ ਤੜਕਾ ਅਤੇ ਦੋ ਗੁਣਾ ਕਰ ਦਿੰਦਾ ਹਰ ਸੁਣਨ ਵਾਲੇ ਦੀ ਜਿਹੜੀ ਉਹ ਹਾਈ ਫ੍ਰੀਕੁਐਂਸੀ ਐਨਰਜੀ ਹੈ। ਕਿਉਂਕਿ ਵਿਸ਼ਾਲ ਦਦਲਾਨੀ ਨਾ ਸਿਰਫ ਇੱਕ ਸਿੰਗਰ ਨੇ ਬਲਕਿ ਉਹ ਰੌਕ ਸਟਾਰ ਨੇ ਭਾਰਤੀ ਮਿਊਜ਼ਿਕ ਇੰਡਸਟਰੀ ਦੀ। ਇੱਕ ਸਿੰਗਰ, ਕੰਪੋਜ਼ਰ, ਲਿਰਿਸਿਸਟ ਵਿਸ਼ਾਲ ਦਦਲਾਨੀ ਜੀ। ਜੀ ਹਾਂ, ਔਰ ਵਿਸ਼ਾਲ ਦਦਲਾਨੀ ਜੀ ਜਿਹੜੀ ਕਹਾਣੀ ਹੈ ਨਾ ਬੜੀ ਦਿਲਚਸਪ ਹੈ, ਵੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਆਪਣੇ ਕੈਰੀਅਰ ਦੀ ਸ਼ੁਰੂਆਤ ਉਹਨਾਂ ਨੇ 1994 ਦੇ ਵਿੱਚ ਇੱਕ ਇਲੈਕਟ੍ਰੋਨਿਕ ਰੌਕ ਬੈਂਡ ਜਿਹੜਾ ਸੀ ਪੈਂਟਾਗ੍ਰਾਮ ਉਹਦੇ ਨਾਲ ਕੀਤੀ ਸੀ। ਲੇਕਿਨ ਬਾਲੀਵੁੱਡ ਦੇ ਵਿੱਚ ਅਸਲੀ ਜਾਦੂ ਉਹਨਾਂ ਦਾ ਜਿਹੜਾ ਉਹ ਜੁੜਿਆ ਸ਼ੇਖਰ ਰਵਜ਼ਿਆਨੀ ਹੋਰਾਂ ਦੇ ਨਾਲ, ਅਤੇ ਵਿਸ਼ਾਲ ਸ਼ੇਖਰ ਇਹ ਬਣੀ ਜੋੜੀ ਹਿੰਦੀ ਸਿਨੇਮਾ ਨੂੰ ਇੱਕ ਤੋਂ ਵੱਧ ਕੇ ਇੱਕ ਐਵਰਗ੍ਰੀਨ ਮਿਊਜ਼ਿਕ ਐਲਬਮ ਦੇਣ ਦੇ ਲਈ। ਝਨਕਾਰ ਬੀਟਸ, ਦਸ, ਓਮ ਸ਼ਾਂਤੀ ਓਮ, ਅਨਜਾਨਾ ਅਨਜਾਨੀ, ਚੇਨਈ ਐਕਸਪ੍ਰੈਸ, ਪਠਾਨ, ਵਾਰ, ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਹੀ ਫਿਲਮਾਂ ਦੇ ਵਿੱਚ ਉਹਨਾਂ ਦਾ

ਮੰਤਰਾਲੇ ਨੇ ਕਿਹਾ ਕਿ ਸ਼ਹੀਦ ਫੌਜੀਆਂ ਦੀ ਜਲਦ ਤੋਂ ਜਲਦ ਸ਼ਰਧਾਂਜਲੀ ਦਿੱਤੀ ਗਈ ਸੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਫੌਜੀ ਕਾਰਵਾਈਆਂ ਦੇ ਸਮਕਾਲੀ ਡਾਇਰੈਕਟਰ ਜਨਰਲ ਨੇ ਪਿਛਲੇ ਸਾਲ 11 ਮਈ ਨੂੰ ਇੱਕ ਅਧਿਕਾਰਤ ਪ੍ਰੈਸ ਕਾਨਫਰੰਸ ਵਿੱਚ 6 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਹਨਾਂ ਫੌਜੀਆਂ ਨੂੰ ਬਹਾਦਰੀ ਅਵਾਰਡ ਵੀ ਦਿੱਤੇ ਗਏ ਸਨ, ਜਿਨ੍ਹਾਂ ਦਾ ਐਲਾਨ ਪਿਛਲੇ ਸਾਲ 14 ਅਗਸਤ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕੀਤਾ ਗਿਆ ਸੀ। ਮੰਤਰਾਲੇ ਦਾ ਕਹਿਣਾ ਹੈ ਕਿ ਫੌਜ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ ਸ਼ਹੀਦ ਫੌਜੀਆਂ ਦੇ ਨਾਂ ਰਾਸ਼ਟਰੀ ਜੰਗੀ ਯਾਦਗਾਰ 'ਤੇ ਲਿਖੇ ਗਏ ਨੇ ਅਤੇ ਇਹ ਦਾਅਵਾ ਕਿ ਇਹ ਗੱਲ ਕਿ

0: ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਏ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਹਨਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਏ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ੇ ਤੋਂ ਨੇਪਾਲ ਵਿੱਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੀ ਮਿਲਣ ਦੀ ਉਮੀਦ ਵਿੱਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਏ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਏ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਹਨਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਏ ਜਾਂ ਨਹੀਂ। ਜੰਮੂ ਕਸ਼ਮੀਰ ਵਿੱਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸਾਲਾਨਾ ਅਮਰਨਾਥ ਯਾਤਰਾ ਲਈ ਜੰਮੂ ਦੇ ਪੁਰਾਣੀ ਮੰਡੀ ਸਥਿਤ ਸ਼੍ਰੀ ਰਾਮ ਮੰਦਿਰ ਅਮਰਨਾਥ ਯਾਤਰੀ ਬੇਸ ਕੈਂਪ ਵਿੱਚ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਵਿਆਪਕ ਬਹੁਪੱਧਰੀ ਸੁਰੱਖਿਆ ਅਭਿਆਸ ਕੀਤੇ। ਅਧਿਕਾਰੀਆਂ ਨੇ ਪ੍ਰੋਜੈਕਟ ਹੌਕਾਈ ਦੇ ਤਹਿਤ ਤਕਨਾਲੋਜੀ ਆਧਾਰਿਤ ਨਿਗਰਾਨੀ ਤੈਨਾਤ ਕੀਤੀ ਏ। ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਤਾਲਮੇਲ SGM ਇਰਾਨੀ ਨੇ ਭਗਵਤੀ ਨਗਰ ਯਾਤਰੀ ਬੇਸ ਕੈਂਪ ਅਤੇ ਤਵੀ ਨਦੀ ਦੇ ਕੰਢੇ ਦਾ ਨਿਰੀਖਣ ਕੀਤਾ ਅਤੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਅਤੇ ਹੋਰ ਤਿਆਰੀਆਂ ਦੀ ਸਮੀਖਿਆ ਕੀਤੀ। ਉਹਨਾਂ ਨੇ ਅਧਿਕਾਰੀਆਂ ਨੂੰ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਪ੍ਰਭਾਵਸ਼ਾਲੀ ਅੰਤਰ ਏਜੰਸੀ ਤਾਲਮੇਲ ਅਤੇ ਬਹੁਪੱਧਰੀ ਸੁਰੱਖਿਆ ਗ੍ਰਿਡ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਸਾਲ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਪੁਲਿਸ, ਫੌਜ ਅਤੇ CAPF ਮੁਲਾਜ਼ਮਾਂ ਦੀ ਵਧੀ ਹੋਈ ਤੈਨਾਤੀ, ਪ੍ਰੋਜੈਕਟ ਹੌਕਾਈ ਤਹਿਤ ਤਕਨਾਲੋਜੀ ਆਧਾਰਿਤ ਚੌਤਰਫਾ ਨਿਗਰਾਨੀ, ਖੁਫੀਆ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ 24 ਘੰਟੇ ਨਿਗਰਾਨੀ ਸ਼ਾਮਿਲ ਏ। ਚਾਰਧਾਮ ਯਾਤਰਾ ਲਈ ਹੈਲੀਕਾਪਟਰ ਸੇਵਾ ਦਾ ਪਹਿਲਾ ਪੜਾਅ ਪੂਰਾ ਹੋ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਰੋਜ਼ਾਨਾ ਕਰੀਬ 400 ਹੈਲੀਕਾਪਟਰ ਉਡਾਣਾਂ ਚਲਾਈਆਂ ਗਈਆਂ। ਮੰਤਰਾਲੇ ਨੇ ਇਹ ਵੀ ਦੱਸਿਆ ਕਿ 12,000 ਤੋਂ ਵੱਧ ਸ਼ਟਲ ਉਡਾਣਾਂ ਅਤੇ 67,000 ਤੋਂ ਵੱਧ ਸ਼ਰਧਾਲੂਆਂ ਨੇ ਯਾਤਰਾ ਕੀਤੀ। ਮੰਤਰਾਲੇ ਨੇ ਵੀ ਦੱਸਿਆ ਕਿ 11,000 ਤੋਂ ਵੱਧ ਸ਼ਰਧਾਲੂਆਂ ਨੂੰ 2,000 ਤੋਂ ਵੱਧ ਚਾਰਟਰ ਉਡਾਣਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਨਾਲ ਚਾਰਧਾਮ ਖੇਤਰਾਂ ਨੂੰ ਸੁਰੱਖਿਅਤ, ਭਰੋਸੇਮੰਦ ਅਤੇ ਬਿਹਤਰ ਸੰਪਰਕ ਪ੍ਰਦਾਨ ਕੀਤਾ ਗਿਆ। ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ 'ਤੇ ਹਮਲਾ ਕੀਤਾ, ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਜੰਗਬੰਦੀ ਸਮਝੌਤੇ ਬਾਰੇ ਅਨਿਸ਼ਚਿਤਤਾ ਵੱਧ ਗਈ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਕਿ ਅਮਰੀਕਾ ਨੇ ਸ਼ੁੱਕਰਵਾਰ ਨੂੰ ਇੱਕ ਵਪਾਰਕ ਤੇਲ ਟੈਂਕਰ ਕੀਕੂ 'ਤੇ ਹੋਏ ਹਮਲੇ ਦੇ ਜਵਾਬ ਵਿੱਚ ਇਰਾਨੀ ਫੌਜੀ ਬੁਨਿਆਦੀ ਢਾਂਚੇ, ਸੰਚਾਰ ਪ੍ਰਣਾਲੀਆਂ, ਹਵਾਈ ਅੱਡਿਆਂ, ਡਰੋਨਾਂ ਅਤੇ ਬਾਰੂਦ ਦੀ ਸੁਰੰਗ ਵਿਛਾਉਣ ਦੀਆਂ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ। ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ 2 ਤਬਾਹਕੁਨ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1,430 ਹੋ ਗਈ ਏ। ਦੇਸ਼ ਵਿੱਚ 68,900 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਏ। ਖੇਡਾਂ ਵਿੱਚ ਗੋਆ ਦੇ 14 ਸਾਲਾ ਏਥਨ ਵਾਸ ਨੇ ਬੋਸਨੀਆ ਅਤੇ ਹਰਜ਼ੇਗੋਵਿਨਾ ਵਿੱਚ ਸਾਰਾਜੇਵੋ GM ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ 3ਜਾ ਅਤੇ ਆਖਰੀ ਗ੍ਰੈਂਡਮਾਸਟਰ ਨਾਮ ਹਾਸਿਲ ਕਰ ਲਿਆ ਅਤੇ ਉਹ ਭਾਰਤ ਦੇ 96ਵੇਂ ਸ਼ਤਰੰਜ ਗ੍ਰੈਂਡਮਾਸਟਰ ਬਣ ਗਏ ਨੇ। ਏਥਨ ਨੇ 10 ਗ੍ਰੈਂਡਮਾਸਟਰਾਂ ਨੂੰ ਪਿੱਛੇ ਛੱਡਦਿਆਂ ਇਹ ਖਿਤਾਬ ਜਿੱਤਿਆ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ ਏ ਦੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਉਧਰ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਭਾਰਤ ਦੀ ਦੇਵਿਕਾ ਸਿਹਾਗ ਨੂੰ ਡੈਨਮਾਰਕ ਦੀ ਲਾਈਨੇ ਕ੍ਰਿਸਟੋਫਰਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਅਤੇ ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ 'ਤੇ ਹਮਲੇ ਕੀਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਸਾਡੇ ਮਸੀਹੀ ਭਜਨਾਂ ਦੇ ਨਾਲ ਸਜੇ ਪ੍ਰੋਗਰਾਮ ਮਸੀਹੀ ਭਜਨ ਦਾ, ਜਿਹਦੇ ਵਿੱਚ ਜਮੀਲ ਮਸੀਹ ਅਤੇ ਉਹਨਾਂ ਦੇ ਸਾਥੀ ਭਜਨਾਂ ਦਾ ਗੁਣਗਾਨ ਕਰਨਗੇ ਅਤੇ ਆਓ ਸੁਣਦੇ ਹਾਂ ਮਸੀਹੀ ਭਜਨ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਤੇ ਉਹ ਸੁਣਦੇ ਹਾਂ ਕੁਝ ਸੰਦੇਸ਼।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਜੇ ਸਹੀ ਮਸੀਹੀ ਭਜਨ ਦੇ ਨਾਲ ਹੁਣ ਮਸੀਹੀ ਭਜਨ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਜੁੜੇ ਹੋਏ ਹੋ ਆਕਾਸ਼ਬਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਸਮਾਂ ਹੋ ਗਿਆ ਹੈ ਮੁੱਖ ਸਮਾਚਾਰਾਂ ਦਾ। ਅਤੇ ਆਓ ਨਿਊਜ਼ ਹੈਡਲਾਈਨ ਦੇ ਤਹਿਤ ਹੁਣ ਤੱਕ ਦੇ ਮੁੱਖ ਸਮਾਚਾਰਾਂ ਨਾਲ ਤੁਹਾਨੂੰ ਸਾਂਝਾ ਕਰਵਾ ਦਿੰਦੇ ਹਾਂ।

ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਿਕ ਤੌਰ 'ਤੇ ਸਵੀਕਾਰ ਕਰ ਲਿਆ ਹੈ। ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਅੱਜ ਅਤੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਦਿਹਾਤੀ ਵਿਕਾਸ ਸੰਮੇਲਨ 2026 ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨ ਦੀ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਗੋਆ ਦੇ 14 ਸਾਲਾ ਏਥਨਵਾਦ ਸਰਜੀਵੋ ਜੀਐਮ ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ 3ਜਾ ਅਤੇ ਆਖਰੀ ਗ੍ਰੈਂਡ ਮਾਸਟਰ ਨਾਮ ਹਾਸਿਲ ਕਰਦਿਆਂ ਭਾਰਤ ਦੇ 96 ਸ਼ਤਰੰਜ ਗ੍ਰੈਂਡ ਮਾਸਟਰ ਬਣ ਗਏ ਨੇ ਅਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸਮਾਂ ਹੋ ਗਿਆ ਸ਼ਾਸਤਰੀ ਸੰਗੀਤ ਦੇ ਸਾਡੇ ਪ੍ਰੋਗਰਾਮ ਸੁਰ ਸਾਧਨਾ ਦਾ। ਅੱਜ ਇਸ ਪ੍ਰੋਗਰਾਮ ਦੇ ਵਿੱਚ ਉਸਤਾਦ ਸੁਲਤਾਨ ਖਾਨ ਸਾਰੰਗੀ ਵਾਦਨ ਕਰਨਗੇ। ਰਾਗ ਹੋਏਗਾ ਨਟ ਭੈਰਵ ਵੈ ਧੁਨਮਾਂਡ ਤੇ ਉਸਮਤ ਫਰਮਾਨੇ ਆ।

0: ਹੁਣੇ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਤਹਿਤ ਉਸਤਾਦ ਸੁਲਤਾਨ ਖਾਨ ਹੋਰਾਂ ਦਾ ਸਾਰੰਗੀ ਵਾਦਨ ਸੁਣ ਰਹੇ ਸਨ। ਰਾਗ ਸੀ ਨੱਟ ਭੈਰਵ ਵੈ ਧੁਨ ਮਾਂਡ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗਿਆਨ ਵਿਗਿਆਨ।
1: ਗਿਆਨ ਵਿਗਿਆਨ
2: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਮੈਂ ਅਸਫਲ ਨਹੀਂ ਹੋਇਆ, ਮੈਂ ਤਾਂ ਸਿਰਫ ਅਜਿਹੇ 10,000 ਤਰੀਕੇ ਲੱਭੇ ਨੇ ਜੋ ਕੰਮ ਨਹੀਂ ਕਰਦੇ। ਇਹ ਵਿਚਾਰ ਹੈ ਥੋਮਸ ਐਡੀਸਨ ਹੋਰਾਂ ਦਾ। ਵਿਗਿਆਨ ਦੀ ਗੱਲ ਕਰੀਏ ਤਾਂ ਵਿਗਿਆਨ ਵਿੱਚ ਨਿਤ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਨੇ, ਔਰ ਸਾਡੇ ਜਿਹੜੇ ਵਿਗਿਆਨੀ ਨੇ ਬਹੁਤ ਤਰ੍ਹਾਂ ਦੀਆਂ ਖੋਜਾਂ ਕਰਕੇ ਸਫਲ ਹੁੰਦੇ ਨੇ ਔਰ ਸਫਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਜ਼ਿੰਦਗੀ ਦਾ ਵੀ ਇਹੀ ਨਜ਼ਰੀਆ ਹੈ ਕਿ ਲਗਾਤਾਰ ਕੰਮ ਕਰਕੇ ਅੱਗੇ ਵਧੀਏ, ਚਾਹੇ ਅਸੀਂ ਅਸਫਲ ਹੋਈਏ, ਪਰ ਉਸੇ ਅਸਫਲਤਾ ਵਿੱਚ ਸਾਨੂੰ ਬਹੁਤ ਸਾਰੇ ਐਸੇ ਤਰੀਕੇ ਲੱਭ ਜਾਂਦੇ ਨੇ ਜਿਸ 'ਤੇ ਅਸੀਂ ਸਫਲ ਹੁੰਦੇ ਹਾਂ। ਅਤੇ ਅੱਜ ਦੇ ਗਿਆਨ ਵਿਗਿਆਨ ਵਿੱਚ ਔਸ਼ਧ ਵਾਲੇ ਪੌਦਿਆਂ ਦਾ ਵਿਗਿਆਨ, ਇਸ ਵਿਸ਼ੇ 'ਤੇ ਵਾਰਤਾ ਹੋਏਗੀ ਡਾਕਟਰ ਗੁਰਿੰਦਰਦੀਪ ਸਿੰਘ ਹੋਰਾਂ ਦੀ। ਇਸ ਤੋਂ ਇਲਾਵਾ ਵਿਗਿਆਨਿਕ ਖ਼ਬਰਾਂ ਵੀ ਹੋਣਗੀਆਂ। ਤੇ ਸ਼ੁਰੂਆਤ ਕਰਦੇ ਹਾਂ ਵਿਗਿਆਨ ਦੀ ਖ਼ਬਰ ਨਾਲ।
3: ਇਸ ਗਰਮੀਆਂ ਵਿੱਚ ਭਾਰਤ ਵਿੱਚ ਤੁਹਾਨੂੰ ਮਿਲਣ ਵਾਲੀਆਂ 7 ਪੰਛੀਆਂ ਦੀਆਂ ਪ੍ਰਜਾਤੀਆਂ, ਆਓ ਜਾਣਦੇ ਹਾਂ ਇਹਨਾਂ ਬਾਰੇ ਵਿਸਤਾਰ ਵਿੱਚ। ਜਿਵੇਂ ਜਿਵੇਂ ਭਾਰਤ ਵਿੱਚ ਤਾਪਮਾਨ ਵੱਧਦਾ ਹੈ, ਇਹ ਪੰਛੀ ਦੇਖਣ ਵਾਲਿਆਂ ਅਤੇ ਕੁਦਰਤ ਪ੍ਰੇਮੀਆਂ ਲਈ ਇੱਕ ਦਿਲਚਸਪ ਮੌਸਮ ਬਣ ਜਾਂਦਾ ਹੈ। ਲੰਬੇ ਦਿਨ, ਫੁੱਲਾਂ ਵਾਲੇ ਰੁੱਖ, ਪੱਕਦੇ ਫਲ ਅਤੇ ਸੁੰਗੜਦੇ ਪਾਣੀ ਦੇ ਸਰੋਤ ਅਕਸਰ ਸ਼ਹਿਰੀ ਪਾਰਕਾਂ, ਬਾਗਾਂ, ਜੰਗਲਾਂ, ਗਿੱਲੀਆਂ ਥਾਵਾਂ ਅਤੇ ਇੱਥੋਂ ਤੱਕ ਕਿ ਰਿਹਾਇਸ਼ੀ ਮੁਹੱਲਿਆਂ ਵਿੱਚ ਪੰਛੀਆਂ ਨੂੰ ਵਧੇਰੇ ਦਿਖਾਈ ਦਿੰਦੇ ਹਨ। ਭਾਵੇਂ ਤੁਸੀਂ ਇੱਕ ਤਜਰਬੇਕਾਰ ਪੰਛੀ ਪ੍ਰੇਮੀ ਹੋ ਜਾਂ ਕੋਈ ਸਿਰਫ ਸਵੇਰ ਦੀ ਸੈਰ ਦਾ ਆਨੰਦ ਮਾਣ ਰਿਹਾ ਹੈ, ਗਰਮੀਆਂ ਕੁਝ ਦਿਲਚਸਪ ਪੰਛੀਆਂ ਦੇ ਸੈਲਾਨੀਆਂ ਅਤੇ ਨਿਵਾਸੀ ਪ੍ਰਜਾਤੀਆਂ ਨੂੰ ਦੇਖਣ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੀਆਂ ਹਨ। ਇੱਥੇ ਕੁਝ ਪੰਛੀਆਂ ਦੀਆਂ ਪ੍ਰਜਾਤੀਆਂ ਹਨ ਜਿਨ੍ਹਾਂ ਦਾ ਤੁਹਾਨੂੰ ਪੂਰੇ ਭਾਰਤ ਵਿੱਚ ਗਰਮ ਮਹੀਨਿਆਂ ਦੌਰਾਨ ਸਭ ਤੋਂ ਵੱਧ ਸਾਹਮਣਾ ਕਰਨਾ ਪੈਂਦਾ ਹੈ। ਏਸ਼ੀਅਨ ਕੋਇਲ। ਏਸ਼ੀਅਨ ਕੋਇਲ ਭਾਰਤੀ ਗਰਮੀਆਂ ਦੀਆਂ ਸਭ ਤੋਂ ਵੱਧ ਪਛਾਣੀਆਂ ਜਾਣ ਵਾਲੀਆਂ ਆਵਾਜ਼ਾਂ ਵਿੱਚੋਂ ਇੱਕ ਏਸ਼ੀਅਨ ਕੋਇਲ ਦੀ ਉੱਚੀ ਦੁਹਰਾਉਣ ਵਾਲੀ ਆਵਾਜ਼ ਹੈ। ਅਕਸਰ ਇਸ ਨੂੰ ਦੇਖਣ ਤੋਂ ਪਹਿਲਾਂ ਸੁਣਿਆ ਜਾਂਦਾ ਹੈ। ਲਾਲ ਅੱਖਾਂ ਵਾਲਾ ਇਹ ਚਮਕਦਾਰ ਕਾਲਾ ਪੰਛੀ ਪ੍ਰਜਨਨ ਸੀਜ਼ਨ ਦੌਰਾਨ ਬਹੁਤ ਜ਼ਿਆਦਾ ਬੋਲਦਾ ਹੈ। ਨਰ ਕੋਇਲ ਪੂਰੀ ਤਰ੍ਹਾਂ ਕਾਲੇ ਹੁੰਦੇ ਹਨ, ਜਦੋਂ ਕਿ ਮਾਦਾਵਾਂ ਦੇ ਚਿੱਟੇ ਧੱਬਿਆਂ ਅਤੇ ਧਾਰੀਆਂ ਵਾਲੇ ਭੂਰੇ ਰੰਗ ਦੇ ਪੱਤੇ ਹੁੰਦੇ ਹਨ। ਉਹ ਆਮ ਤੌਰ ਉੱਤੇ ਫਲ ਦੇਣ ਵਾਲੇ ਰੁੱਖਾਂ, ਬਾਗਾਂ ਅਤੇ ਸ਼ਹਿਰੀ ਮੁਹੱਲਿਆਂ ਦੇ ਨੇੜੇ ਵੇਖੇ ਜਾਂਦੇ ਹਨ। ਇੰਡੀਅਨ ਪੈਰਾਡਾਈਜ਼ ਫਲਾਈ ਕੈਚਰ ਆਪਣੀ ਸ਼ਾਨਦਾਰ ਲੰਬੀ ਚਿੱਟੀ ਪੂਛ ਅਤੇ ਸੁੰਦਰ ਉਡਾਣ ਲਈ ਜਾਣਿਆ ਜਾਂਦਾ ਹੈ। ਇੰਡੀਅਨ ਪੈਰਾਡਾਈਜ਼ ਫਲਾਈ ਕੈਚਰ ਗਰਮੀਆਂ ਦੌਰਾਨ ਦੇਖੇ ਜਾਣ ਵਾਲੇ ਸਭ ਤੋਂ ਸ਼ਾਨਦਾਰ ਪੰਛੀਆਂ ਵਿੱਚੋਂ ਇੱਕ ਹੈ। ਨਰ ਪ੍ਰਜਨਨ ਸੀਜ਼ਨ ਦੌਰਾਨ ਨਾਟਕੀ ਰਿਬਨ ਵਰਗੀਆਂ ਪੂਛਾਂ ਵਿਕਸਿਤ ਕਰਦੇ ਹਨ, ਜਦੋਂ ਕਿ ਮਾਦਾ ਛੋਟੀਆਂ ਪੂਛਾਂ ਵਾਲੀਆਂ ਛਾਤੀ ਭੂਰੀਆਂ ਹੁੰਦੀਆਂ ਹਨ। ਇਹ ਆਮ ਤੌਰ ਉੱਤੇ ਜੰਗਲੀ ਖੇਤਰਾਂ, ਜੰਗਲ ਦੇ ਕਿਨਾਰਿਆਂ, ਬਾਗਾਂ ਅਤੇ ਪਾਰਕਾਂ ਵਿੱਚ ਪਾਏ ਜਾਂਦੇ ਹਨ, ਜਿੱਥੇ ਉਹ ਹਵਾ ਵਿੱਚ ਕੀੜਿਆਂ ਦੀ ਸਰਗਰਮੀ ਨਾਲ ਸ਼ਿਕਾਰ ਕਰਦੇ ਹਨ। ਚਿੱਟੇ ਗਲੇ ਵਾਲਾ ਕਿੰਗ ਫਿਸ਼ਰ ਹਮੇਸ਼ਾ ਪਾਣੀ ਦੇ ਨੇੜੇ ਨਹੀਂ ਮਿਲਦਾ। ਇਹ ਚਮਕਦਾਰ ਰੰਗ ਦਾ ਪੰਛੀ ਇਸਦੇ ਚਮਕਦਾਰ ਨੀਲੇ ਖੰਭਾਂ, ਚੋਕਲੇਟ ਪੂਰੇ ਸਿਰ ਅਤੇ ਚਮਕਦਾਰ ਲਾਲ ਚੁੰਝ ਦੇ ਨਾਲ ਆਮ ਤੌਰ ਉੱਤੇ ਬਿਜਲੀਆਂ ਦੀਆਂ ਤਾਰਾਂ, ਰੁੱਖਾਂ ਅਤੇ ਵਾੜਾਂ ਉੱਤੇ ਬੈਠਾ ਵੇਖਿਆ ਜਾਂਦਾ ਹੈ। ਇਹ ਕੀੜੇ ਮਕੌੜਿਆਂ, ਡੱਡੂਆਂ, ਕਿਰਲੀਆਂ ਅਤੇ ਛੋਟੀਆਂ ਮੱਛੀਆਂ ਨੂੰ ਖਾਂਦਾ ਹੈ ਅਤੇ ਅਕਸਰ ਸ਼ਹਿਰਾਂ, ਪਿੰਡਾਂ, ਗਿੱਲੀਆਂ ਜ਼ਮੀਨਾਂ ਅਤੇ ਖੇਤੀਬਾੜੀ ਦੇ ਖੇਤਾਂ ਵਿੱਚ ਦੇਖਿਆ ਜਾਂਦਾ ਹੈ। ਗੁਲਾਬ ਰੰਗ ਵਾਲਾ ਪੈਰਾਕੀਟ। ਇਹ ਚਮਕਦਾਰ ਹਰੇ ਤੋਤੇ ਭਾਰਤੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਭ ਤੋਂ ਜਾਣੇ ਪਛਾਣੇ ਪੰਛੀਆਂ ਵਿੱਚੋਂ ਇੱਕ ਹਨ। ਉਹਨਾਂ ਦੇ ਸ਼ੋਰ ਸ਼ਰਾਬੇ ਵਾਲੇ

ਝੁੰਡ ਗਰਮੀਆਂ ਦੀ ਸਵੇਰ ਅਤੇ ਸ਼ਾਮ ਨੂੰ ਖਾਸ ਤੌਰ ਉੱਤੇ ਸਰਗਰਮ ਹੁੰਦੇ ਹਨ। ਗੁਲਾਬ ਰੰਗ ਵਾਲੇ ਪੈਰਾਕੀਟ ਬਹੁਤ ਜ਼ਿਆਦਾ ਅਨੁਕੂਲ ਹੁੰਦੇ ਹਨ ਅਤੇ ਸ਼ਹਿਰੀ ਬਗੀਚਿਆਂ, ਪਾਰਕਾਂ ਅਤੇ ਖੇਤਾਂ ਵਿੱਚ ਵੱਧਦੇ ਫੁੱਲਦੇ ਹਨ। ਇਹਨਾਂ ਨੂੰ ਅਕਸਰ ਫਲਾਂ, ਬੀਜਾਂ ਅਤੇ ਫੁੱਲਾਂ ਨੂੰ ਖਾਂਦੇ ਦੇਖਿਆ ਜਾਂਦਾ ਹੈ। ਭਾਰਤੀ ਪਿੱਟਾ ਇਸਦੇ ਬਹੁਰੰਗੀ ਪੱਤਿਆਂ ਦੇ ਕਾਰਨ ਨਵ ਰੰਗ ਦਾ ਉਪਨਾਮ ਦਿੱਤਾ ਗਿਆ। ਭਾਰਤੀ ਪਿੱਟਾ ਪੰਛੀਆਂ ਦੇ ਪ੍ਰਸ਼ੰਸਕਾਂ ਵਿੱਚ ਇੱਕ ਪਸੰਦੀਦਾ ਹੈ। ਗਰਮੀਆਂ ਭਾਰਤ ਦੇ ਕਈ ਹਿੱਸਿਆਂ ਵਿੱਚ ਇਹਨਾਂ ਪ੍ਰਵਾਸੀ ਪੰਛੀਆਂ ਦੇ ਆਉਣ ਦੀ ਨਿਸ਼ਾਨਦੇਹੀ ਕਰਦੀਆਂ ਹਨ। ਉਹਨਾਂ ਨੂੰ ਆਮ ਤੌਰ ਉੱਤੇ ਕੀੜੇ ਮਕੌੜਿਆਂ ਅਤੇ ਕੀੜਿਆਂ ਦੀ ਭਾਲ ਕਰਦੇ ਹੋਏ ਜੰਗਲ ਦੇ ਫਰਸ਼ਾਂ, ਬਾਗਾਂ ਅਤੇ ਜੰਗਲੀ ਖੇਤਰਾਂ ਵਿੱਚ ਛਾਲ ਮਾਰਦੇ ਦੇਖਿਆ ਜਾਂਦਾ ਹੈ। ਪਰਪਲ ਸਨਬਰਡ ਗਰਮੀਆਂ ਦੌਰਾਨ ਫੁੱਲਾਂ ਵਾਲੇ ਪੌਦਿਆਂ ਦੇ ਆਲੇ ਦੁਆਲੇ ਖਾਸ ਤੌਰ ਉੱਤੇ ਸਰਗਰਮ ਹੋ ਜਾਂਦੇ ਹਨ। ਨਰ ਪ੍ਰਜਨਨ ਸੀਜ਼ਨ ਦੌਰਾਨ ਚਮਕਦਾਰ ਜਾਮਣੀ ਨੀਲੇ ਪੱਤਿਆਂ ਦਾ ਪ੍ਰਦਰਸ਼ਨ ਕਰਦੇ ਹੋਏ, ਜਦੋਂ ਕਿ ਮਾਦਾ ਜੈਤੂਨ ਪੀਲੇ ਰੰਗ ਦੀਆਂ ਹੁੰਦੀਆਂ ਹਨ, ਉਹ ਪਰਾਗਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਮ ਤੌਰ ਉੱਤੇ ਬਾਗਾਂ, ਬਾਲਕੋਨੀਆਂ

0: ਬਰਡ ਗਰਮੀਆਂ ਦੌਰਾਨ ਫੁੱਲਾਂ ਵਾਲੇ ਪੌਦਿਆਂ ਦੇ ਆਲੇ ਦੁਆਲੇ ਖਾਸ ਤੌਰ ਉੱਤੇ ਸਰਗਰਮ ਹੋ ਜਾਂਦੇ ਹਨ। ਨਰ ਪ੍ਰਜਨਨ ਸੀਜ਼ਨ ਦੌਰਾਨ ਚਮਕਦਾਰ ਜਾਮਣੀ ਨੀਲੇ ਪੱਤਿਆਂ ਦਾ ਪ੍ਰਦਰਸ਼ਨ ਕਰਦੇ ਹੋਏ, ਜਦੋਂ ਕਿ ਮਾਦਾ ਜੈਤੂਨ ਪੀਲੇ ਰੰਗ ਦੀਆਂ ਹੁੰਦੀਆਂ ਹਨ। ਉਹ ਪਰਾਗਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਮ ਤੌਰ ਉੱਤੇ ਬਾਗਾਂ, ਬਾਲਕੋਨੀਆਂ ਅਤੇ ਪਾਰਕਾਂ ਵਿੱਚ ਪਾਏ ਜਾਂਦੇ ਹਨ। ਭਾਰਤੀ ਮੋਰ, ਭਾਰਤੀ ਮੋਰ ਭਾਰਤ ਦਾ ਰਾਸ਼ਟਰੀ ਪੰਛੀ ਮੌਨਸੂਨ ਤੋਂ ਪਹਿਲਾਂ ਖਾਸ ਤੌਰ ਉੱਤੇ ਸਰਗਰਮ ਹੋ ਜਾਂਦਾ ਹੈ। ਨਰ ਮੋਰ ਅਕਸਰ ਸਾਥੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੀਆਂ ਚਮਕਦਾਰ ਪੂਛ ਦੇ ਖੰਭਾਂ ਦਾ ਪ੍ਰਦਰਸ਼ਨ ਕਰਦੇ ਹੋਏ ਦੇਖੇ ਜਾਂਦੇ ਹਨ। ਇਹ ਆਮ ਤੌਰ ਉੱਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਜੰਗਲਾਂ ਦੇ ਕਿਨਾਰਿਆਂ, ਖੇਤੀਬਾੜੀ ਦੇ ਖੇਤਾਂ, ਪਿੰਡਾਂ ਦੇ ਬਾਹਰਵਾਰਾਂ ਅਤੇ ਜੰਗਲੀ ਜੀਵ ਅਸਥਾਨਾਂ ਵਿੱਚ ਦੇਖੇ ਜਾਂਦੇ ਹਨ। ਇਹ ਸੀ ਜਾਣਕਾਰੀ ਗਰਮੀਆਂ ਵਿੱਚ ਭਾਰਤ ਵਿੱਚ ਤੁਹਾਨੂੰ ਮਿਲਣ ਵਾਲੀਆਂ 7 ਪੰਛੀਆਂ ਦੀਆਂ ਪ੍ਰਜਾਤੀਆਂ ਦੀ।
1: ਪ੍ਰੋਗਰਾਮ ਚੱਲ ਰਿਹਾ ਹੈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਚਿਕਿਤਸਕ ਪੌਦੇ, ਜਿਨ੍ਹਾਂ ਨੂੰ ਚਿਕਿਤਸਕ ਜੜੀਆਂ ਬੂਟੀਆਂ ਵੀ ਕਿਹਾ ਜਾਂਦਾ ਹੈ, ਪ੍ਰਾਚੀਨ ਸਮੇਂ ਤੋਂ ਹੀ ਰਵਾਇਤੀ ਦਵਾਈ ਅਭਿਆਸਾਂ ਵਿੱਚ ਖੋਜੇ ਅਤੇ ਵਰਤੇ ਜਾਂਦੇ ਰਹੇ ਨੇ। ਪੌਦੇ ਵੱਖ ਵੱਖ ਕੰਮਾਂ ਲਈ ਸੈਂਕੜੇ ਰਸਾਇਣਿਕ ਮਿਸ਼ਰਣਾਂ ਦਾ ਸੰਸਲੇਸ਼ਣ ਕਰਦੇ ਨੇ, ਜਿਸ ਵਿੱਚ ਕਿ ਕੀੜੇ ਮਕੌੜੇ, ਉੱਲੀ, ਬਿਮਾਰੀਆਂ, ਪਰਜੀਵੀਆਂ ਅਤੇ ਸ਼ਾਕਾਹਾਰੀ ਥਣਧਾਰੀ ਜੀਵਾਂ ਤੋਂ ਬਚਾਅ ਅਤੇ ਸੁਰੱਖਿਅਤ ਸ਼ਾਮਿਲ ਹੈ। ਪੌਦਿਆਂ ਦੀ ਗੱਲ ਕਰੀਏ ਤਾਂ ਚਿਕਿਤਸਕ ਤੌਰ 'ਤੇ ਦੇਖਿਆ ਜਾਵੇ ਤਾਂ ਬਹੁਤ ਸਮੇਂ ਤੋਂ ਦਵਾਈਆਂ ਦਾ ਵਰਣਨ ਹੈ, ਪਰ ਇਸ ਵਿੱਚ ਹੋਰ ਕੀ ਹੈ, ਆਓ ਜਾਣਦੇ ਹਾਂ ਔਸ਼ਧ ਵਾਲੇ ਪੌਦਿਆਂ ਦਾ ਵਿਗਿਆਨ। ਇਸ ਵਿਸ਼ੇ 'ਤੇ ਸੁਣਦੇ ਹਾਂ ਡਾਕਟਰ ਗੁਰਿੰਦਰਦੀਪ ਸਿੰਘ ਹੋਰਾਂ ਦੀ ਵਾਰਤਾ।
2: ਪ੍ਰੋਗਰਾਮ ਗਿਆਨ ਵਿਗਿਆਨ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਵਿਸ਼ਾ ਹੈ ਔਸ਼ਧੀ ਵਾਲੇ ਪੌਦਿਆਂ ਦਾ ਗਿਆਨ। ਇਸ ਨੂੰ ਅਸੀਂ ਨੋਰਮਲ ਲੈਂਗੁਏਜ ਦੇ ਵਿੱਚ ਕਹੀਏ ਤਾਂ ਕੁਦਰਤੀ ਜੜੀ ਬੂਟੀਆਂ ਅਤੇ ਉਹਨਾਂ ਵਿੱਚ ਮੌਜੂਦ ਕਿਰਿਆਸ਼ੀਲ ਤੱਤ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁਦਰਤ ਅਤੇ ਕੁਦਰਤੀ ਸਰੋਤ ਸਾਨੂੰ ਹਵਾ, ਪਾਣੀ, ਭੋਜਨ, ਉਪਜਾਊ ਮਿੱਟੀ, ਸ਼ੁੱਧ ਵਾਤਾਵਰਨ ਹੀ ਨਹੀਂ ਸਗੋਂ ਜੀਵਨ ਨੂੰ ਜਿਉਣ ਦੀ ਜਾਂਚ, ਉਸ ਤੋਂ ਬਾਅਦ ਅਨੁਸ਼ਾਸਨ, ਜਿਵੇਂ ਦਿਨ ਚੜ੍ਹਨ ਦੀ ਅਤੇ ਦਿਨ ਛਿਪਣ ਦਾ ਇੱਕ ਪੱਕਾ ਸਮਾਂ ਹੁੰਦਾ ਹੈ, ਸਮੇਂ ਮੁਤਾਬਕ ਵਧਣਾ ਅਤੇ ਅਨੇਕਾਂ ਪ੍ਰਜਾਤੀਆਂ ਵਿੱਚ ਰਹਿਣਾ ਅਤੇ ਉਹਨਾਂ ਵਿੱਚ ਸਮੇਲ ਸਿਖਾਉਂਦੇ ਹਨ। ਇਸ ਤੋਂ ਇਲਾਵਾ ਕੁਦਰਤ ਆਪਣੇ ਵਿੱਚ ਅਨੇਕਾਂ ਜੈਵਿਕ ਅਤੇ ਅਜੈਵਿਕ ਜੜੀ ਬੂਟੀਆਂ ਦੇ ਸਰੋਤ ਸਮਾਈ ਬੈਠਾ ਹੈ, ਜਿਵੇਂ ਹਵਾ, ਅੱਗ, ਪਾਣੀ, ਬਟ ਇਸ ਦੇ ਵਿੱਚੋਂ ਪੇੜ ਪੌਦੇ ਇੱਕ ਅਜਿਹੇ ਸਰੋਤ ਹਨ ਜੋ ਸਾਨੂੰ ਜੀਵਨ ਵਿੱਚ ਸੁਖਾਵਾਂ, ਮੁੱਢਲੀ ਸਹਾਇਤਾ ਅਤੇ ਸਭ ਨੂੰ ਵੱਧ ਕੇ ਜਿਹੜੀ ਹੈ ਦੈਟ ਇਜ਼ ਨਿਰੋਗ ਰਹਿਣ ਦੇ ਲਈ ਵਿੱਚ ਸਾਨੂੰ ਬਾਰੇ ਦੱਸਦੇ ਹਨ। ਸੰਸਾਰਕ ਪੱਧਰ 'ਤੇ ਇਹਨਾਂ ਸਾਰੇ ਸਰੋਤਾਂ ਵਿੱਚੋਂ ਪੌਦੇ ਇਕਲੌਤੇ ਜੈਵਿਕ ਅਤੇ ਅਜੈਵਿਕ ਸਰੋਤ ਕਿਉਂ ਹਨ? ਦਰਅਸਲ ਜੜੀ ਬੂਟੀਆਂ ਉਹ ਪੌਦੇ ਹੁੰਦੇ ਹਨ ਜੋ ਪਰਿਭਾਸ਼ਾ ਮੁਤਾਬਕ ਜਿਨ੍ਹਾਂ ਦੇ ਪੱਤੇ, ਤਣੇ ਜਾਂ ਫੁੱਲਾਂ ਦੇ ਸਿਖਰ ਜਾਂ ਜੜ੍ਹਾਂ ਸੁੱਕੇ, ਤਾਜ਼ੇ ਜਾਂ ਜੰਮੇ ਹੋਇਆਂ ਨੂੰ ਵੱਖ ਵੱਖ ਉਦੇਸ਼ਾਂ ਲਈ, ਜਿਵੇਂ ਕਿ ਭੋਜਨਿੰਗ, ਸੀਜ਼ਨਿੰਗ ਦੇ ਲਈ ਜਾਂ ਪੀਣ ਵਾਲੇ ਪਦਾਰਥਾਂ ਵਜੋਂ ਜਾਂ ਸ਼ਿੰਗਾਰ ਦੀ ਸਮੱਗਰੀ ਵਿੱਚ ਜਾਂ ਦਵਾਈਆਂ ਵਜੋਂ ਵਰਤਿਆ ਜਾਂਦਾ ਹੈ। ਅਨੇਕਾਂ ਚਿਕਿਤਸਕ ਜਿਵੇਂ ਵੈਦ, ਹਕੀਮ ਅਨੇਕਾਂ ਪੌਦਿਆਂ ਦੀ ਪੁਰਾਣੇ ਸਮੇਂ ਤੋਂ ਵਰਤੋਂ ਕਰਕੇ ਚਿਕਿਤਸਕ ਉਦੇਸ਼ਾਂ ਲਈ ਵਰਤਦੇ ਆ ਰਹੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਗਿਆਨ ਨੂੰ ਪ੍ਰਚਲਿਤ ਪਰੰਪਰਾ ਵਾਂਗੂ ਦਿੰਦੇ ਰਹਿੰਦੇ ਹਨ। ਜੇ ਅਸੀਂ ਜੜੀ ਬੂਟੀਆਂ ਨੂੰ ਵਰਗੀਕਰਨ ਜਾਂ ਉਹਨਾਂ ਦੀ ਕਲਾਸੀਫਿਕੇਸ਼ਨ ਕਰੀਏ ਤਾਂ ਬੇਸਿਕਲੀ ਜੜੀ ਬੂਟੀਆਂ ਤਿੰਨ ਤਰੀਕੇ ਦੇ ਨਾਲ ਉਹਨਾਂ ਨੂੰ ਵੰਡਿਆ ਜਾ ਸਕਦਾ। ਪਹਿਲਾ ਚਿਕਿਤਸਕ, ਦੂਜਾ ਰਸੋਈ, ਤੀਜਾ ਕੀ ਹੈ ਸਜਾਵਟੀ। ਜਿੰਨੀਆਂ ਵੀ ਸਾਡੀਆਂ ਜੜੀ ਬੂਟੀਆਂ ਹਨ ਇਹ ਸਾਡੀ ਰਸੋਈ ਦੇ ਵਿੱਚੋਂ ਨਿਕਲ ਕੇ ਆਈਆਂ। ਦੇਖੋ ਔਸ਼ਧੀ ਅਤੇ ਜੜੀ ਬੂਟੀ ਦੋਨੇ ਇੱਕੋ ਹਨ, ਪਰ ਉਹਨਾਂ ਦਾ ਸੋਚਣ ਦਾ ਅਤੇ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹ ਉਹਨਾਂ ਦੇ ਵਿੱਚ ਜਿਹੜੇ ਮੌਜੂਦ ਕਿਰਿਆਸ਼ੀਲ ਤੱਤ ਹੈ ਉਹਨਾਂ 'ਚ ਪਤਾ ਲੱਗਦਾ। ਤਾਂ ਦੇਖੋ 4000 ਸਾਲ ਪਹਿਲਾਂ ਤੋਂ ਆਯੁਰਵੇਦਾ ਨੇ ਇੱਕ ਪੈਰ ਪਸਾਰੇ ਹੈ, ਉਹਨਾਂ ਨੇ ਉਸ ਜੜੀ ਬੂਟੀਆਂ ਨੂੰ ਡਿਸਟ੍ਰੀਬਿਊਟ ਕੀਤਾ ਇਨ ਟਰਮਸ ਆਫ ਪਾਰਟਸ, ਕੋਈ ਵੀ ਬੂਟਾ ਜਿਹੜਾ ਹਿੱਸਾ, ਦੂਜਾ ਕੀ ਹੈ ਉਹਦਾ ਰੋਗ ਨਿਵਾਰਨ ਪ੍ਰਤੀ ਉਹਦੀ ਫਾਇਦਾ, ਇਹ ਦੋ ਚੀਜ਼ਾਂ ਨੂੰ ਕਲਾਸੀਫਾਈ ਕੀਤਾ ਸੀ। ਰਸੋਈ ਸਾਡੀ ਇਹ ਉਹ ਜਗ੍ਹਾ ਹੈ ਜਿੱਥੋਂ ਅਸੀਂ ਆਪਦੀ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਅਤੇ ਜਿੱਥੋਂ ਅਸੀਂ ਬਿਮਾਰੀਆਂ ਨੂੰ ਸ਼ੁਰੂ ਕਰ ਸਕਦੇ। ਜਾਣਦੇ ਹਾਂ ਵੀ ਜੇ ਕਿਸੇ ਵੀ ਚੀਜ਼ ਦੀ ਬਹੁਤਾਤ ਹੋ ਜਾਵੇ ਤਾਂ ਉਹ ਚੀਜ਼ ਮਾੜੀ ਹੈ, ਉਵੇਂ ਜਿਵੇਂ ਜੇ ਘਾਟ ਹੋ ਜਾਵੇ ਤਾਂ ਉਹ ਮਾੜੀ। ਹੁਣ ਜਿਵੇਂ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਤੜਕੇ ਲਈ

ਜਿਵੇਂ ਯੂਜ਼ ਕਰਦੇ ਹਾਂ, ਜਿਵੇਂ ਲਸਣ, ਅਦਰਕ, ਜੀਰਾ, ਦਾਲਚੀਨੀ, ਚਾਹ ਬਣਾਉਣ ਦੇ ਲਈ ਯੂਜ਼ ਕਰਦੇ ਹਾਂ, ਫਿਲਹਾਲ ਇਹਨਾਂ ਤੋਂ ਹੀ ਆਪਣੀਆਂ ਬਿਮਾਰੀਆਂ ਦਾ ਹੀ ਨਿਵਾਰਨ ਹੋ ਸਕਦਾ ਹੈ। ਜਿਵੇਂ ਕਿ ਸਭ ਤੋਂ ਪਹਿਲੇ ਨੰਬਰ 'ਤੇ ਮੈਂ ਲੈਣਾ ਚਾਹੂੰਗਾ ਲਸਣ। ਦੇਖੋ, ਲਸਣ ਇੱਕ ਉਹ ਚੀਜ਼ ਹੈ ਜਿਹਨੂੰ ਅਸੀਂ ਆਮ ਲੈਂਗੁਏਜ ਦੇ ਵਿੱਚ, ਆਮ ਭਾਸ਼ਾ ਦੇ ਵਿੱਚ ਅਸੀਂ ਇਹਨੂੰ ਐਲੀਅਮ ਕਹਿ ਦਿੰਦੇ ਹਾਂ। ਇਹਦਾ ਜੈਵਿਕ ਸਰੋਤ ਕੀ ਹੈ, ਜਿਹਨੂੰ ਅਸੀਂ ਬਾਇਓਲੋਜੀਕਲ ਸੋਰਸ ਕਹਿੰਦੇ ਹਾਂ। ਐਲੀਅਮ ਸੈਟੀਵਨ ਇੱਕ ਇਹਦਾ ਬਾਇਓਲੋਜੀਕਲ ਸੋਰਸ ਹੈ, ਜਿਹੜਾ ਕਿ ਲੀਲੀਏਸੀ ਫੈਮਿਲੀ ਦੇ ਨਾਲ ਸੰਬੰਧਿਤ ਹੈ। ਔਰ ਇਹਦੀ ਜੇ ਅਸੀਂ ਭੂਗੋਲਿਕ ਸਥਿਤੀ ਨੂੰ ਜਾਣੀਏ ਤਾਂ ਭੂਗੋਲਿਕ ਸਥਿਤੀ ਕੀ ਹੈ ਵੀ ਮੱਧ ਏਸ਼ੀਆ, ਜਿਵੇਂ ਦੱਖਣੀ ਯੂਰਪ ਹੋ ਗਿਆ ਜਾਂ ਸੰਯੁਕਤ ਰਾਜ ਅਮਰੀਕਾ ਹੁੰਦਾ ਹੈ, ਉਹਨਾਂ ਦੇ ਵਿੱਚ ਇਹ ਫਿਲਹਾਲ ਉਗਾਇਆ ਜਾਂਦਾ ਹੈ ਜਾਂ ਉਹਨਾਂ ਦੇ ਵਿੱਚ ਇਹਨੂੰ ਕਾਸ਼ਤ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਕੀ ਹੈ, ਲਸਣ ਦੀਆਂ ਬੇਸਿਕਲੀ ਦੋ ਜਾਂ ਦੋ ਤੋਂ ਵੱਧ ਕਿਸਮਾਂ ਹਨ। ਪਹਿਲੀ ਜਿਹਨੂੰ ਕਹਿੰਦੇ ਹਾਂ ਅਸੀਂ ਹਾਰਡ ਨੈਕ, ਦੂਜੀ ਹੁੰਦੀ ਹੈ ਸੌਫਟ ਨੈਕ। ਹੁਣ ਜਿਹੜੀ ਹਾਰਡ ਨੈਕ ਹੁੰਦੀ ਹੈ, ਇਹ ਬਹੁਤ ਹੀ ਮਜ਼ਬੂਤ ਅਤੇ ਖਾਣ ਵਾਲੇ ਡੰਡੇ ਹੁੰਦੇ ਹਨ ਜਿਹਨੂੰ ਅਸੀਂ ਕੇਪ ਦੇ ਨਾਮ 'ਤੇ ਕਹਿੰਦੇ ਹਾਂ, ਔਰ ਉਹਨਾਂ ਦੇ ਵਿੱਚ ਉਹਨੂੰ ਅਸੀਂ ਕਿੰਨੀ ਦੇਰ ਤੱਕ ਵੀ ਸਟੋਰ ਕਰ ਸਕਦੇ। ਦੂਜੀ ਜਿਹੜੀ ਹੁੰਦੀ ਹੈ ਸੌਫਟ ਨੈਕ ਕੀ ਹੈ, ਬੇਸਿਕਲੀ ਇਹ ਹਲਕੇ ਹੁੰਦੇ ਆ, ਪਰ ਇਹਨਾਂ ਦੀ ਜਿਹੜੀ ਸ਼ੈਲਫ ਲਾਈਫ ਹੈ ਉਹ ਇਹਨਾਂ ਦੇ ਹਾਰਡ ਨੈਕ ਨਾਲੋਂ ਵੀ ਲੰਬੀ ਹੁੰਦੀ ਹੈ, ਕਿਉਂਕਿ ਇਹਨਾਂ ਦੇ ਵਿੱਚ ਇੱਕ ਚਿਕਨਾਹਟ ਹੁੰਦੀ ਹੈ। ਹੁਣ ਇਹਨਾਂ ਦੇ ਵਿੱਚ ਜੇ ਅਸੀਂ ਕਿਰਿਆਸ਼ੀਲ ਤੱਤ ਦੇ ਹਿਸਾਬ ਨਾਲ ਜਾਈਏ ਤਾਂ ਕਿਰਿਆਸ਼ੀਲ ਤੱਤ ਦੇ ਹਿਸਾਬ ਨਾਲ ਇਹਦੇ ਵਿੱਚ ਫਿਲਹਾਲ ਇੱਕ ਲਸਣ ਇੱਕ ਪਹਿਲਾ ਆਪਣੇ ਕੋਲ ਔਰਗੈਨਿਕ ਕੰਪਾਊਂਡ ਹੈ ਜਿਹਨੂੰ ਅਸੀਂ ਔਰਗੈਨੋ ਸਲਫਰ ਦੀ ਸ਼੍ਰੇਣੀ ਵਿੱਚ ਰੱਖਦੇ ਹਾਂ। ਦੂਜੀ ਗੱਲ ਕੀ ਹੈ, ਔਰਗੈਨੋ ਸਲਫਰ ਕਿਉਂ ਕਰਦੇ ਹਾਂ, ਕਾਰਨ ਕੀ ਹੈ ਵੀ ਇਸ ਦੇ ਵਿੱਚ ਟੋਟਲ, ਵੈਸੇ ਤਾਂ ਸਾਇੰਸਦਾਨਾਂ ਨੇ ਫਿਲਹਾਲ ਇੰਨੇ ਹੀ ਖੋਜੇ ਆ, ਬਟ ਸੁਣਨ 'ਚ ਆਇਆ ਵੀ ਇਸ ਤੋਂ ਵੱਧ ਵੀ 34-35 ਦੇ ਕਰੀਬ ਹੈਗੇ ਨੇ, ਬਟ 11 ਉਹ ਕਿਰਿਆਸ਼ੀਲ ਤੱਤ ਹਨ ਜਿਨ੍ਹਾਂ ਦੇ ਵਿੱਚ ਐਲੀਸੀਨ, ਐਲਾਈਨ, ਡਾਈਸਲਫਾਈਡ ਬਹੁਤ ਜ਼ਿਆਦਾ ਹੀ ਕਿਰਿਆਸ਼ੀਲ ਤੱਤ ਹਨ ਜੋ ਸਾਨੂੰ ਦੱਸਦੇ ਹਨ ਵੀ ਭਾਈ ਇਹਦੇ ਵਿੱਚ ਕਿਰਿਆਸ਼ੀਲ ਤੱਤ ਆ ਬਿਮਾਰੀ ਨੂੰ ਠੀਕ ਕਰ ਸਕਦਾ ਹੈ। ਹੁਣ ਇਹਨਾਂ ਦੇ ਵਿੱਚ ਜੇ ਅਸੀਂ ਇੱਕ ਬਹੁਤ ਸੋਚਣ ਦਾ ਵਿਸ਼ਾ ਹੈ ਵੀ ਸਾਨੂੰ ਲਸਣ ਕੱਚੀ ਖਾਣੀ ਚਾਹੀਦੀ ਹੈ ਜਾਂ ਤੜਕੇ ਖਾਣੀ ਚਾਹੀਦੀ ਹੈ। ਐਕਚੁਅਲੀ ਗੱਲ ਇਹ ਵੀ ਜਦੋਂ ਅਸੀਂ ਲਸਣ ਨੂੰ ਕ੍ਰਸ਼ ਕਰਦੇ ਹਾਂ ਜਾਂ ਉਹਨੂੰ ਦੱਬਦੇ ਹਾਂ ਤਾਂ ਦੱਬਣ ਨਾਲ ਕੀ ਹੁੰਦਾ ਵੀ ਸਭ ਤੋਂ ਪਹਿਲੀ ਗੱਲ ਇੱਕ ਇਹਦਾ ਕੰਪਾਊਂਡ ਹੁੰਦਾ ਐਲੀਨ। ਇਹ ਬੇਸਿਕਲੀ ਕੀ ਹੁੰਦਾ ਵੀ ਜਦੋਂ ਇਹਨੂੰ ਅਸੀਂ ਕ੍ਰਸ਼ ਕਰਦੇ ਹਾਂ ਜਾਂ ਦੱਬਦੇ ਹਾਂ ਜਾਂ ਪੀਸਦੇ ਹਾਂ, ਉਦੋਂ ਕੀ ਹੁੰਦਾ ਵੀ ਇਹਦਾ ਇੱਕ ਐਲੀਨ ਕੰਪਾਊਂਡ ਹੈ ਉਹ ਦੂਜੀ ਫਾਰਮ ਦੇ ਵਿੱਚ ਕਨਵਰਟ ਹੋ ਜਾਂਦਾ ਜਿਹੜਾ ਕਿ ਐਲੀਸੀਨ ਹੁੰਦਾ ਹੈ। ਹੁਣ ਇਹਦੇ ਵਿੱਚ ਕੀ ਹੈ ਵੀ ਇਸ ਦੇ ਵਿੱਚ ਜਿਹੜਾ ਐਲੀਨੇਜ਼ ਐਨਜ਼ਾਈਮ ਹੁੰਦਾ ਹੈ ਜਿਹੜਾ ਕਿ ਐਲੀਨ ਤੋਂ ਐਲੀਸਿਨ ਦੇ ਵਿੱਚ ਕਨਵਰਟ ਹੁੰਦਾ ਹੈ। ਔਰ ਅਗਲੀ ਗੱਲ, ਜਿਹੜੇ ਐਲੀਨ ਅਤੇ ਐਲੀਸਿਨ ਹੈ ਇਹਨਾਂ ਦੋਨਾਂ ਦੀ ਦੋ ਜਾਂ ਤਿੰਨ ਪ੍ਰੋਪਰਟੀਆਂ ਸਭ ਤੋਂ ਵੱਧ ਹੁੰਦੀਆਂ। ਪਹਿਲੀ ਹੁੰਦੀ ਹੈ ਜੀ ਇਹਨਾਂ ਦੇ ਵਿੱਚ ਕਾਰਡੀਓਵੈਸਕੁਲਰ, ਜਿੰਨੀ ਵੀ ਹਾਈਪੋਲਿਪੀਡੈਮਿਕ ਜਿਹਨੂੰ ਆਪਾਂ ਕੋਲੈਸਟਰੋਲ ਘਟਾਉਣਾ ਜਾਂ ਉਹਨਾਂ ਨੂੰ ਕੰਟਰੋਲ ਕਰਨਾ ਉਹ ਪ੍ਰੋਪਰਟੀ ਹੁੰਦੀ ਹੈ। ਹੁਣ ਅਗਲੀ ਗੱਲ, ਜੇ ਅਸੀਂ ਇਹਨੂੰ ਤੜਕ ਲੈਂਦੇ ਹਾਂ ਜਾਂ ਕੋਈ ਲੰਮਾ ਸਮਾਂ ਅਸੀਂ ਬਣਾ ਕੇ ਰੱਖ ਲੈਂਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਐਲੀਨ ਅਤੇ ਐਲੀਸਿਨ ਜਿਹੜੀ ਐਨਜ਼ਾਈਮ ਦੀ ਕਨਵਰਜ਼ਨ ਹੈ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਉਹਦੀ ਕਿਰਿਆਸ਼ੀਲ ਤੱਤ ਖਤਮ ਹੋ ਜਾਂਦੇ ਹਨ। ਇਹ ਤਾਂ ਸਿਰਫ ਇੱਕ ਉਹ ਪ੍ਰੋਪਰਟੀ ਹੈ ਜਿਹੜੀ ਕਿ ਮੈਂ ਰਸੋਈ ਦੇ ਵਿੱਚੋਂ ਲਈ ਹੈ। ਹੁਣ ਦੂਜੀ ਸਾਡੇ ਕੋਲ ਦੇਖੋ, ਦੂਜੀ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉਹ ਇਹ ਹੈ ਵੀ ਅਸੀਂ ਇਹਨੂੰ ਕਹਿ ਦਿੰਦੇ ਹਾਂ ਹਲਦੀ, ਇਹਨੂੰ ਅਸੀਂ ਕਿਰਿਆਸ਼ੀਲ ਕੈਟੇਗਰੀ ਦੇ ਵਿੱਚ ਕਿਉਂ ਗਿਣਦੇ ਹਾਂ। ਕਾਰਨ ਕੀ ਹੈ ਵੀ ਇਸ ਦੇ ਵਿੱਚ ਇੱਕ ਕੰਪਾਊਂਡ ਹੁੰਦਾ ਹੈ ਜਿਹਨੂੰ ਅਸੀਂ ਵੋਲੇਟਾਈਲ ਜਾਂ ਉੱਡਣ ਵਾਲਾ ਕਹਿ ਦਿੰਦੇ ਹਾਂ, ਉਹਨੂੰ ਅਸੀਂ ਕਹਿ ਦਿੰਦੇ ਕੁਰਕੂਮਿਨ। ਹੁਣ ਕੁਰਕੂਮਿਨ ਕਰੈਕਟਰ ਜਿਹੜਾ ਕੰਪਾਊਂਡ ਹੈ ਉਹ ਬੇਸਿਕਲੀ ਕੀ ਹੁੰਦਾ ਵੀ ਜਦੋਂ ਇਹਨੂੰ ਅਸੀਂ ਇੱਕ ਜਾਂ ਦੋ ਦਿਨ ਜਾਂ ਇੱਕ ਘੰਟਾ ਵੀ ਰੱਖ ਲਈਏ ਜਾਂ ਇੱਕ ਅੱਧਾ ਮਿੰਟ ਵੀ ਰੱਖ ਲਈਏ ਤਾਂ ਹੁਣ ਕੀ ਹੁੰਦਾ ਵੀ ਇਸ ਦੇ ਵਿੱਚ ਇੱਕ ਕੁਰਕੂਮਿਨੋਇਡਸ ਹੁੰਦੇ ਆ। ਕੁਰਕੂਮਿਨੋਇਡਸ ਦੇ ਵਿੱਚ ਕੀ ਹੁੰਦਾ ਵੀ ਕੁਰਕੂਮਿਨ, ਡੀਮੀਥੋਕਸੀ ਕੁਰਕੂਮਿਨ ਅਤੇ ਬਾਈ ਡੈਸਮੀਥੋਕਸੀ ਕੁਰਕੂਮਿਨ। ਹੁਣ ਜਿਹੜੇ ਤਿੰਨੋਂ ਕੰਪਾਊਂਡ ਹੁੰਦੇ ਹਨ ਇਹਨਾਂ ਦੀ ਇੱਕ ਤਾਂ ਐਂਟੀ ਇਨਫਲੇਮੇਟਰੀ ਪ੍ਰੋਪਰਟੀ ਹੈ, ਇੱਕ ਹੁੰਦੀ ਹੈ ਐਂਟੀ ਬੈਕਟੀਰੀਅਲ, ਅਤੇ ਇੱਕ ਜਿਹੜੀ ਆਪਣੇ ਕੋਲ ਬਹੁਤ ਜ਼ਿਆਦਾਤਰ ਯੂਜ਼ ਹੁੰਦੀ ਹੈ ਦੈਟ ਇਜ਼ ਏ ਕੌਕਸ ਸਾਈਕਲੋਆਕਸੀਜਨੇਜ਼, ਜਿਹੜਾ ਕਿ ਇਨਫਲਮੇਸ਼ਨ ਜਾਂ ਜਿਹੜੀ ਸੋਜਿਸ਼ ਹੁੰਦੀ ਹੈ ਬਾਡੀ ਦੇ ਵਿੱਚ ਉਹਨੂੰ ਘਟਾਉਂਦਾ ਹੈ। ਹੁਣ ਉਸ ਤੋਂ ਬਾਅਦ ਕੀ ਹੈ ਵੀ ਅਦਰਕ ਨੂੰ ਅਸੀਂ ਇੱਕ ਜਾਂ 2 ਮਿੰਟ ਤੋਂ ਵੱਧ ਰੱਖ ਲੈਂਦੇ ਹਾਂ। ਇਹਦੇ ਸਾਰੇ ਜਿਹੜੇ ਕੁਰਕੂਮੇਨ ਬਾਈ ਡੀਮਥੋਕਸੀ ਕੁਰਕੂਮੇਨ ਹੈ ਇਹਨਾਂ ਦੀ ਤਾਕਤ ਘੱਟ ਜਾਂਦੀ ਹੈ, ਤਾਂ ਜਿਨ੍ਹਾਂ ਦੇ ਵਿੱਚੋਂ ਕੀ ਹੈ ਇਹ ਕਿਰਿਆਸ਼ੀਲ ਤੱਤ ਨਹੀਂ ਰਹਿੰਦੇ। ਅਤੇ ਤੀਜੇ ਨੰਬਰ 'ਤੇ ਜਿਹੜੀ ਹੈ ਦੈਟ ਇਜ਼ ਆਪਣੇ ਕੋਲ ਦਾਲਚੀਨੀ। ਦਾਲਚੀਨੀ ਆਪਾਂ ਚਾਹ ਬਣਾਉਣ ਦੇ ਵਿੱਚ ਵੀ ਯੂਜ਼ ਹੁੰਦੀ ਹੈ, ਬਾਕੀ ਬਹੁਤ ਯੂਜ਼ ਹੁੰਦੀ ਹੈ, ਪਰ ਇਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ, ਦੇਖੋ ਇੱਕ ਤਾਂ ਇਹਦੇ ਵਿੱਚ ਜਿਹੜਾ ਐਲੀਨ ਸਿਨਾਮੋਮ ਹੈ, ਸਿਨਾਮੋਮ ਦੀ ਸਿਨਾਮੋਮ ਕੰਪਾਊਂਡ ਹੁੰਦਾ ਜਿਹੜੀ ਕਿ ਆਪਣੇ ਬਲੱਡ ਨੂੰ ਪਿਊਰੀਫਾਈ ਕਰਦੀ ਹੈ ਅਤੇ ਬਲੱਡ

ਨੂੰ ਪਤਲਾ ਕਰਦੀ ਹੈ। ਹੁਣ ਜਿਹੜੇ ਅਸੀਂ ਬਲੱਡ ਪਿਊਰੀਫਾਇਰ ਜਾਂ ਬਲੱਡ ਥਿਨਰ ਯੂਜ਼ ਕਰਦੇ ਹਾਂ ਉਹ ਐਜ਼ ਸੱਚ ਨੈਚੁਰਲ ਸਾਨੂੰ ਰੱਬ ਨੇ ਦਿੱਤੇ ਹੋਏ ਹੈ, ਬਟ ਸਾਨੂੰ ਪਛਾਣਨ ਦੀ ਲੋੜ ਹੈ ਕਿ ਕਿਹੜੀ ਜੜੀ ਬੂਟੀ ਦੇ ਵਿੱਚ ਕੀ ਗੁਣ ਹੈ ਅਤੇ ਕੀ ਉਹਦੇ ਵਿੱਚ ਕਿਸ ਕਾਰਨ ਕਰਕੇ ਉਸ ਨੂੰ ਜੜੀ ਬੂਟੀ ਦੀ ਸ਼੍ਰੇਣੀ ਵਿੱਚ ਲਿਆ ਜਾਂਦਾ, ਅਸੀਂ ਘਾਹ ਨੂੰ ਕਿਉਂ ਨਹੀਂ ਲੈਂਦੇ, ਇਹੀ ਕਾਰਨ ਹੈ। ਹੁਣ ਦੇਖੋ ਇਹਦੇ ਵਿੱਚ ਵੈਸੇ ਜੜੀ ਬੂਟੀਆਂ ਬਹੁਤ ਵੱਡੀਆਂ ਨੇ, ਕਾਲੀ ਮਿਰਚਾਂ ਜਿਹਨੂੰ ਇਹਨੂੰ ਅਸੀਂ ਅੰਗਰੇਜ਼ੀ ਵਿੱਚ ਤਾਂ ਪਾਈਪਰ ਕਹਿੰਦੇ ਹਾਂ, ਠੀਕ ਹੈ। ਇਸ ਦੇ ਵਿੱਚ ਕੀ ਹੁੰਦਾ ਵੀ ਇਹਦੇ ਵਿੱਚ ਦੋ ਕੰਪਾਊਂਡ ਸਭ ਤੋਂ ਜ਼ਿਆਦਾ ਹੁੰਦੇ ਆ, ਇਹਦਾ ਇੱਕ ਮਾਰਕੀਟਡ ਫਾਰਮੂਲੇਸ਼ਨ ਹੁੰਦੀ ਹੈ, ਦੈਟ ਇਜ਼ ਬਾਇਓਪਾਰੀਨ। ਹੁਣ ਜਿਹੜੀ ਬਾਇਓਪਾਰੀਨ ਹੈ ਇਹਦੇ ਵਿੱਚ ਕੀ ਹੁੰਦਾ ਵੀ ਇੱਕ ਪਾਈਪਰੀਨ ਕੰਪਾਊਂਡ ਹੁੰਦਾ। ਜੇ ਮੋਲੀਕੂਲਰ ਵੇਟ ਜਾਂ ਉਹਨੂੰ ਅਸੀਂ ਮੋਲੀਕੂਲਰ ਫਾਰਮੂਲਾ ਜਾਈਏ ਤਾਂ C17 C17 H17 ਅਤੇ NO3। ਹੁਣ ਇਹਦਾ ਇੱਕ ਕੈਮੀਕਲ ਫਾਰਮੂਲਾ ਹੈ ਜਿਹੜਾ ਕੀ ਕਰਦਾ ਕੀ ਹੈ, ਬੇਸਿਕਲੀ ਇਹਨੇ ਦੀ ਤਿੰਨ ਕੰਪਾਊਂਡ ਪ੍ਰੋਪਰਟੀਆਂ ਹੁੰਦੀਆਂ। ਪਹਿਲੀ ਕੀ ਹੁੰਦਾ ਵੀ ਇਹ ਕਿਸੇ ਵੀ ਆਕਸੀਡੇਸ਼ਨ ਨੂੰ ਹੋਣ ਨਹੀਂ ਦਿੰਦਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਆਕਸੀਡੇਟਿਵ ਸਟ੍ਰੈੱਸ ਹੈ, ਉਹਨੂੰ ਘਟਾਉਂਦਾ, ਮਤਲਬ ਏਜਿੰਗ ਨੂੰ ਕੰਟਰੋਲ ਕਰਦਾ। ਦੂਜੀ ਗੱਲ ਕੀ ਹੈ ਵੀ ਜਿਹੜੀ ਇਸ ਦੇ ਵਿੱਚ ROS ਹੁੰਦਾ, ROS ਤੁਹਾਡੇ ਕੋਲ ਇੱਕ ਮੁੱਖ ਕਾਰਨ ਹੈ ਜਿਹਦੇ ਕਰਕੇ ਕੈਂਸਰ ਵੱਧਦਾ। ਹੁਣ ਇਹ ਚੀਜ਼ ਨੂੰ ਕੈਂਸਰ ਨੂੰ ਪ੍ਰਮੋਟ ਨਹੀਂ ਹੋਣ ਦਿੰਦਾ, ਫਰੀ ਰੈਡੀਕਲ ਨੂੰ ਡਿਵੈਲਪ ਨਹੀਂ ਹੋਣ ਦਿੰਦਾ। ਜਦੋਂ ਫਰੀ ਰੈਡੀਕਲ ਪ੍ਰਮੋਟ ਨਹੀਂ ਹੁੰਦੀ ਤਾਂ ਸਾਡੇ ਕੋਲ ਕੀ ਹੈ ਵੀ ਉਸ ਚੀਜ਼ ਨੂੰ ਅਸੀਂ ਸੀਮਿਤ ਮਾਤਰਾ ਜਾਂ ਨਿਯਮਿਤ ਮਾਤਰਾ ਦੇ ਵਿੱਚ ਰੱਖ ਸਕਦੇ ਹਾਂ। ਹੁਣ ਇਸ ਤੋਂ ਬਾਅਦ ਮੈਂ ਇੱਕ ਸਿੰਪਲ ਭਾਸ਼ਾ ਦੇ ਵਿੱਚ ਇਹ ਕਹੂੰਗਾ ਵੀ ਜੜੀ ਬੂਟੀਆਂ ਬੇਸਿਕਲੀ ਸਾਨੂੰ ਪਛਾਣਨ ਦੀ ਲੋੜ ਹੈ ਵੀ ਸਾਡੇ ਕੋਲ ਜੜੀਆਂ ਬੂਟੀਆਂ ਕਿੰਨੀਆਂ ਹਨ, ਪਰੰਤੂ ਸਾਡੇ ਕੋਲ ਭੰਡਾਰ ਹੈ ਜੜੀ ਬੂਟੀਆਂ ਦਾ, ਬਟ ਸਾਨੂੰ ਸਿਰਫ ਇਹ ਸੋਚਣ ਦੀ ਲੋੜ ਹੈ, ਕਿਰਿਆਸ਼ੀਲ ਤੱਤਾਂ ਕਰਕੇ ਅਸੀਂ ਜੜੀ ਬੂਟੀਆਂ ਨੂੰ ਨਹੀਂ ਪਛਾਣਦੇ, ਅਸੀਂ ਉਹਨਾਂ ਦੇ ਵਿੱਚ ਉਹਨਾਂ ਦੇ ਰੋਗ ਨਿਵਾਰਨ ਪ੍ਰੋਪਰਟੀ ਅਤੇ ਉਹਨਾਂ ਦੀ ਜਿਹੜੀ ਕਿਰਿਆਸ਼ੀਲ ਤੱਤ ਹੈ ਉਹਨਾਂ ਨੂੰ ਅਸੀਂ ਖੰਗੋਲ ਕੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੱਚ ਦੇ ਮੁਤਾਬਕ, ਅਤੇ ਉਸ ਤੋਂ ਬਾਅਦ ਉਹਨੂੰ ਕਲੀਨਿਕਲੀ ਯੂਜ਼ ਕਰਕੇ ਉਹਨਾਂ ਦੀ ਇੰਪੋਰਟੈਂਸ ਦੇਖਦੇ ਹਾਂ ਵੀ ਕਿਹੜੀ ਜੜੀ ਬੂਟੀ ਲੈਣ ਦੇ ਨਾਲ ਸਾਨੂੰ ਕੀ ਅੱਗੇ ਫਾਇਦੇ ਹੁੰਦੇ ਹਨ। ਦੇਖੋ ਜੜੀ ਬੂਟੀਆਂ ਦੇ ਵਿੱਚ ਇੱਕ ਸਭ ਨੂੰ ਵੱਡੀ ਗੱਲ ਕੀ ਹੈ, ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹਨੂੰ ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਵੀ ਭਾਈ ਇਹਨਾਂ ਦੇ ਵਿੱਚ ਜਿਹੜੀ ਜੜੀ ਬੂਟੀਆਂ ਹਨ ਉਹਨਾਂ ਦਾ ਸਾਡੇ ਕੋਲ ਐਗਜੈਕਟ ਮਕੈਨਿਜ਼ਮ ਆਫ ਐਕਸ਼ਨ ਨਹੀਂ ਹੈ ਜਿਹਨੂੰ ਅਸੀਂ ਕਿਰਿਆ ਦੀ ਵਿਧੀ, ਬਟ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੂੰਗਾ ਵੀ ਜਿਹੜੀਆਂ ਜੜੀ ਬੂਟੀਆਂ ਹਨ ਆਲਮੋਸਟ ਇਹਨਾਂ ਦੀ ਕਿਰਿਆ ਦੀ ਵਿਧੀ ਜਿਹੜੀਆਂ ਹੁੰਦੀਆਂ ਹਨ ਉਹ ਜਿਵੇਂ ਸਿਗਨਲ ਪਾਥਵੇ ਹੈ ਉਹਨਾਂ ਨੂੰ ਪਾਸ ਨਹੀਂ ਹੋਣ ਦਿੰਦੀਆਂ, ਉਸ ਤੋਂ ਬਾਅਦ ਕੀ ਹੈ ਸੈਲੂਲਰ ਜਿਹੜੀਆਂ ਪਾਚਨ ਪ੍ਰਕਿਰਿਆਵਾਂ ਹਨ ਉਹਨਾਂ ਦੇ ਵਿੱਚ ਜਿਹੜੇ ਐਨਜ਼ਾਈਮ ਹੈ, ਕਿਉਂਕਿ ਬੇਸਿਕਲੀ ਆਪਾਂ ਆਪਣੀ ਬੋਡੀ ਦੇ ਵਿੱਚ ਇੱਕ ਥੁੱਕ ਤੋਂ ਸਟਾਰਟ ਹੋ ਜਾਂਦਾ ਜਿਹਨੂੰ ਅਸੀਂ ਅਮਾਈਲੇਜ਼ ਕਹਿ ਦਿੰਦੇ ਹਾਂ, ਇੱਕ ਐਨਜ਼ਾਈਮ ਹੁੰਦਾ, ਅਮਾਈਲੇਜ਼ ਤੋਂ ਸਟਾਰਟ ਹੋ ਕੇ ਇਹ ਗੱਲ ਜਾਂਦੀ ਹੈ ਆਪਣੀ ਐਂਡ ਤੱਕ ਜਦੋਂ ਆਪਣੀ ਬੋਡੀ ਨੂੰ ਕਿਸੇ ਵੀ ਚੀਜ਼ ਨੂੰ ਅਬਜ਼ੋਰਬ ਕਰਨ ਤੋਂ ਬਾਅਦ ਉਹਦੀ ਐਲੀਮੀਨੇਸ਼ਨ ਹੁੰਦੀ ਹੈ, ਜਦੋਂ ਐਲੀਮੀਨੇਸ਼ਨ ਹੁੰਦੀ ਹੈ ਜਿਹਨੂੰ ਅਸੀਂ ADME ਕਹਿ ਦਿੰਦੇ ਹਾਂ, ਐਕਸਕ੍ਰੀਸ਼ਨ, ਐਕਸਕ੍ਰੀਸ਼ਨ ਦੇ ਵਿੱਚ ਵੀ ਆਪਣੀ ਬੋਡੀ ਦੇ ਵਿੱਚ ਐਨਜ਼ਾਈਮ ਦਾ ਰੋਲ ਸਭ ਤੋਂ ਪਹਿਲੇ ਨੰਬਰ 'ਤੇ ਹੁੰਦਾ। ਜੇ ਆਪਣੀ ਬੋਡੀ ਦੇ ਵਿੱਚ ਐਨਜ਼ਾਈਮੈਟਿਕ ਰਿਐਕਸ਼ਨ ਨਾ ਹੋਣ, ਇਸ ਦੇ ਵਿੱਚ ਪ੍ਰੋਬਲਮ ਇਹ ਹੋ ਸਕਦੀ ਹੈ ਵੀ ਆਪਣੀ ਜਿਹੜੀ ਬੋਡੀ ਦੇ ਵਿੱਚ ਜੋ ਵੀ ਆਪਾਂ ਭੋਜਨ ਖਾਂਦੇ ਹਾਂ ਉਹਦੀ ਡਾਇਜੈਸ਼ਨ ਤੱਕ ਨਹੀਂ ਹੋ ਸਕਦੀ, ਡਾਇਜੈਸ਼ਨ ਨਹੀਂ ਹੋਏਗੀ ਅੱਗੇ ਆਪਣਾ ਜਿਹੜਾ ਮਲ ਹੈ ਉਹ ਨਹੀਂ ਬਣਨਾ। ਸੋ ਇਸ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਜਿਹੜੀਆਂ ਐਨਜ਼ਾਈਮ ਹੈ, ਐਨਜ਼ਾਈਮ ਕਨਵਰਜ਼ਨ ਹੁੰਦੀ ਹੈ ਇੱਕ ਦੂਜੇ ਤੋਂ, ਮਤਲਬ ਜੜੀ ਬੂਟੀਆਂ ਦੇ ਵਿੱਚ ਵੀ ਐਨਜ਼ਾਈਮ ਹੁੰਦੇ ਹਨ ਅਤੇ ਆਪਣੀ ਬੋਡੀ ਦੇ ਵਿੱਚ ਵੀ ਸਰੀਰ ਵਿੱਚ ਵੀ ਐਨਜ਼ਾਈਮ ਹੁੰਦੇ ਹਨ। ਇਹ ਜਿਹੜੇ ਐਨਜ਼ਾਈਮ ਹੁੰਦੇ ਹਨ ਇਹ ਐਨਜ਼ਾਈਮ ਦੇ ਨਾਲ ਰਿਐਕਟ ਕਰਕੇ ਔਰ ਐਨਜ਼ਾਈਮ ਦੇ ਨਾਲ ਰਿਐਕਟ ਕਰਕੇ ਇੱਕ ਸੂਖਮ ਐਟਮੋਸਫੇਅਰ ਜਾਂ ਇੱਕ ਵਾਤਾਵਰਨ ਬਣਾਉਂਦੇ ਹਨ ਸਰੀਰ ਦੇ ਵਿੱਚ, ਜਿਨ੍ਹਾਂ ਦੇ ਨਾਲ ਇੱਕ ਸਿੰਪਲ ਤਰੀਕੇ ਦੇ ਨਾਲ ਆਪਣੀ ਬੋਡੀ ਉਸ ਚੀਜ਼ ਨੂੰ ਚਲਾ ਸਕੇ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਜਿਹੜੀ ਸੋਜਿਸ਼ ਮਾਰਗਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਰਿਐਕਟਿਵ ਆਕਸੀਜਨ, ਮੈਂ ਪਹਿਲਾਂ ਹੀ ਦੱਸ ਚੁੱਕਿਆ, ਦੂਜਾ ਕੋਕਸ ਇਨਹਿਬਿਟਰ ਜਿਹਨੂੰ ਸਾਈਕਲ ਆਕਸੀਜਨੇਜ਼, ਉਸ ਤੋਂ ਬਾਅਦ ਲੋਕਸ ਇਨਹਿਬਿਟਰ, ਲਾਈਪੋ ਆਕਸੀਜਨੇਜ ਇਨਹਿਬਿਟਰ, ਇਹਨਾਂ ਸਾਰਿਆਂ ਨੂੰ ਰੋਕਦਾ ਹੈ। ਉਸ ਤੋਂ ਬਾਅਦ ਸੈੱਲ ਦੀ ਪ੍ਰਗਤੀ ਨੂੰ ਰੋਕਣਾ ਅਤੇ ਉਹਨੂੰ ਘਟਾਉਣਾ ਇਹ ਇਹਨਾਂ ਦੇ ਵਿੱਚ ਹੁੰਦੀ ਹੈ। ਕਾਰਨ ਕੀ ਹੈ ਵੀ ਇਹਦੇ ਵਿੱਚ ਬੇਸਿਕਲੀ ਜਿਹੜੇ ਸੈੱਲ ਨੂੰ ਰੋਕਣਾ ਅਤੇ ਘਟਾਉਣਾ ਇੱਕ ਬਹੁਤ ਸਿੰਪਲ ਜਿਹਾ ਇਸ਼ੂ। ਹੁਣ ਅਸੀਂ ਕਹਿ ਸਕਦੇ ਸੈੱਲ ਦੀ ਵਾਧਾ ਨਹੀਂ ਹੋਣ ਦਿੰਦਾ, ਸੈੱਲ ਦਾ ਵਾਧਾ ਹੋਣਾ ਤੁਹਾਨੂੰ ਪਤਾ ਵੀ ਸੈੱਲ ਦਾ ਵਾਧਾ ਜੇ ਵੱਧ ਜੇ ਤਾਂ ਉਹ ਕੈਂਸਰ ਬਣ ਜਾਂਦਾ, ਜੇ ਘੱਟ ਜੇ ਤਾਂ ਉਹਨੂੰ ਅਸੀਂ ਅਪੋਪਟੋਸਿਸ ਕਹਿ ਦਿੰਦੇ ਜਿਹਨੂੰ ਅਸੀਂ ਕਹਿ ਦਿੰਦੇ ਸੈੱਲ ਡੈਥ। ਇਸ ਕਰਕੇ ਇਸ ਚੀਜ਼ ਨੂੰ, ਇਸ ਸੈੱਲ ਦੀ ਗਰੋਥ ਨੂੰ ਇੱਕ ਫਿਲਹਾਲ ਨਿਯਮਿਤ ਮਾਤਰਾ ਦੇ ਵਿੱਚ ਰੱਖਦਾ, ਜਾਂ ਉਹ ਨਾ ਉਹਦਾ ਵਧਣ ਦਿੰਦਾ ਨਾ ਉਹਨੂੰ ਘਟਣ ਦਿੰਦਾ। ਅੰਤ ਵਿੱਚ ਮੈਂ ਇਹੀ ਕਹੂੰਗਾ ਇੱਕ DNA ਜਿਹੜਾ ਆਪਣੇ ਕੋਲ ਆਪਣੀ ਬੋਡੀ ਦੇ ਵਿੱਚ ਸਭ ਨੂੰ ਇੰਪੋਰਟੈਂਟ ਚੀਜ਼ ਹੈ, DNA ਨੂੰ ਅਫੈਕਟ ਨਹੀਂ ਹੋਣ ਦਿੰਦਾ,

0: ਜਿੰਨੀਆਂ ਵੀ ਆਪਣੀ ਜੜੀ ਬੂਟੀਆਂ ਦੇ ਵਿੱਚ ਕਿਰਿਆਸ਼ੀਲ ਤੱਤ ਹੁੰਦੇ ਹਨ। ਇਸ ਤੋਂ ਬਾਅਦ ਮੈਂ ਇਹ ਕਹੂੰਗਾ ਵੀ ਜਿੰਨੀਆਂ ਵੀ ਆਪਣੀਆਂ ਆਯੁਰਵੈਦਿਕ ਫਾਰਮੂਲੇਸ਼ਨਾਂ ਜਾਂ ਆਯੁਰਵੈਦਿਕ ਸਾਡੇ ਕੋਲ ਰਸ ਹਨ, ਨਿਚੋੜ ਹਨ, ਇਹ ਫਿਲਹਾਲ ਇਹ ਜੜੀ ਬੂਟੀਆਂ ਦਾ ਹੀ ਸਰੋਤ ਹੁੰਦੇ ਹਨ ਅਤੇ ਇਹਨਾਂ ਨੂੰ ਯੂਜ਼ ਕਰਕੇ ਅਸੀਂ ਹਾਰਮੋਨਲ, ਕੈਂਸਰ, ਡਾਇਬਟੀਜ਼, ਉਸ ਤੋਂ ਬਾਅਦ ਥਾਇਰਾਇਡ, ਅਨੇਕਾਂ ਬਿਮਾਰੀਆਂ ਦੇ ਨਿਵਾਰ ਕਰ ਸਕਦੇ ਹਾਂ। ਸੋ ਕੁੱਲ ਮਿਲਾ ਕੇ ਮੈਂ ਇਹੀ ਕਹੂੰਗਾ ਜਿਹੜੀ ਜੜੀ ਬੂਟੀਆਂ ਦੀਆਂ ਦਵਾਈਆਂ ਦੇ ਸੰਭਾਵੀ ਸਿਹਤ ਉਤਸ਼ਾਹਜਨਕ ਪ੍ਰਭਾਵ ਹੁੰਦੇ ਹਨ, ਬਟ ਸਾਨੂੰ ਪਛਾਣਨ ਦੀ ਲੋੜ ਹੈ। ਜੜੀ ਬੂਟੀਆਂ ਅਤੇ ਮਸਾਲਿਆਂ ਵਿੱਚੋਂ ਫਾਈਟੋਕੈਮੀਕਲ ਹੁੰਦੇ ਹਨ ਜੋ ਬਾਇਓਐਕਟਿਵ ਅਣੂ ਹੁੰਦੇ ਹਨ, ਮਤਲਬ ਇਹਨਾਂ ਦੇ ਵਿੱਚ ਐਲਕਲਾਇਡਸ, ਫਲੇਵਨੋਇਡਸ, ਟਰਪੀਨੋਇਡਸ ਅਤੇ ਗਲਾਈਕੋਸਾਈਡਸ। ਦੇਖੋ ਜਿਹੜੇ ਅੱਗੇ ਤੁਹਾਨੂੰ ਮੈਂ ਇਹ ਦੱਸੇ ਬਾਇਓਐਕਟਿਵ ਕੰਸਟੀਟੈਂਟ ਹੁੰਦੇ ਹਨ, ਇਹ ਬਾਇਓਐਕਟਿਵ ਕੰਸਟੀਟੈਂਟ ਬਹੁਤ ਅੰਦਰ ਤੱਕ ਵਾਲਾ ਕਨਸੈਪਟ ਹੈ ਜਿਹਨੂੰ ਅਸੀਂ ਫਾਰਮਾਕੋਗਨੋਸਿਕ ਬ੍ਰਾਂਚ ਹੈ, ਸ਼ਾਖਾ ਹੈ, ਜਿਹਨੂੰ ਅਸੀਂ ਫਾਰਮੈਸੀ ਦੀ ਬ੍ਰਾਂਚ ਕਹਿ ਦਿੰਦੇ ਹਾਂ। ਉਸ ਦੇ ਵਿੱਚ ਅਸੀਂ ਜੜੀ ਬੂਟੀਆਂ ਦੀ ਸਟੱਡੀ ਕਰਦੇ ਹਾਂ। ਨਿਚੋੜ ਦੇ ਵਿੱਚ ਮੈਂ ਇਹ ਕਹੂੰਗਾ ਵੀ ਜੜੀ ਬੂਟੀਆਂ ਉਹ ਚੀਜ਼ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਸਪਲੀਮੈਂਟ ਦਾ ਸਬਸਟੀਟਿਊਟ ਕਰ ਸਕਦੇ ਹਾਂ, ਕਿਹਨਾਂ ਦੇ ਪ੍ਰਤੀ, ਇੱਕ ਸਿੰਥੈਟਿਕ ਦਵਾਈਆਂ ਦੇ ਪ੍ਰਤੀ। ਅੰਤ ਵਿੱਚ ਇੱਕ ਕਹਿਣਾ ਚਾਹੂੰਗਾ ਵੀ ਬਹੁਤ ਧੰਨਵਾਦ।
1: ਔਸ਼ਧ ਵਾਲੇ ਪੌਦਿਆਂ ਦਾ ਵਿਗਿਆਨ, ਇਸ ਵਿਸ਼ੇ ਤੇ ਇਹ ਸੀ ਡਾਕਟਰ ਗੁਰਿੰਦਰ ਦੀਪ ਸਿੰਘ ਹੋਰਾਂ ਦੀ ਵਾਰਤਾ। ਗਿਆਨ ਵਿਗਿਆਨ ਦੀ ਅਗਲੀ ਖਬਰ। ਧਰਤੀ ਕਿੰਨੀ ਰਹੱਸਮਈ ਹੈ, ਕਿੰਨੀਆਂ ਸਾਰੀਆਂ ਚੀਜ਼ਾਂ ਨੇ ਚਾਨਣ ਨੂੰ। ਕੀ ਆਪਾਂ ਜਾਣਦੇ ਹਾਂ ਕਿ ਧਰਤੀ ਕਿੰਨੀ ਤੇਜ਼ੀ ਨਾਲ ਘੁੰਮਦੀ ਹੈ? ਧਰਤੀ ਜਿੰਨੀ ਤੇਜ਼ੀ ਨਾਲ ਚਾਪਦੀ ਹੈ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਘੁੰਮ ਰਹੀ ਹੈ। ਇਹ ਵੀ ਵਿਗਿਆਨ ਹੈ, ਆਓ ਜਾਣਦੇ ਹਾਂ ਇਸ ਬਾਰੇ। ਧਰਤੀ ਕਿੰਨੀ ਤੇਜ਼ੀ ਨਾਲ ਘੁੰਮ ਰਹੀ ਹੈ? ਧਰਤੀ ਜਿੰਨੀ ਤੇਜ਼ੀ ਨਾਲ ਚਾਪਦੀ ਹੈ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਘੁੰਮ ਰਹੀ ਹੈ। ਇਹ ਮਹਿਸੂਸ ਹੋ ਸਕਦਾ ਹੈ ਕਿ ਅਸੀਂ ਸਥਿਰ ਖੜ੍ਹੇ ਹਾਂ, ਪਰ ਧਰਤੀ ਹੈਰਾਨੀਜਨਕ ਗਤੀ ਨਾਲ ਪੁਲਾੜ ਵਿੱਚੋਂ ਲੰਘ ਰਹੀ ਹੈ। ਤਾਂ ਧਰਤੀ ਸੂਰਜ ਦੇ ਦੁਆਲੇ ਕਿੰਨੀ ਤੇਜ਼ੀ ਨਾਲ ਘੁੰਮ ਰਹੀ ਹੈ? ਜਵਾਬ ਤੁਹਾਨੂੰ ਹੈਰਾਨ ਕਰ ਸਕਦਾ ਹੈ। ਧਰਤੀ ਸੂਰਜ ਦੁਆਲੇ 67,100 ਮੀਲ ਪ੍ਰਤੀ ਘੰਟਾ 30 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਘੁੰਮਦੀ ਹੈ। ਏਰੀਓ ਡੀ ਜਨੇਰੀਓ ਤੋਂ ਕੇਪ ਟਾਊਨ ਜਾਂ ਫਿਰ ਵਿਕਲਪਿਕ ਤੌਰ 'ਤੇ ਲੰਡਨ ਤੋਂ ਨਿਊਯਾਰਕ ਤੱਕ ਲਗਭਗ 3 ਮਿੰਟਾਂ ਵਿੱਚ ਯਾਤਰਾ ਕਰਨ ਦੇ ਬਰਾਬਰ ਹੈ। ਆਪਣੇ ਪੰਨ ਤੋਂ ਇਲਾਵਾ ਧਰਤੀ ਪੁਲਾੜ ਵਿੱਚੋਂ ਹੋਰ ਕਿਵੇਂ ਘੁੰਮ ਰਹੀ ਹੈ? ਸੂਰਜ ਦੁਆਲੇ ਘੁੰਮਣ ਦੇ ਨਾਲ ਨਾਲ ਸੂਰਜ ਅਤੇ ਧਰਤੀ ਸਾਡੀ ਗਲੈਕਸੀ ਦੇ ਸੰਘਣੇ ਕੇਂਦਰ ਦੁਆਲੇ ਲਗਭਗ 447,000 ਮੀਲ ਪ੍ਰਤੀ ਘੰਟਾ ਪ੍ਰਤੀ ਦੀ ਰਫ਼ਤਾਰ ਨਾਲ ਘੁੰਮ ਰਹੇ ਨੇ। ਸਾਡੀ ਗਲੈਕਸੀ ਬਦਲੇ ਵਿੱਚ ਸਾਡੇ ਆਲੇ ਦੁਆਲੇ ਦੀਆਂ ਹੋਰ ਗਲੈਕਸੀਆਂ ਦੇ ਸਾਪੇਖਕ ਘੁੰਮ ਰਹੀ ਹੈ ਅਤੇ ਇਸ ਲਈ ਬ੍ਰਹਿਮੰਡ ਵਿੱਚ ਸਾਰਾ ਪੁੰਜ ਲਗਾਤਾਰ ਨੱਚ ਰਿਹਾ। ਇਸੀ ਚੱਕਰਵਾਤ ਦੀ ਗਤੀ ਸੂਰਜੀ ਪ੍ਰਣਾਲੀ ਦੇ ਹੋਰ ਗ੍ਰਹਿਆਂ ਦੇ ਮੁਕਾਬਲੇ ਕਿਵੇਂ ਹੈ? ਜਾਣਦੇ ਹਾਂ ਇਸ ਬਾਰੇ। ਕਿਸੇ ਹੋਰ ਸਰੀਰ ਦੇ ਦੁਆਲੇ ਗੋਲਾਕਾਰ ਔਰਬਿਟ ਵਿੱਚ ਰਹਿਣ ਲਈ ਤੁਹਾਨੂੰ ਕਿੰਨੀ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਦੋਵੇਂ ਸਰੀਰ ਇੱਕ ਦੂਜੇ ਤੋਂ ਕਿੰਨੀ ਦੂਰ ਨੇ। ਸੂਰਜ ਦੇ ਨੇੜੇ ਗ੍ਰਹਿ ਧਰਤੀ ਨਾਲੋਂ ਤੇਜ਼ੀ ਨਾਲ ਘੁੰਮ ਰਹੇ ਨੇ। ਬੁੱਧ ਗ੍ਰਹਿ ਧਰਤੀ ਨਾਲੋਂ 1.6 ਗੁਣਾ ਤੇਜ਼ 105,000 ਕਿਲੋਮੀਟਰ ਦੀ ਰਫ਼ਤਾਰ ਨਾਲ ਘੁੰਮ ਰਿਹਾ ਹੈ। ਸਪੈਕਟ੍ਰਮ ਦੇ ਦੂਜੇ ਸਿਰ 'ਤੇ ਨੈਪਚਿਊਨ ਹੈ, ਜੋ ਕਿ ਸੂਰਜ ਵਾਲੇ ਧਰਤੀ ਦੀ ਗਤੀ ਦੇ ਸਿਰਫ 18% 12,200 ਕਿਲੋਮੀਟਰ ਦੀ ਰਫ਼ਤਾਰ ਨਾਲ ਘੁੰਮ ਰਿਹਾ ਹੈ। ਧਰਤੀ ਦਾ ਸਪਿਨ ਸਥਿਰ ਹੈ, ਪਰ ਗਤੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਅਕਸ਼ਾਂਸ਼ 'ਤੇ ਸਥਿਤ ਹੋ। ਇੱਥੇ ਇੱਕ ਉਦਾਹਰਣ ਹੈ। ਨਾਸਾ ਦੇ ਅਨੁਸਾਰ ਕੇਰਾ ਲਗਭਗ 24,898 ਮੀਲ ਹੈ। ਇਸ ਖੇਤਰ ਨੂੰ ਭੂਮੱਧ ਰੇਖਾ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਅੰਦਾਜ਼ਾ ਲਗਾਉਂਦੇ ਹੋ ਕਿ ਇੱਕ ਦਿਨ 24 ਘੰਟੇ ਲੰਬਾ ਹੈ, ਤਾਂ ਤੁਸੀਂ ਘੇਰੇ ਨੂੰ ਦਿਨ ਦੀ ਲੰਬਾਈ ਨਾਲ ਵੰਡਦੇ ਹੋ। ਇਹ ਭੂਮੱਧ ਰੇਖਾ 'ਤੇ ਲਗਭਗ 1,037 ਮੀਲ ਪ੍ਰਤੀ ਘੰਟੇ ਦੀ ਗਤੀ ਪੈਦਾ ਕਰਦਾ ਹੈ। ਪੁਲਾੜ ਏਜੰਸੀਆਂ ਧਰਤੀ ਦੇ ਘੁੰਮਣ ਦਾ ਫਾਇਦਾ ਉਠਾਉਣਾ ਪਸੰਦ ਕਰਦੀਆਂ ਨੇ। ਉਦਾਹਰਣ ਵਜੋਂ, ਜੇਕਰ ਉਹ ਮਨੁੱਖਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਭੇਜ ਰਹੇ ਨੇ, ਤਾਂ ਅਜਿਹਾ ਕਰਨ ਲਈ ਤਰਜੀਹੀ ਸਥਾਨ ਭੂਮੱਧ ਰੇਖਾ ਦੇ ਨੇੜੇ ਹੈ। ਇਸੇ ਕਰਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕਾਰਗੋ ਮਿਸ਼ਨ ਉਦਾਹਰਣ ਵਜੋਂ ਫਲੋਰੀਡਾ ਤੋਂ ਲਾਂਚ ਕੀਤੇ ਜਾਂਦੇ ਨੇ। ਅਜਿਹਾ ਕਰਕੇ ਤੇ ਧਰਤੀ ਦੇ ਘੁੰਮਣ ਵਾਂਗ ਹੀ ਦਿਸ਼ਾ ਵਿੱਚ ਲਾਂਚ ਕਰਕੇ ਰਾਕਟਾਂ ਨੂੰ ਪੁਲਾੜ ਵਿੱਚ ਉੱਡਣ ਵਿੱਚ ਮਦਦ ਕਰਨ ਲਈ ਇੱਕ ਗਤੀ ਬੂਸਟ ਮਿਲਦੀ ਹੈ। ਧਰਤੀ ਦਾ ਘੁੰਮਣਾ ਬੇਸ਼ੱਕ ਸਪੇਸ ਵਿੱਚ ਸਾਡੇ ਕੋਲ ਇੱਕੋ ਇੱਕ ਗਤੀ ਨਹੀਂ ਹੈ। ਕਾਰਨੇਲ ਦੇ ਅਨੁਸਾਰ ਸੂਰਜ ਵਾਲੇ ਸਾਡੀ ਓਰਬਿਟਲ ਗਤੀ ਲਗਭਗ 67,000 ਮੀਲ ਪ੍ਰਤੀ ਘੰਟੇ ਹੈ। ਅਸੀਂ ਇਸ ਦੀ ਗਣਨਾ ਬੁਨਿਆਦੀ ਜਿਓਮੈਟਰੀ ਨਾਲ ਕਰ ਸਕਦੇ ਹਾਂ। ਪਹਿਲਾਂ ਸਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਧਰਤੀ ਕਿੰਨੀ ਦੂਰ ਯਾਤਰਾ ਕਰਦੀ ਹੈ। ਧਰਤੀ ਨੂੰ ਸੂਰਜ ਦਾ ਚੱਕਰ ਲਗਾਉਣ ਵਿੱਚ ਲਗਭਗ 365 ਦਿਨ ਲੱਗਦੇ ਨੇ। ਓਰਬਿਟਲ ਇੱਕ ਅੰਡਾਕਾਰ ਹੈ, ਪਰ ਗਣਿਤ ਨੂੰ ਸਰਲ ਬਣਾਉਣ ਲਈ ਮੰਨ

0: ਵਰਤੋਂ ਕੀ ਇਹ ਇੱਕ ਚੱਕਰ ਹੈ। ਇਸ ਲਈ ਧਰਤੀ ਦਾ ਆਰਬਿਟਲ ਇੱਕ ਚੱਕਰ ਦਾ ਘੇਰਾ ਹੈ। ਅੰਤਰਰਾਸ਼ਟਰੀ ਖਗੋਲ ਵਿਗਿਆਨ ਯੂਨੀਅਨ ਦੇ ਅਨੁਸਾਰ ਧਰਤੀ ਤੋਂ ਸੂਰਜ ਦੀ ਦੂਰੀ, ਜਿਸ ਨੂੰ ਖਗੋਲੀ ਇਕਾਈ ਕਿਹਾ ਜਾਂਦਾ ਹੈ, 92,255,807 ਮੀਲ ਹੈ। ਇਹ ਰੇਡੀਅਸ ਹੈ। ਇਸ ਲਈ ਇੱਕ ਸਾਲ ਵਿੱਚ ਧਰਤੀ ਲਗਭਗ 584 ਮਿਲੀਅਨ ਮੀਲ 940 ਮਿਲੀਅਨ ਕਿਲੋਮੀਟਰ ਯਾਤਰਾ ਕਰਦੀ ਹੈ, ਕਿਉਂਕਿ ਗਤੀ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਦੇ ਬਰਾਬਰ ਹੈ। ਇਸ ਲਈ ਧਰਤੀ ਦੀ ਗਤੀ ਦੀ ਗਣਨਾ 584 ਮਿਲੀਅਨ ਮੀਲ ਨੂੰ 365.25 ਦਿਨਾਂ ਨਾਲ ਵੰਡ ਕੇ ਅਤੇ ਉਸ ਨਤੀਜੇ ਨੂੰ 24 ਘੰਟੇ ਨਾਲ ਵੰਡ ਕੇ ਕੀਤੀ ਜਾਂਦੀ ਹੈ, ਤਾਂ ਜੋ ਮੀਲ ਪ੍ਰਤੀ ਘੰਟਾ ਜਾਂ ਕਿਲੋਮੀਟਰ ਪ੍ਰਤੀ ਘੰਟਾ ਪ੍ਰਾਪਤ ਕੀਤਾ ਜਾ ਸਕੇ। ਇਸ ਲਈ ਧਰਤੀ ਪ੍ਰਤੀ ਦਿਨ ਲਗਭਗ 1.6 ਮਿਲੀਅਨ ਮੀਲ ਹੈ ਜਾਂ ਫਿਰ 66,687 ਮੀਲ ਪ੍ਰਤੀ ਘੰਟੇ ਯਾਤਰਾ ਕਰਦੀ ਹੈ। ਆਕਾਸ਼ ਗੰਗਾ ਵਿੱਚ ਸੂਰਜ ਦਾ ਆਪਣਾ ਇੱਕ ਚੱਕਰ ਹੈ। ਸੂਰਜ ਗਲੈਕਸੀ ਦੇ ਕੇਂਦਰ ਤੋਂ ਲਗਭਗ 25,000 ਪ੍ਰਕਾਸ਼ ਸਾਲ ਦੂਰ ਹੈ ਤੇ ਆਕਾਸ਼ ਗੰਗਾ ਘੱਟੋ ਘੱਟ 100,000 ਪ੍ਰਕਾਸ਼ ਸਾਲ ਦੂਰ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਅਨੁਸਾਰ ਸਾਨੂੰ ਕੇਂਦਰ ਤੋਂ ਲਗਭਗ ਅੱਧਾ ਦੂਰ ਮੰਨਿਆ ਜਾਂਦਾ ਹੈ। ਸੂਰਜ ਤੇ ਸੂਰਜੀ ਸਿਸਟਮ 200 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਜਾਂ ਫਿਰ ਔਸਤਨ 448,000 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਅੱਗੇ ਵਧੇ ਪ੍ਰਤੀਤ ਹੁੰਦੇ ਨੇ। ਇਸ ਤੇਜ਼ ਰਫਤਾਰ ਨਾਲ ਵੀ ਸੂਰਜੀ ਸਿਸਟਮ ਨੂੰ ਆਕਾਸ਼ ਗੰਗਾ ਦੇ ਆਲੇ ਦੁਆਲੇ ਘੁੰਮਣ ਲਈ ਲਗਭਗ 230 ਮਿਲੀਅਨ ਸਾਲ ਲੱਗਣਗੇ। ਆਕਾਸ਼ ਗੰਗਾ ਵੀ ਦੂਜੀਆਂ ਗਲੈਕਸੀਆਂ ਦੇ ਮੁਕਾਬਲੇ ਪੁਲਾੜ ਵਿੱਚ ਘੁੰਮਦੀ ਹੈ। ਲਗਭਗ 4 ਅਰਬ ਸਾਲਾਂ ਵਿੱਚ ਆਕਾਸ਼ ਗੰਗਾ ਆਪਣੇ ਨਜ਼ਦੀਕੀ ਗੁਆਂਢੀ ਐਂਡਰੋਮੈਂਡਾ ਗਲੈਕਸੀ ਨਾਲ ਟਕਰਾ ਜਾਵੇਗੀ। ਦੋਵੇਂ ਇੱਕ ਦੂਜੇ ਵੱਲ ਲਗਭਗ 70 ਮੀਲ ਪ੍ਰਤੀ ਸਕਿੰਟ 112 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਦੌੜ ਰਹੇ ਨੇ। ਇਸ ਲਈ ਬ੍ਰਹਿਮੰਡ ਵਿੱਚ ਹਰ ਚੀਜ਼ ਗਤੀ ਵਿੱਚ ਹੈ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਤੁਹਾਨੂੰ ਇਸ ਵੇਲੇ ਪੁਲਾੜ ਵਿੱਚ ਸੁੱਟ ਦਿੱਤਾ ਜਾਵੇਗਾ, ਕਿਉਂਕਿ ਧਰਤੀ ਦੀ ਗੁਰੂਤਾ ਸ਼ਕਤੀ ਇਸੇ ਘੁੰਮਣ ਦੀ ਗਤੀ ਦੇ ਮੁਕਾਬਲੇ ਇੰਨੀ ਤੇਜ਼ ਹੈ। ਇਸ ਦੇ ਸਭ ਤੋਂ ਮਜ਼ਬੂਤ ਬਿੰਦੂ ਤੇ ਜੋ ਭੂਮੱਧ ਰੇਖਾ ਤੇ ਹੈ, ਸੈਂਟਰੀਪੇਟਲ ਪ੍ਰਵੇਗ ਧਰਤੀ ਦੀ ਗੁਰੂਤਾ ਸ਼ਕਤੀ ਨੂੰ ਲਗਭਗ 0.3% ਦਾ ਮੁਕਾਬਲਾ ਕਰਦਾ ਹੈ। ਨਾਸਾ ਕਹਿੰਦਾ ਹੈ ਕਿ ਧਰਤੀ ਦੇ ਆਪਣੇ ਘੁੰਮਣ ਨੂੰ ਰੋਕਣ ਦੀ ਸੰਭਾਵਨਾ ਅਗਲੇ ਕੁਝ ਅਰਬ ਸਾਲਾਂ ਲਈ ਲਗਭਗ 0 ਹੈ। ਹਾਲਾਂਕਿ ਸਿਧਾਂਤਕ ਤੌਰ ਤੇ ਜੇਕਰ ਧਰਤੀ ਅਚਾਨਕ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਇੱਕ ਭਿਆਨਕ ਪ੍ਰਭਾਵ ਹੋਵੇਗਾ। ਵਾਯੂਮੰਡਲ ਹਜੇ ਵੀ ਧਰਤੀ ਦੇ ਘੁੰਮਣ ਦੀ ਅਸਲ ਗਤੀ ਤੇ ਚੱਲ ਰਿਹਾ ਹੋਵੇਗਾ। ਇਸਦਾ ਮਤਲਬ ਹੈ ਕਿ ਹਰ ਚੀਜ਼ ਜ਼ਮੀਨ ਤੋਂ ਵਹਿ ਜਾਵੇਗੀ, ਜਿਸ ਵਿੱਚ ਲੋਕ, ਇਮਾਰਤਾਂ ਤੇ ਇੱਥੋਂ ਤੱਕ ਕਿ ਰੁੱਖ, ਮਿੱਟੀ ਤੇ ਚੱਟਾਨ ਵੀ ਸ਼ਾਮਿਲ ਨੇ। ਨਾਸਾ ਨੇ ਅੱਗੇ ਕਿਹਾ ਹੈ ਕਿ ਹੋਵੇਗਾ ਜੇਕਰ ਇਹ ਪ੍ਰਕਿਰਿਆ ਹੋਰ ਹੌਲੀ ਹੌਲੀ ਹੁੰਦੀ। ਨਾਸਾ ਨੇ ਕਿਹਾ ਹੈ ਕਿ ਇਹ ਅਰਬਾਂ ਸਾਲਾਂ ਤੋਂ ਵੱਧ ਸੰਭਾਵਿਤ ਦ੍ਰਿਸ਼ ਹੈ, ਕਿਉਂਕਿ ਸੂਰਜ ਅਤੇ ਚੰਦਰਮਾ ਧਰਤੀ ਦੇ ਘੁੰਮਣ ਤੋਂ ਖਿੱਚ ਰਹੇ ਨੇ। ਇਸ ਸਾਲ ਮਨੁੱਖਾਂ, ਜਾਨਵਰਾਂ ਤੇ ਪੌਦਿਆਂ ਨੂੰ ਤਬਦੀਲੀ ਦੀ ਆਦਤ ਪਾਉਣ ਲਈ ਕਾਫ਼ੀ ਸਮਾਂ ਮਿਲੇਗਾ। ਭੌਤਿਕ ਵਿਗਿਆਨ ਦੇ ਨਿਯਮਾਂ ਅਨੁਸਾਰ ਧਰਤੀ ਆਪਣੀ ਘੁੰਮਣ ਦੀ ਗਤੀ ਨੂੰ ਸਭ ਤੋਂ ਹੌਲੀ ਕਰ ਸਕਦੀ ਹੈ ਹਰ 365 ਦਿਨਾਂ ਵਿੱਚ ਘੁੰਮਣ ਦੀ। ਉਸ ਸਥਿਤੀ ਨੂੰ ਸੂਰਜ ਸਮਕਾਲੀ ਕਿਹਾ ਜਾਂਦਾ ਹੈ ਤੇ ਸਾਡੇ ਗ੍ਰਹਿ ਦੇ ਇੱਕ ਪਾਸੇ ਨੂੰ ਹਮੇਸ਼ਾ ਸੂਰਜ ਵੱਲ ਮੂੰਹ ਕਰਨ ਲਈ ਮਜਬੂਰ ਕਰੇਗੀ ਤੇ ਦੂਜੇ ਪਾਸੇ ਨੂੰ ਸਥਾਈ ਤੌਰ ਤੇ ਦੂਰ ਹੋਣ ਲਈ ਮਜਬੂਰ ਕਰੇਗੀ। ਤੁਲਨਾ ਕਰ ਧਰਤੀ ਵਾਲੀ ਇੱਕ ਕੋਰੋਨਲ ਪੁੰਜ ਇੰਜੈਕਸ਼ਨ ਚਾਰਜਡ ਕਣ ਭੇਜਦਾ ਸੀ ਤੇ ਸਤਹ ਨਾਲ ਟਕਰਾਉਂਦਾ ਸੀ ਤੇ ਹਰ ਚੀਜ਼ ਨੂੰ ਰੇਡੀਏਸ਼ਨ ਵਿੱਚ ਨਹਾ ਦਿੰਦਾ ਸੀ। ਇੱਕ ਮਹੱਤਵਪੂਰਨ ਜੈਵਿਕ ਖਤਰਾ ਹੈ, ਨਾਸਾ ਨੇ ਕਿਹਾ। ਇਹ ਸੀ ਜਾਣਕਾਰੀ ਧਰਤੀ ਕਿੰਨੀ ਤੇਜ਼ੀ ਨਾਲ ਘੁੰਮ ਰਹੀ ਹੈ। ਇਸ ਨਾਲ ਹੀ ਗਿਆਨ ਵਿਗਿਆਨ ਦਾ ਅੰਕ ਹੁਣ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਅਤੇ ਆਓ ਇੱਕ ਝਾਤ ਮਾਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਵੱਲ ਨੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ਼੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਅਸੈਂਬਲੀ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਜੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ

ਇੱਕ ਵਿਆਪਕ ਬਹੁਪੱਧਰੀ ਸੁਰੱਖਿਆ ਅਭਿਆਸ ਮੁਕੰਮਲ। ਸ਼ਰਧਾਲੂਆਂ ਦਾ ਯਾਤਰੀ ਬੇਸ ਕੈਂਪ ਵਿੱਚ ਪਹੁੰਚਣਾ ਸ਼ੁਰੂ। ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ 'ਤੇ ਹਮਲੇ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਪ੍ਰੋਗਰਾਮ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਏਗਾ। ਭਾਰਤ ਦੇ ਕਿਦੰਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ ਅਤੇ ਗੋਆ ਦੇ 14 ਸਾਲਾ ਏਥਨ ਵਾਜ ਸਰਾਜ਼ਵੀਓ GM ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ ਤੀਜਾ ਅਤੇ ਆਖਰੀ ਗ੍ਰੈਂਡ ਮਾਸਟਰ ਨਾਮ ਹਾਸਲ ਕਰਦਿਆਂ ਭਾਰਤ ਦੇ 96 ਸ਼ਤਰੰਜ ਗ੍ਰੈਂਡ ਮਾਸਟਰ ਬਣ ਗਏ ਨੇ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਹੁਣ ਸ਼ੁਰੂ ਹੋਣ ਵਾਲਾ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਜਿਹਦਾ ਨਾਮ ਹੈ ਹੈਲੋ ਫਰਮਾਇਸ਼। ਤੇ ਆਓ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਤੁਹਾਡਾ ਆਪਣਾ ਦੋਸਤ ਗੌਰਵ। ਨਮਸਕਾਰ ਸਰੋਤਿਓ, ਕੀ ਹਾਲ ਚਾਲ ਹੈ? ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤਿਆਰ ਹੈ ਤੁਹਾਡਾ ਦੋਸਤ ਗੌਰਵ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਸਾਂਝ ਪਾ ਸਕਦੇ ਹੋ, ਸਾਨੂੰ ਫੋਨ ਕਰ ਸਕਦੇ ਹੋ। ਔਰ ਫੋਨ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ, ਜੇ ਨਹੀਂ ਪਤਾ ਤਾਂ ਇੱਕ ਵਾਰੀ ਫਿਰ ਦੱਸ ਦਿੰਦਾ, 0181 2813074। ਇਸ ਨੰਬਰ 'ਤੇ ਕਾਲ ਕਰਕੇ ਜੁੜ ਜਾਓ ਸਾਡੇ ਨਾਲ। ਇੱਕ ਹੋਰ ਨੰਬਰ ਦੱਸ ਦਿੰਦਾ, 0181 2342173। ਇਹ ਦੋਨਾਂ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਜਦੋਂ ਤੱਕ ਕਾਲ ਆਏਗੀ, ਪਹਿਲੀ ਕਿਉਂ ਨਾ ਪਹਿਲਾਂ ਗੀਤ ਤੁਹਾਨੂੰ ਸੁਣਾ ਦਈਏ। ਉਹੀ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਿਹਦਾ ਮਖੜਾ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ। ਆਓ ਸੁਣਦੇ ਹਾਂ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਔਰ ਸਾਡੇ ਪਹਿਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ, ਦੇਖਦੇ ਨੇ ਕੌਣ ਹੈ, ਕਿੱਥੋਂ ਆਏ ਨੇ ਅਤੇ ਕੀ ਲੈ ਕੇ ਆਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੋਰਨਿੰਗ ਜੀ। ਗੁੱਡ ਮੋਰਨਿੰਗ ਜੀ।
0: ਗੁੱਡ ਮੋਰਨਿੰਗ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਤੁਸੀਂ।
0: ਚਲੋ ਸ਼ੁਕਰੀਆ ਜੀ, ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ। ਆਪਣੇ ਨਾਮ ਦੇ ਨਾਲ ਦੱਸ ਦਿਓ ਕਿ ਕੌਣ ਬੋਲ ਰਹੇ ਹੋ।
1: ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਰਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ। ਹੈਲੋ,
1: ਤੁਹਾਡਾ ਵੀ ਪੁਰਾਣੀ ਮੰਡੀ ਮੁੱਲਾਪੁਰ ਦਾਖਾ 'ਚ ਬਹੁਤ ਬਹੁਤ ਸਵਾਗਤ ਹੈ।
0: ਤਾਂ ਫਿਰ ਮਾਹੌਲ ਕੀ ਬਣਿਆ, ਬਾਰਿਸ਼ ਬੁਰਿਸ਼ ਆ ਗਈ ਜੀ ਤੁਹਾਡੇ ਵੱਲ?
1: ਹਾਂ ਜੀ, ਬਹੁਤ ਗਰਮੀ ਆ ਜੀ, ਬੱਦਲ ਗੇੜੇ ਜੇ ਦੇ ਕੇ ਮੁੜ ਜਾਂਦਾ।
0: ਅੱਛਾ, ਗੇੜੇ ਜੇ ਦੇ ਕੇ ਮੁੜ ਜਾਂਦਾ। ਦੇਖੋ ਜਲੰਧਰ ਵਿੱਚ ਤਾਂ ਪੈਣੀ ਸ਼ੁਰੂ ਹੋ ਗਈ ਹੈ, ਥੋੜ੍ਹੀ ਜਿਹੀ ਪਈ ਵੀ ਹੈ।
1: ਬਹੁਤ ਬਹੁਤ 3 ਦਿਨ ਹੋ ਗਏ, ਬਹੁਤ ਕੁਜੁੰਬਰ ਕੱਢਿਆ ਪਿਆ ਜੀ, ਬਹੁਤ ਜ਼ਿਆਦਾ ਗਰਮੀ।
0: ਤਾਂ ਦੇਖੋ ਗਰਮੀ ਹੈ, ਗਰਮੀ ਨੂੰ ਸਹੀ ਰੱਖਣ ਲਈ ਤਾਂ ਹੀ ਤਾਂ ਅਸੀਂ ਇਹ ਠੰਡਾ ਠੰਡਾ ਪ੍ਰੋਗਰਾਮ ਲੈ ਕੇ ਆਏ ਹਾਂ, ਜਿਹੜਾ ਗੀਤ ਸੁਣਾਉਂਦਾ ਤੁਹਾਨੂੰ ਵਧੀਆ ਵਧੀਆ।
1: ਹਾਂਜੀ ਹਾਂਜੀ।
0: ਤਾਂ ਫਿਰ ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਬਸ ਨੰਬਰ ਜੀ ਦਾ ਟਾਈਟਲ ਸੌਂਗ ਜੀ, ਕਹਿਰ ਕੇ ਵੀਰ ਸੁਣਾਓ ਭਾਈ ਸਾਹਿਬ।
0: ਅੱਛਾ ਜੀ, ਤੁਸੀਂ ਇਹ ਗੀਤ ਸੁਣਨਾ ਚਾਹੁੰਦੇ ਹੋ
1: ਜੀ?
0: ਮੁਕੇਸ਼ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ 'ਚ ਗਾਇਆ ਇਹ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਤੁਸੀਂ ਸਾਨੂੰ ਕਾਲ ਕੀਤੀ ਇਹਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਜੀ,
0: ਥੈਂਕ ਯੂ ਜੀ, ਥੈਂਕ ਯੂ। ਅਤੇ ਆਓ ਫਿਰ 10 ਨੰਬਰੀ ਮੂਵੀ ਦਾ ਇਹ ਗੀਤ ਟਾਈਟਲ ਸੌਂਗ ਜਿਹੜਾ ਹੈ ਇਹ

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਮਨਪਸੰਦੀਦਾ ਹੈਲੋ ਫਰਮਾਇਸ਼, ਔਰ ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਗਏ, ਆਓ ਉਹਨਾਂ ਦੇ ਨਾਲ ਰਾਬਤਾ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ
0: ਹੈਲੋ ਜੀ, ਕੌਣ ਬੋਲ ਰਹੇ ਨੇ?
1: ਵੀਰ ਜੀ ਨਮਸਕਾਰ।
0: ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ, ਕੌਣ ਬੋਲ ਰਹੇ ਹੋ?
1: ਠੀਕ ਠਾਕ ਜੀ, ਸੁਖਬੀਰ ਸਿੰਘ ਛਾਜਲੀ ਬੋਲਦਾ ਮੇਰੇ ਸੰਗਰੂਰ।
0: ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਠੀਕ ਹੈ ਜੀ, ਗਰਮੀ ਬਹੁਤ ਜ਼ਿਆਦਾ ਹੋਈ ਹੋਈ ਹੈ ਜੀ।
0: ਔਰ ਸੰਗਰੂਰ ਜ਼ਿਲ੍ਹੇ ਦਾ ਕੀ ਹਾਲ ਚਾਲ ਹੈ?
1: ਬੜਾ ਹੀ ਹਾਲ ਹੈ ਜੀ, ਬਾਹਲੀ ਗਰਮੀ ਹੈ ਜੀ, ਕੰਮ ਤੇ ਵੀ ਨਹੀਂ ਗਏ ਜੀ, ਬਾਹਲੀ ਜ਼ਿਆਦਾ ਗਰਮੀ।
0: ਅੱਛਾ ਜੀ, ਫਿਰ ਗੀਤ ਕਿਹੜਾ ਸੁਣਾ ਦਈਏ ਜੀ ਤੁਹਾਨੂੰ?
1: ਗੀਤ ਸਰ ਜੀ ਮੋਹਰਾ ਮੂਵੀ ਦਾ ਲਾ ਦਿਓ ਜੀ, ਕੋਈ ਵੀ ਗਾਣਾ।
0: ਅੱਛਾ, ਮੋਹਰਾ ਮੂਵੀ ਦਾ ਗੀਤ ਸੁਣਨਾ ਜੀ?
1: ਹਾਂਜੀ,
0: ਮਤਲਬ ਉਹ ਤੁਸੀਂ ਉਹ ਪਾਣੀ ਨੂੰ ਟਿਪ ਟਿਪ ਵਰਸਾ ਕੇ ਸਾਹ ਲੈਣਾ?
1: ਹਾਂਜੀ, ਉਹ ਲਾ ਦਿਓ ਜੀ।
0: ਚਲੋ ਠੀਕ ਹੈ ਜੀ, ਤੁਹਾਡੀ ਜਿਹੜੀ ਫਰਮਾਇਸ਼ ਹੈ ਸਾਡੇ ਸਿਰ ਮੱਥੇ। ਹਾਂ, ਕੀ ਪਤਾ ਮੀਂਹ ਆ ਜਾਵੇ, ਜਦੋਂ ਤੁਸੀਂ ਟਿਪ ਟਿਪ ਪਾਣੀ ਵਰਸਾਓਗੇ ਤਾਂ ਹੋ ਸਕਦਾ ਮੀਂਹ ਆ ਹੀ ਜਾਵੇ।
1: ਹਾਂਜੀ ਹਾਂ, ਲਾ ਦਿਓ ਜੀ ਗਾਣਾ।
0: ਚਲੋ ਆਓ ਫਿਰ ਸੁਣਦੇ ਹਾਂ ਜੀ, ਸ਼ੁਕਰੀਆ ਕਾਲ ਕਰਨ ਲਈ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਹੈਲੋ ਫਰਮਾਇਸ਼। ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ
1: ਹੈਲੋ
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੈਂ ਰਾਨੂ ਗੁਪਤਾ ਬਾਤ ਕਰ ਰਹੀ ਹੂੰ ਦੇਵਾਸ ਸੇ।
0: ਰਾਨੂ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ
1: ਜੀ। ਹਾਂ, ਮੈਨੂੰ ਗਾਣਾ ਸੁਣਾ ਹੈ
0: ਜੀ। ਜੀ ਬਿਲਕੁਲ ਸੁਣਾਵਾਂਗੇ ਜੀ। ਕਿਹੜਾ ਗੀਤ ਸੁਣਨਾ ਹੈ?
1: ਮੂਵੀ ਕਾ ਨਾਮ ਹੈ ਤੁਮ ਸੇ ਅੱਛਾ ਕੌਣ ਹੈ।
0: ਅੱਛਾ ਜੀ,
1: ਔਰ ਇਸੀ ਕਾ ਟਾਈਟਲ ਸੌਂਗ ਸੁਣਨਾ ਹੈ ਮੈਨੂੰ, ਮਤਲਬ ਜੋ ਤੌਫੀਕ ਜੀ ਨੇ ਗਾਇਆ ਹੈ।
0: ਅੱਛਾ, ਮੈਨੂੰ ਲੱਗਿਆ ਕਿ ਤੁਸੀਂ ਕਿਹਾ ਨਾ ਤੁਮ ਸੇ ਅੱਛਾ ਕੌਣ ਹੈ, ਮੈਨੂੰ ਲੱਗਿਆ ਕਿ ਤੁਸੀਂ ਮੇਰੇ ਬਾਰੇ ਗੱਲ ਕਰ ਰਹੇ ਹੋ।
1: ਅੱਛਾ,
0: ਮਤਲਬ ਫਿਰ ਜਿਹੜੇ ਜੇ ਵਧੀਆ ਗੀਤ ਚਲਾਈਏ ਫਿਰ ਉਹ ਬੰਦਾ ਅੱਛਾ ਨਹੀਂ ਹੈ?
1: ਪੁਰਾਣਾ ਵਾਲਾ ਸੌਂਗ ਨਹੀਂ, ਮੈਂ ਆਪ ਬੰਦੇ ਅੱਛੇ ਤੋਂ ਮੈਂ ਬੰਦੀ ਵੀ ਬਹੁਤ ਬੜੀਆ ਹੋ
0: ਜੀ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਜੁੜੇ
1: ਹੋ। ਮੈਨੂੰ ਸੁਣੀਏ ਮੇਰੀ ਬਾਤ, ਮੈਨੂੰ ਨਾ ਉਹ ਮੂਵੀ ਸ਼ਾਇਦ 2000 ਕੇ ਸਮਥਿੰਗ ਸਮਥਿੰਗ ਹੈ, ਉਹ ਵਾਲਾ ਸੁਣਨਾ, ਪੁਰਾਣਾ ਵਾਲਾ ਪਲੇ ਮਤ ਕਰ ਦੀਜੀਏਗਾ।
0: ਦੇਖੋ ਜੀ, ਆਪਨੇ ਜੋ ਗੀਤ ਬੋਲਾ ਹੈ ਉਹ ਗੀਤ ਹਮ ਢੂੰਢਣੇ ਕੀ ਕੋਸ਼ਿਸ਼ ਕਰ ਰਹੇ ਹੈ, ਔਰ
1: ਨਹੀਂ ਤਾਂ ਮੈਂ ਫਿਰ ਦੂਸਰਾ ਬਤਾ ਦੇਤੀ ਹੂੰ, ਕੋਈ ਹੋਰ
0: ਬਤਾਈਏ ਜੀ, ਬਤਾਈਏ
1: ਨਾ ਮਿਲੇ ਤਾਂ
0: ਜੀ
1: ਬਤਾਉਂ?
0: ਹਾਂਜੀ ਹਾਂਜੀ, ਬੋਲੀਏ ਬੋਲੀਏ।
1: ਮੂਵੀ ਕਾ ਨਾਮ ਹੈ ਅਲਵੇਲਾ।
0: ਅੱਛਾ ਜੀ,
1: ਔਰ ਗਾਣੇ ਕੇ ਬੋਲੇ ਹਾਏ ਮੇਰਾ ਦਿਲ ਤੋਂ ਲੈ ਜਾ ਲੈ ਜਾ।
0: ਹਾਂਜੀ, ਅਲਬੇਲਾ ਮੂਵੀ ਸਾਡੇ ਕੋਲ ਪਈ ਹੈ ਔਰ ਇਹਦੇ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਤੁਸੀਂ ਸਾਨੂੰ ਕਾਲ ਕੀਤੀ ਹੈ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ,
1: ਥੈਂਕ ਯੂ।
0: ਲਓ ਜੀ, ਅਲਬੇਲਾ ਮੂਵੀ ਦਾ ਗੀਤ ਸੁਣਨਾ ਚਾਹੁੰਦੇ ਨੇ ਔਰ ਅਲਬੇਲਾ ਮੂਵੀ ਦਾ ਗੀਤ ਤੁਹਾਡੇ ਸਾਰੇ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਔਰ ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਗਏ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲਈਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਲੱਗਦਾ ਜੀ ਦੋਸਤ ਸਾਡੇ ਕਿਤੇ ਚਲੇ ਗਏ ਨੇ, ਪਰ ਕੋਈ ਗੱਲ ਨਹੀਂ, ਜਾਂਦੇ ਜਾਂਦੇ ਉਹ ਆਪਣੀ ਜਿਹੜੀ ਫਰਮਾਇਸ਼ ਸੀਗੀ ਉਹ ਸਾਨੂੰ ਦੱਸ ਗਏ ਨੇ। ਉਹ ਗੀਤ ਸੁਣਨਾ ਚਾਹੁੰਦੇ ਨੇ ਪ੍ਰੇਮ ਰੋਗ ਮੂਵੀ ਦਾ, ਅਤੇ ਆਓ ਫਿਰ ਉਹਨਾਂ ਦੀ ਪਸੰਦ ਦਾ ਇਹ ਗੀਤ ਜਿਹਨੂੰ ਗਾਇਆ ਸੁਰੇਸ਼ ਵਾਡਕਰ ਹੋਰਾਂ ਨੇ, ਪ੍ਰੇਮ ਰੋਗ ਮੂਵੀ ਉਹਦਾ ਟਾਈਟਲ ਸੌਂਗ ਤੁਹਾਡੇ ਸਾਰਿਆਂ ਦੇ ਲਈ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਔਰ ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਜੀ
1: ਮੈਂ ਨੰਦਨੀ ਤਿਵਾਰੀ ਬਾਤ ਕਰ ਰਹੀ ਹਾਂ ਮੱਧ ਪ੍ਰਦੇਸ਼
0: ਨੰਦਨੀ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ
1: ਗੀਤ ਮੂਵੀ ਦਾ ਨਾਮ ਹੈ ਮੁਸਕਾਨ
0: ਅੱਛਾ ਜੀ
1: ਜੀ ਔਰ ਗਾਣਾ ਕੋਈ ਸਾ ਵੀ ਚਲਾ ਦੇਣਾ ਲੇਕਿਨ ਇੱਕ ਬਾਤ ਕਹੂੰ ਮੈਂ ਆਪ ਸੇ
0: ਹਾਂ ਜੀ ਕਹੋ ਜੀ ਹੈਲੋ ਲੱਗਦਾ ਹੈ ਫੋਨ ਫਿਰ ਕੱਟਿਆ ਗਿਆ ਹੈ ਦੋਸਤੋ ਫੋਨ ਦੀ ਪ੍ਰੋਬਲਮ ਆ ਰਹੀ ਹੈ ਜਿਸ ਕਰਕੇ ਫੋਨ ਕੱਟੇ ਜਾ ਰਹੇ ਨੇ ਪਰ ਕੋਈ ਗੱਲ ਨਹੀਂ ਤੁਸੀਂ ਮਿਲਾਉਂਦੇ ਰਹੋ ਮੌਸਮ ਦੇ ਕਰਕੇ ਇਹ ਜਿਹੜਾ ਫੋਨ ਹੈ ਵਾਰ ਵਾਰ ਕੱਟਿਆ ਜਾ ਰਿਹਾ 0181 2813 0074 ਇਸ ਨੰਬਰ 'ਤੇ ਤੁਸੀਂ ਕਾਲ ਕਰਦੇ ਰਹਿਣਾ ਔਰ ਜੁੜਦੇ ਰਹਿਣਾ ਸਾਡੇ ਨਾਲ ਅਤੇ ਉਹ ਫਿਰ ਗੀਤ ਸੁਣਦੇ ਹਾਂ ਔਰ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਸ ਗੀਤ ਨੂੰ ਗਾਇਆ ਹੈ ਅਨੁਰਾਧਾ ਪੌੜਵਾਲ ਅਤੇ ਕੁਮਾਰ ਸਾਨੂੰ ਹੋਰਾਂ ਨੇ ਉਹਨਾਂ ਦਾ ਗਾਇਆ ਇਹ ਗੀਤ ਤੁਹਾਡੇ ਸਾਰਿਆਂ ਦੇ ਲਈ ਫਿਲਮ ਆਸ਼ਿਕੀ

ਜੀ ਇਸੇ ਹੀ ਗੀਤ ਦੇ ਨਾਲ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਫਿਰ ਮਿਲਾਂਗੇ ਇਸੇ ਹੀ ਚੈਨਲ 'ਤੇ। ਉਦੋਂ ਤੱਕ ਲਈ ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ। ਨਮਸਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 102.7 ਮੈਗਾ ਹਰਟਸ, ਡੀ ਟੀ ਐਚ ਦੀ ਏ ਆਈ ਆਰ ਪੰਜਾਬ ਸੇਵਾ, ਡੀ ਆਰ ਐਮ 864 ਕਿਲੋ ਹਰਟਸ, 100.6 ਮੈਗਾ ਹਰਟਸ ਵਿਵਿਧ ਭਾਰਤੀ, 103.6 ਮੈਗਾ ਹਰਟਸ ਅੰਮ੍ਰਿਤਸਰ, 100.9 ਮੈਗਾ ਹਰਟਸ ਅਤੇ 100.8 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ।

0: ਸੁਣ ਰਹੇ ਸੀ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫਐਮ ਬੈਂਡ 102.7 ਮੈਗਾ ਹਰਟਸ, ਡੀਟੀਐਚ ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, 100.6 ਮੈਗਾ ਹਰਟਸ ਵਿਵਿਧ ਭਾਰਤੀ, 103.6 ਮੈਗਾ ਹਰਟਸ ਅੰਮ੍ਰਿਤਸਰ, 100.9 ਮੈਗਾ ਹਰਟਸ ਅਤੇ 100.8 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪ੍ਰਸਾਰਿਤ ਕੀਤਾ ਜਾਏਗਾ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਇਹ ਪ੍ਰਸਾਰਣ ਨਾਲੋ ਨਾਲ ਕਰਨਗੇ।
1: ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਮਨ ਕੀ ਬਾਤ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। 2026 ਦਾ ਅੱਧਾ ਸਾਲ ਬੀਤਣ ਵਾਲਾ ਹੈ। ਇਹਨਾਂ 6 ਮਹੀਨਿਆਂ ਵਿੱਚ ਅਸੀਂ ਮਨ ਕੀ ਬਾਤ ਵਿੱਚ ਦੇਸ਼ ਵਾਸੀਆਂ ਦੀਆਂ ਅਨੇਕ ਪ੍ਰਾਪਤੀਆਂ 'ਤੇ ਚਰਚਾ ਕੀਤੀ ਹੈ। ਜੂਨ ਵਿੱਚ ਵੀ ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਜੋ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਨੇ। ਇਹ ਸਫਲਤਾਵਾਂ ਦੇਸ਼ ਦੀ ਸੁਰੱਖਿਆ ਅਤੇ ਆਤਮ ਨਿਰਭਰਤਾ ਨਾਲ ਜੁੜੀਆਂ ਨੇ। ਹੁਣੇ ਜੇ ਹੀ ਮੈਨੂੰ ਕੋਲਕਾਤਾ ਵਿੱਚ ਨੇਵੀ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉੱਥੇ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗ੍ਰਹ ਨੂੰ ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਹਨਾਂ ਸ਼ਿਪਸ ਦਾ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ 'ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਅਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਅਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵੱਧ ਰਹੇ ਨੇ ਅਤੇ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਵੀ ਸਫਲ ਪਰੀਖਣ ਕੀਤਾ ਹੈ। ਇਸ ਨੂੰ DRDO ਦੀਆਂ ਲੈਬੋਰਟਰੀਆਂ ਅਤੇ ਇੰਡੀਅਨ ਇੰਡਸਟਰੀਜ਼ ਪਾਰਟਨਰਸ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਅਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਅਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ 'ਤੇ ਯੋਗ ਦੇ ਅਨੇਕਾਂ ਵੱਖ ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ ਥਾਂ 'ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ 'ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਅਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ

ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ। ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ, ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਅਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖ਼ਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲ ਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹੀ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ

ਤਾਂ ਅਸੀਂ ਭਾਰਤੀ ਮਿਲਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫ਼ੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ 'ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ 1 ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ 'ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ 'ਤੇ ਉਸ ਦੇ ਪਰਿਵਾਰ ਨੂੰ 2,00,000 ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਇਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11,00,000 ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ। ਅਤੇ ਜਦੋਂ ਡਰ ਮਨ 'ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਅਤੇ ਤਰਕ ਦੇ ਆਧਾਰ 'ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ। ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ 'ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ।

ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ, ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾਂ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ ਅਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਹਨਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਅਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ ਦੋ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ ਅਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਅਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ 'ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਹਨਾਂ ਨੂੰ ਆਪਣੀ ਤਕਨੀਕ ਅਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮੈਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵੱਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਅਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ 'ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਿੱਚ ਬੀ

ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਅਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮੀਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮੀਨਿਕਾਨਾ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ,

0: ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ, ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ ਕੌਣ ਉਸ ਨੂੰ ਸਾਫ਼ ਕਰਦਾ ਹੈ। ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ, ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ, ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਨ੍ਹਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਨ੍ਹਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ 'ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ 'ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ 'ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ, ਅਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ, ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋਂ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਸੁਣ ਸਕਦੇ ਹੋ। ਤਾਂ ਹੁਣ ਸੁਣਦੇ ਹਾਂ ਦੇਸ਼ ਪ੍ਰੇਮ ਦਾ ਇਹ ਗੀਤ।

0: ਕੰਮ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ,
1: ਹੂੰ
0: ਔਰ ਜੂਨ ਖਤਮ ਹੋਣ ਵਾਲਾ ਹੈ, ਔਰ ਜਿਹੜੇ ਅੱਛੇ ਬੱਚੇ ਸੀ, ਹੁਸ਼ਿਆਰ ਬੱਚੇ ਸੀ, ਪਿਆਰੇ ਬੱਚੇ ਸੀ, ਉਹਨਾਂ ਨੇ ਨਾਲ ਨਾਲ ਇਹਨਾਂ ਛੁੱਟੀਆਂ ਨੂੰ ਇੰਜੋਏ ਵੀ ਕੀਤਾ ਔਰ ਆਪਣਾ ਹੋਮਵਰਕ ਵੀ ਮੁਕਾ ਲਿਆ ਔਰ ਹੋਰ ਵੀ ਬਹੁਤ ਸਾਰੀਆਂ ਕ੍ਰੀਏਟਿਵ ਚੀਜ਼ਾਂ ਸਿੱਖੀਆਂ ਆਸ ਪਾਸ ਤੋਂ, ਦੋਸਤਾਂ ਤੋਂ, ਆਪਣੇ ਮੰਮੀ ਪਾਪਾ ਤੋਂ, ਔਰ ਬਹੁਤ ਸਾਰੀਆਂ ਕਲਾਸਿਸ ਵੀ ਉਹਨਾਂ ਨੇ ਜੁਆਇਨ ਕੀਤੀਆਂ। ਉਹਦੇ ਲਈ ਉਹ ਸ਼ਾਬਾਸ਼, ਵਧਾਈ ਦੇ ਪਾਤਰ ਨੇ ਜੀ।
1: ਇੱਦਾਂ ਦੀਆਂ ਹੋਰ ਵੀ ਬਥੇਰੀਆਂ ਚੀਜ਼ਾਂ ਤੁਸੀਂ ਆਪਣੀ ਛੁੱਟੀਆਂ ਦੇ ਵਿੱਚ ਕੀਤੀਆਂ ਸੀ, ਔਰ ਹੁਣ ਵਿਹਲਾ ਇਹ ਹੈਗਾ ਕਿ ਉਹਨਾਂ ਸਾਰਿਆਂ ਨੂੰ ਸਮ ਅਪ ਕਰਨ ਦਾ। ਦੇਖੋ ਜੀ, 2-3 ਦਿਨ ਰਹਿ ਗਏ ਨੇ ਜੂਨ ਮਹੀਨੇ ਦੇ, ਔਰ ਉਮੀਦ ਕੀਤੀ ਜਾ ਰਹੀ ਹੈ ਕਿ ਕਾਫੀ ਸਕੂਲਜ਼ 1 ਜੁਲਾਈ ਤੋਂ ਖੁੱਲ੍ਹ ਜਾਣਗੇ, ਔਰ ਕੁਝ ਸਕੂਲ ਸ਼ਾਇਦ 6 ਜੁਲਾਈ ਤੋਂ ਖੁੱਲ੍ਹਣਗੇ। ਮਤਲਬ ਲੈ ਦੇ ਕੇ ਤੁਹਾਡੇ ਕੋਲ 3-4 ਦਿਨ ਹੀ ਰਹਿ ਗਏ ਨੇ ਹੋਰ ਛੁੱਟੀਆਂ ਦੇ, ਔਰ ਤੁਸੀਂ ਹੁਣ ਸਮ ਅਪ ਕਰਨਾ ਆਪਣਾ ਹੋਲੀਡੇਜ਼ ਹੋਮਵਰਕ, ਆਪਣੇ ਪ੍ਰੋਜੈਕਟਸ, ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਛੁੱਟੀਆਂ ਦੇ ਵਿੱਚ ਕੀ ਕੀਤਾ, ਇਹਨੂੰ ਤੁਸੀਂ ਇੱਕ ਬੁੱਕ ਦੇ ਵਿੱਚ ਲਿਖ ਲਓ। ਮੈਨੂੰ ਲੱਗਦਾ ਵੈਸੇ ਤੁਸੀਂ ਲਿਖਿਆ ਹੀ ਹੋਏਗਾ, ਕਿਉਂਕਿ ਜਦੋਂ ਤੁਸੀਂ ਬਾਲ ਜਗਤ ਦੇ ਨਾਲ ਜੁੜੇ ਰਹੇ ਹੋ, ਤੁਹਾਨੂੰ ਕਾਫੀ ਚੀਜ਼ਾਂ ਇੱਥੋਂ ਪ੍ਰੋਗਰਾਮ ਦੇ ਥਰੂ ਪਤਾ ਚੱਲਦੀਆਂ ਰਹਿੰਦੀਆਂ ਨੇ ਕਿ ਹੋਲੀਡੇਜ਼ ਹੋਮਵਰਕ ਜਾਂ ਹੋਲੀਡੇਜ਼ ਨੂੰ ਹੋਰ ਵਧੀਆ ਕਿੱਦਾਂ ਬਣਾਉਣਾ ਚਾਹੀਦਾ ਸੀ ਜੋ ਤੁਸੀਂ ਬਣਾਇਆ, ਔਰ ਉਹਨੂੰ ਹੁਣ ਬਸ ਲਿਖਣ ਦਾ ਕੰਮ ਹੈਗਾ, ਤਾਂ ਕਿ ਤੁਸੀਂ ਉਹਨੂੰ ਪ੍ਰੈਜੈਂਟ ਕਰੋ ਆਪਣੇ ਟੀਚਰਸ ਅੱਗੇ, ਔਰ ਵਾਹ ਵਾਹ ਖੱਟੋ।
0: ਹਰਪ੍ਰੀਤ, ਇੱਕ ਗੱਲ ਹੋਰ ਪਤਾ ਕੀ ਹੋਣੀ ਹੈ ਲਾਸਟ ਮੂਮੈਂਟ ਦੇ ਉੱਤੇ,
1: ਜੀ,
0: ਔਰ ਬੱਚਿਆਂ ਨੇ ਉਸ ਦਿਨ ਸਭ ਨੂੰ ਭਗਦੜ ਪਾ ਦੇਣੀ ਹੈ,
1: ਜੀ ਜੀ,
0: ਮੇਰੀ ਡਰੈਸ ਕਿੱਥੇ ਹੈ, ਮੇਰੇ ਸ਼ੂਜ਼ ਕਿੱਥੇ
1: ਜੀ,
0: ਨੇ,
1: ਜੀ, ਜੀ,
0: ਮੇਰਾ ਬੈਗ ਕਿੱਥੇ ਹੈ, ਮੇਰੀਆਂ ਬੁੱਕਸ ਕਿੱਥੇ ਨੇ, ਕਿਉਂਕਿ ਛੁੱਟੀਆਂ 1 ਮਹੀਨੇ ਦੀਆਂ ਸੀ, ਔਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਦੇਖੋ ਜਿਹੜੇ ਤੇ ਆਰਗੇਨਾਈਜ਼ ਕਰਕੇ ਰੱਖਣ ਵਾਲੇ ਬੱਚੇ ਉਹਨਾਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ, ਜਿਹੜੇ ਨਹੀਂ ਆਰਗੇਨਾਈਜ਼ ਕਰਕੇ ਰੱਖਦੇ ਜਾਂ ਜਿਹੜੇ ਮਸਰੂਫ ਰਹੇ ਘੁੰਮਣ ਫਿਰਨ ਦੇ ਵਿੱਚ, ਨਾਨੀ ਦੇ ਘਰ ਗਏ, ਕਿਤੇ ਹੋਰ ਘੁੰਮਣ ਫਿਰਨ ਗਏ, ਔਰ ਹੁਣ ਆ ਕੇ ਉਹਨਾਂ ਨੇ ਹਲੇ ਵੀ ਆਪਣਾ ਉਹ ਸਾਰੀਆਂ ਚੀਜ਼ਾਂ ਵਾਈਂਡ ਅਪ ਨਹੀਂ ਕੀਤੀਆਂ, ਤੇ ਉਹਨਾਂ ਨੂੰ ਫਿਰ ਉਹ ਲਾਸਟ ਮੂਮੈਂਟ ਤੇ ਇਹ ਨਾ ਹੋਵੇ। ਸੋ ਪੇਰੈਂਟਸ ਵੀ ਅੱਜ ਹੀ, ਦੇਖੋ ਸੰਡੇ ਦਾ ਦਿਨ ਹੈ, ਔਰ ਉਹ ਸਾਰੀਆਂ ਚੀਜ਼ਾਂ ਕਤਾਰ ਦੇ ਵਿੱਚ ਲਗਾ ਲਓ ਜਿਹੜੀਆਂ ਸਕੂਲ ਜਾਣ ਨੂੰ ਪਿਆਰੇ ਬੱਚਿਓ ਤੁਹਾਨੂੰ ਚਾਹੀਦੀਆਂ ਨੇ, ਔਰ ਉਹਦੇ ਬਾਰੇ ਤੁਸੀਂ ਭਲੀ ਭਾਂਤੀ ਜਾਣਦੇ ਹੋ,
1: ਤਾਂ ਕਿ 2-3 ਦਿਨਾਂ ਦੇ ਵਿੱਚ ਜੇ ਅਗਰ ਕੋਈ ਕਮੀ ਪੇਸ਼ੀ ਹੈ ਤਾਂ ਤੁਸੀਂ ਪੂਰੀ ਹੋ ਜਾਵੇ ਤੁਹਾਡੀ, ਔਰ ਜਦੋਂ ਤੁਹਾਨੂੰ ਸਕੂਲ ਵਾਲਾ ਜਿਹੜਾ ਤੁਹਾਡਾ ਪਹਿਲਾ ਦਿਨ ਹੋਏਗਾ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਏਗੀ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਹੁਣ ਛੁੱਟੀਆਂ ਖਤਮ ਹੋ ਗਈਆਂ ਨੇ, ਨਵਾਂ ਸੈਸ਼ਨ ਫਿਰ ਸ਼ੁਰੂ ਹੋਏਗਾ, ਨਵੇਂ ਜਦੋਂ ਤੁਸੀਂ ਜਾਓਗੇ ਫਿਰ ਥੋੜ੍ਹੀ ਦੇਰ ਬਾਅਦ ਤੁਹਾਡੇ ਯੂਨਿਟ ਟੈਸਟ ਵਗੈਰਾ ਆ ਜਾਣਗੇ। ਅਸੀਂ ਉਮੀਦ ਇਹ ਕਰ ਰਹੇ ਹਾਂ ਕਿ ਬਾਲ ਜਗਤ ਨਾਲ ਜੁੜਿਆ ਹੋਇਆ ਹਰ ਇੱਕ ਬੱਚਾ ਬਿਲਕੁਲ ਬੈਸਟ ਆਫ ਬੈਸਟ ਹੀ ਨਿਕਲੇਗਾ, ਔਰ ਉਹ ਅੱਛੇ ਤਰੀਕੇ ਦੇ ਨਾਲ ਆਪਣੇ ਯੂਨਿਟ ਟੈਸਟ ਦੇ ਵਿੱਚ ਵੀ ਮੱਲਾਂ ਮਾਰੇਗਾ। ਪਰ ਇੱਕ ਚੀਜ਼ ਬੇਟਾ ਜੀ, ਹੁਣ ਇਹ ਵੀ ਹੈ ਕਿ ਜਦੋਂ ਤੁਸੀਂ ਸਕੂਲ ਜਾਣਾ ਨਾ, ਉਦੋਂ ਮੌਸਮ ਵੀ ਬਦਲ ਜਾਣਾ, ਮਤਲਬ ਬਾਰਿਸ਼ਾਂ ਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ, ਔਰ ਫਿਰ ਬਾਰਿਸ਼ ਆਏਗਾ, ਮੌਨਸੂਨ ਆ ਜਾਏਗਾ, ਔਰ ਸ਼ਾਇਦ ਕਿਸੇ ਦਿਨ ਇੱਦਾਂ ਦਾ ਹੋਵੇ ਕਿ ਸਵੇਰ ਸਾਰ ਬਾਰਿਸ਼ ਆਉਂਦੀ ਹੋਵੇ, ਤੁਹਾਨੂੰ ਛੁੱਟੀ ਕਰਨੀ ਪੈ ਜਾਵੇ ਸਕੂਲ ਤੋਂ, ਬਹੁਤ ਜ਼ਿਆਦਾ ਬਾਰਿਸ਼ ਜਦੋਂ ਹੁੰਦੀ ਹੈ। ਪਰ ਫਿਰ ਵੀ ਬਾਰਿਸ਼ ਦੇ ਵਿੱਚ ਵੀ ਤੁਸੀਂ ਆਪਣਾ ਇਹਤਿਆਤ ਪੂਰਾ ਵਰਤਣਾ ਆ, ਆਪਣਾ ਧਿਆਨ ਰੱਖਣਾ ਹੈ, ਇੱਕ ਆਪਣੇ ਹਿਸਾਬ ਨਾਲ ਇੱਕ ਛੱਤਰੀ ਜ਼ਰੂਰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਕੇ ਜਾਣੀ ਹੈ, ਤੁਸੀਂ ਜਿਹੜਾ ਮੇਜਰ ਕੰਮ ਤੁਸੀਂ ਇਹ ਕਰਨਾ, ਔਰ ਪਾਣੀ ਪਲੀਜ਼ ਤੁਸੀਂ ਘਰ ਦੋ ਜਿਹੜਾ ਲੈ ਕੇ ਜਾਂਦੇ ਹੋ ਨਾ ਉਹੀ ਪੀਣਾ। ਹੁਣ ਮੌਸਮ ਦੇ ਹਿਸਾਬ ਨਾਲ ਜਦੋਂ ਮੱਛਰਾਂ ਨੇ ਵੀ ਪੂਰੀ ਆਪਣੀ ਜਿਹਨੂੰ ਕਹਿੰਦੇ ਨਾ ਵਾਹ ਵਾਹੀ ਕੀਤੀ ਹੋਈ ਹੈ ਇਸ ਵੇਲੇ, ਔਰ ਬਾਰਿਸ਼ਾਂ ਦੇ ਵਿੱਚ ਹੋਰ ਕਰ ਦਿੰਦੇ ਆ, ਉਹ ਇੰਜੋਏ ਕਰਦੇ ਹੁੰਦੇ ਆ, ਉਹਨਾਂ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦੇਣਾ।
0: ਸੋ ਪਿਆਰੇ ਬੱਚਿਓ, ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸੁਖਦੀਪ ਔਰ ਹਰਪ੍ਰੀਤ ਪ੍ਰੋਗਰਾਮ ਦੇ ਵਿੱਚ ਕਰਦੇ ਹੀ ਰਹਿਣਗੇ, ਪਰ ਹੁਣ ਜਿਹੜਾ ਵੇਲਾ ਹੈ ਨਾ ਉਹ ਹੈਗਾ ਜੀ ਇੱਕ ਖੂਬਸੂਰਤ ਜੀ ਮਿਊਜ਼ੀਕਲ ਬ੍ਰੇਕ ਦਾ, ਅਤੇ ਆਓ ਚੱਲਦੇ ਹਾਂ ਇੱਕ ਖੂਬਸੂਰਤ ਜੇ ਗੀਤ ਵੱਲ।

ਪਿਆਰੇ ਬੱਚਿਓ, ਅਸਮਾਨ ਨੂੰ ਛੂਹਣ ਦੇ ਲਈ, ਅਸਮਾਨ ਨੂੰ ਹੱਥ ਲਾਉਣ ਦੇ ਲਈ, ਅਸਮਾਨ ਵਿੱਚ ਉੱਡਣ ਦੇ ਲਈ ਸਾਨੂੰ ਬਹੁਤ ਸਾਰੀ ਨੌਲੇਜ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਪਿਆਰੇ ਬੱਚਿਓ, ਇਹ ਸੁਪਨੇ ਤਦ

0: ਉਹੀ ਸਾਕਾਰ ਹੁੰਦੇ ਨੇ ਜਦੋਂ ਅਸੀਂ ਆਪਣੀ ਪੜ੍ਹਾਈ ਮਿਹਨਤ ਦੇ ਨਾਲ, ਲਗਨ ਦੇ ਨਾਲ, ਦਿਲ ਦੇ ਨਾਲ ਕਰਦੇ ਹਾਂ। ਪਿਆਰੇ ਬੱਚਿਓ, ਸਿਰਫ ਸੁਪਨੇ ਹੀ ਨਹੀਂ ਦੇਖਣੇ, ਸਗੋਂ ਉਹਨਾਂ ਨੂੰ ਸਾਕਾਰ ਕਰਨ ਦੇ ਲਈ ਖੂਬ ਸਾਰੀ ਮਿਹਨਤ ਕਰਨੀ ਹੈ। ਔਰ ਮਿਹਨਤ ਕਿਸ ਉਮਰ 'ਚ ਕਰਦੇ ਨੇ ਬੱਚੇ? ਤੁਹਾਡੇ ਵਾਲੀ ਉਮਰ ਦੇ ਵਿੱਚ। ਸੋ ਪਿਆਰੇ ਬੱਚਿਓ, ਤੁਸੀਂ ਉਸ ਸਦੀ ਦੇ ਵਾਰਸ ਹੋ, ਤੁਸੀਂ ਉਸ ਟਾਈਮ 'ਤੇ ਪੈਦਾ ਹੋਏ ਹੋ ਜਿੱਥੇ ਟੈਕਨੋਲੋਜੀ ਆਪਣੇ ਚਰਮ ਸੀਮਾ ਵੱਲ ਜਾਂਦੀ ਪਈ ਹੈ। ਔਰ ਤੁਹਾਡੇ ਲਈ ਸਿੱਖਣ ਦੇ ਰਾਹ ਬਹੁਤ ਸਾਰੇ ਟੈਕਨੋਲੋਜੀ ਨੇ ਖੋਲ੍ਹ ਦਿੱਤੇ ਨੇ, ਔਰ ਤੁਹਾਡਾ ਇਹ ਛੋਟਾ ਜਿਹਾ ਮੋਬਾਈਲ ਤੁਹਾਡਾ ਬਹੁਤ ਵੱਡਾ ਸਟੱਡੀ ਦੇ ਵਿੱਚ ਹੈਲਪਰ ਵੀ ਹੋ ਸਕਦਾ ਹੈ, ਔਰ ਤੁਹਾਡੀ ਸਟੱਡੀ ਨੂੰ ਖਰਾਬ ਵੀ ਕਰ ਸਕਦਾ ਹੈ ਜੇ ਤੁਸੀਂ ਇਹਦੇ 'ਤੇ ਟਾਈਮ ਵੇਸਟ ਕਰਦੇ ਹੋ। ਤੇ
1: ਦੇਖੋ ਜੀ, ਮੋਬਾਈਲ ਦੀ ਗੱਲ ਚੱਲੀ ਹੈ ਤੇ ਮੋਬਾਈਲ ਦੇ ਥਰੂ ਹੀ ਤੁਸੀਂ ਸਾਡੇ ਨਾਲ ਵੀ ਰਾਬਤਾ ਕਾਇਮ ਕਰਦੇ ਹੋ, ਕਿਉਂਕਿ ਜਦੋਂ ਤੁਸੀਂ ਮੋਬਾਈਲ ਦੀ ਹੈਲਪ ਲੈ ਕੇ ਆਪਣੀਆਂ ਰਿਕਾਰਡਿੰਗਸ ਰਿਕਾਰਡ ਕਰਕੇ ਸਾਨੂੰ ਭੇਜਦੇ ਹੋ, ਤਾਂ ਹੀ ਸਾਡਾ ਸਿਲਸਿਲਾ ਨੰਨੀ ਕਲਮ ਤੋਂ ਖਿੜਿਆ ਲੱਗਦਾ ਆ। ਤਾਂ ਜਦੋਂ ਨੰਨੀ ਕਲਮ ਦੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਤੁਹਾਡੀ ਹੀ ਸ਼ਮੂਲੀਅਤ ਹੁੰਦੀ ਹੈ। ਤਾਂ ਸੁਖਦੀਪ ਵੀਰ ਜੀ, ਆਪਾਂ ਇੱਦਾਂ ਕਰਦੇ ਹਾਂ, ਹੁਣ ਤੁਹਾਡੀ ਗੱਲ ਅਤੇ ਮੇਰੀ ਗੱਲ ਨੂੰ ਲਗਾ ਦਿੰਦੇ ਹਾਂ ਵਿਰਾਮ, ਅਤੇ ਅਸੀਂ ਬੱਚਿਆਂ ਦੀ ਪਰਫੋਰਮੈਂਸ ਨੂੰ ਬੱਚਿਆਂ ਦੇ ਨਾਲ ਹੀ ਸਾਂਝਾ ਕਰਦੇ ਹਾਂ। ਅਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਜਾਂ ਤੁਸੀਂ ਬੋਲੋ, ਅਸੀਂ ਪਹਿਲੇ ਬੱਚੇ ਦੀ ਪਰਫੋਰਮੈਂਸ ਨੂੰ ਪਲੇ ਕਰ ਹੀ ਦਿੰਦੇ ਹਾਂ।
0: ਤੇ ਲਓ ਜੀ, ਪਹਿਲਾ ਦੋਸਤ ਆ ਰਿਹਾ ਹੈ ਆਪਣੀ ਹਾਜ਼ਰੀ ਦੇ ਨਾਲ, ਜਿਹੜਾ ਆਪਣੇ ਸਕੂਲ ਦੀ ਬਹੁਤ ਸਾਰੀ ਤਾਰੀਫ ਕਰਦਾ ਪਿਆ, ਸਕੂਲ ਨੂੰ ਮਿਸ ਵੀ ਕਰਦਾ ਪਿਆ। ਤੇ ਲਓ ਜੀ ਦੋਸਤ, ਫਿਰ ਆਪਣੇ ਇਸ ਖੂਬਸੂਰਤ ਜਿਹੇ ਸੁਰੀਲੇ ਜਿਹੇ ਸੌਂਗ ਦੀ ਸਾਂਝ ਸਾਡੇ ਬੱਚਿਆਂ ਦੇ ਨਾਲ ਵੀ।

0: ਵਾਕਿਆ ਜੀ, ਪੰਜਾਬ ਸਾਡਾ ਬਹੁਤ ਖੂਬਸੂਰਤ ਹੈ ਔਰ ਹਰ ਜਿਹੜਾ ਮੌਸਮ ਹੈ ਉੱਥੇ ਮੌਲਦਾ ਹੈ। ਔਰ ਅਸੀਂ ਪਿਆਰੇ ਬੱਚਿਓ ਇਸ ਪੰਜਾਬ ਦੇ ਲਈ ਕੀ ਕਰਨਾ ਹੈ, ਇਹਦੀ ਹਵਾ ਨੂੰ, ਇਹਦੇ ਪਾਣੀਆਂ ਨੂੰ ਗੰਧਲਾ ਹੋਣ ਤੋਂ ਬਚਾਉਣਾ ਹੈ। ਔਰ ਉਹਦੇ ਲਈ ਹਰਪ੍ਰੀਤ ਸਾਨੂੰ ਕੀ ਕਰਨਾ ਪਏਗਾ? ਪਿਆਰੇ ਬੱਚਿਓ, ਜਦੋਂ ਅਸੀਂ ਸੋਹਣਾ ਬਣਾਉਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਨੂੰ ਖੂਬਸੂਰਤ ਬਣਾਉਣ ਦੀ ਗੱਲ ਕਰਦੇ ਹਾਂ, ਤਾਂ ਕੋਈ ਵੀ ਸਟੇਟ, ਕੋਈ ਵੀ ਮੁਲਕ ਸਿਰਫ ਇਮਾਰਤਾਂ ਦੇ ਨਾਲ ਖੂਬਸੂਰਤ ਨਹੀਂ ਹੁੰਦਾ, ਸਗੋਂ ਉਹਨੂੰ ਖੂਬਸੂਰਤ ਬਣਾਉਂਦਾ ਹੈ ਉੱਥੋਂ ਦਾ ਮੌਸਮ, ਉੱਥੋਂ ਦਾ ਪੌਣ ਪਾਣੀ, ਉੱਥੋਂ ਦੀ ਹਰਿਆਲੀ, ਉੱਥੋਂ ਦੇ ਕੁਦਰਤੀ ਨਜ਼ਾਰੇ। ਸੋ ਅਸੀਂ ਆਪਣੇ ਉਹਨਾਂ ਕੁਦਰਤੀ ਸਾਧਨਾਂ ਨੂੰ ਬਚਾ ਕੇ ਰੱਖਣਾ ਹੈ। ਰੁੱਖ ਅਸੀਂ ਬਹੁਤ ਸਾਰੇ ਲਗਾਉਣੇ ਨੇ ਇਸ ਬਰਸਾਤ ਦੇ ਮੌਸਮ ਦੇ ਵਿੱਚ, ਔਰ ਉਹਨਾਂ ਦੀ ਰਖਵਾਲੀ ਵੀ ਕਰਨੀ ਹੈ ਜਦੋਂ ਤੱਕ ਉਹ 5-5, 7-7 ਫੁੱਟ ਦੇ ਨਹੀਂ ਹੋ ਜਾਂਦੇ। ਔਰ ਪਿਆਰੇ ਬੱਚਿਓ, ਕੋਈ ਜਗ੍ਹਾ ਬਚੀ ਨਾ ਰਹੇ ਜਿੱਥੇ ਤੁਸੀਂ ਰੁੱਖ ਨਾ ਲਗਾਓ। ਔਰ ਇਹ ਬਹਾਨਾ ਬਿਲਕੁਲ ਨਹੀਂ ਲਾਉਣਾ ਕਿ ਇਹ ਪੱਤੇ ਝੜਦੇ ਨੇ, ਇਹ ਵੱਡੇ ਹੋ ਜਾਂਦੇ ਨੇ। ਪਿਆਰੇ ਬੱਚਿਓ, ਇਹ ਜਦੋਂ ਵੱਡੇ ਹੁੰਦੇ ਨੇ ਨਾ, ਅਸਲੀ ਚਮਤਕਾਰ ਤਾਂ ਉਦੋਂ ਹੀ ਹੁੰਦਾ, ਸਾਨੂੰ ਤਾਜ਼ੀ ਹਵਾ ਔਰ ਗਰਮੀ ਤੋਂ ਬਚਾ ਕੇ ਰੱਖਦੇ ਨੇ। ਔਰ ਹਰ ਘਰ ਦੇ ਅੱਗੇ ਵੱਡੇ ਵੱਡੇ ਰੁੱਖ ਜ਼ਰੂਰ ਲੱਗੇ ਹੋਣੇ ਚਾਹੀਦੇ ਨੇ। ਪਿਆਰੇ ਬੱਚਿਓ,
1: ਪੰਜਾਬ ਨੂੰ ਸੋਹਣਾ ਬਣਾਉਣ ਲਈ ਰੁੱਖਾਂ ਤੋਂ ਇਲਾਵਾ ਸਫਾਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਔਰ ਸਫਾਈ ਦੀ ਸ਼ੁਰੂਆਤ ਅਸੀਂ ਜਿਹੜੀ ਕਰਨੀ, ਉਹ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਕਮਰੇ ਤੋਂ ਕਰਨੀ, ਕਮਰੇ ਤੋਂ ਬਾਅਦ ਆਪਣੇ ਘਰ ਦੀ, ਅਤੇ ਫਿਰ ਘਰ ਤੋਂ ਬਾਅਦ ਅਸੀਂ ਬਾਹਰ ਨਿਕਲਣਾ ਆ। ਤੁਸੀਂ ਬੱਚਿਓ, ਅਜੇ ਵੀ ਤੁਹਾਨੂੰ ਬਹੁਤ ਦੇਰ ਦੇ ਅਸੀਂ ਕਹਿੰਦੇ ਪਏ ਹਾਂ, ਪਰ ਸਾਨੂੰ ਇੰਨਾ ਪਤਾ ਚੱਲਿਆ, ਕੁਝ ਪੇਰੈਂਟਸ ਨੇ ਸਾਨੂੰ ਦੱਸਿਆ ਕਿ ਅਜੇ ਵੀ ਕੁਝ ਬੱਚੇ ਇੱਦਾਂ ਦੇ ਨੇ ਜਿਹੜੇ ਆਪਣੇ ਕਮਰੇ ਨੂੰ ਆਪ ਸਾਫ਼ ਨਹੀਂ ਕਰਦੇ। ਦੇਖੋ, ਜਿਹੜਾ ਕਮਰੇ 'ਚ ਗੰਦ ਤੁਸੀਂ ਖੁਦ ਪਾਇਆ, ਤੁਹਾਨੂੰ ਖੁਦ ਨੂੰ ਹੀ ਪਤਾ ਉਹਨੂੰ ਕਿੱਦਾਂ ਸੰਭਾਲਣਾ ਆ। ਔਰ ਇਹਦੇ ਵਿੱਚ ਤਾਂ ਮੰਮੀ ਜਾਂ ਪਾਪਾ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ। ਔਰ ਜੇ ਤੁਹਾਡੇ ਘਰ ਕੋਈ ਤੁਹਾਡੇ ਹੈਲਪਰ ਵੀ ਆਉਂਦੇ ਨੇ, ਪਰ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਕਿ ਹਾਂਜੀ ਕਿਹੜੀ ਚੀਜ਼ ਕਿੱਥੇ ਰੱਖਣੀ ਹੈ। ਤੋ ਕਾਇੰਡਲੀ ਸ਼ੁਰੂਆਤ ਆਪਣੇ ਕਮਰੇ ਤੋਂ ਕਰੋ, ਸਫਾਈ ਦੀ। ਔਰ ਰੁੱਖਾਂ ਦੀ ਗੱਲ ਤਾਂ ਵੀਰ ਜੀ ਨੇ ਕਰ ਹੀ ਦਿੱਤੀ ਹੈ, ਤੇ ਹੁਣ ਅਸੀਂ ਅਗਲੇ ਬੱਚੇ ਦੀ ਪਰਫਾਰਮੈਂਸ ਵੀ ਸੁਣ ਲੈਂਦੇ ਹਾਂ, ਫਿਰ ਤੁਹਾਡੇ ਨਾਲ ਹੋਰ ਗੱਲ ਕਰਦੇ ਹਾਂ।
2: ਸਤਿ ਸ਼੍ਰੀ ਅਕਾਲ, ਮੇਰਾ ਨਾਮ ਜੋਤੀ ਹੈ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਪ੍ਰਦੂਸ਼ਣ। ਸਭਾ ਸਹੀ ਹੈ ਸ਼ੋਰ ਸ਼ਰਾਬਾ, ਪ੍ਰਦੂਸ਼ਣ ਕਰਦਾ ਬਹੁਤ ਖਰਾਬਾ। ਐਪਰ ਨਾ ਕੋਈ ਸਮਝੇ ਭਾਈ, ਪ੍ਰਦੂਸ਼ਣ ਜਾਂਦੇ ਨੇ ਫੈਲਾਈ। ਮੋਟਰ ਗੱਡੀਆਂ ਧੂੰਆਂ ਛੱਡਣ, ਹਵਾ ਦੀਏ ਨੇ ਜਖਣਾ ਵੱਢਣ। ਇਹ ਨੇ ਕਈ ਰੋਗ ਲਗਾਵਣ, ਛੇਤੀ ਹੀ ਸ਼ਮਸ਼ਾਨ ਪਹੁੰਚਾਵਣ। ਫੈਕਟਰੀਆਂ ਦਾ ਗੰਦਾ ਪਾਣੀ, ਜੀਵਨ ਦੀ ਇਸ ਅਲਖ ਮੁਕਾਣੀ। ਸ਼ੁੱਧ ਪਾਣੀ ਨਹੀਂ ਜਦੋਂ ਮਿਲੂਗਾ, ਜੀਵਨ ਦਾ ਫਿਰ ਕਿਵੇਂ ਸਰੂਗਾ। ਮਿੱਟੀ ਵੀ ਪ੍ਰਦੂਸ਼ਿਤ ਹੋਈ, ਗੰਦਗੀ ਸਾਰੀ ਵਿੱਚ ਸਮੋਈ। ਰੇਡੀਓ, TV ਜਾਂ ਫਿਰ ਟੇਪਾਂ, ਉੱਚੀ ਉੱਚੀ ਲਾਉਂਦੇ ਹੇਕਾਂ। ਬੱਚਿਆਂ ਦਾ ਕਰਦੇ ਨੁਕਸਾਨ, ਪੜ੍ਹਨ ਵਿੱਚ ਨਾ ਲੱਗੇ ਧਿਆਨ। ਪ੍ਰੈਸ਼ਰ ਹਾਰਨ ਸੜਕ 'ਤੇ ਵੱਜਣ, ਉੱਚੀ ਉੱਚੀ ਇਹ ਨੇ ਗੱਜਣ। ਆਵਾਜ਼ ਪ੍ਰਦੂਸ਼ਣ ਇਹ ਫੈਲਾਉਂਦੇ, ਕੰਨਾਂ ਨੂੰ ਕਈ ਰੋਗ ਲਗਾਉਂਦੇ। ਵਿਆਹ ਪੈਸਾ ਦਾ ਜਿੰਨਾ ਜ਼ੋਰ, ਉਨਾ ਵੱਧਦਾ ਜਾਵੇ ਸ਼ੋਰ। ਪ੍ਰਦੂਸ਼ਣ 'ਤੇ ਆਓ ਕਾਬੂ ਪਾਈਏ, ਖੁਦ ਸਮਝੀਏ ਸਭ ਨੂੰ ਸਮਝਾਈਏ। ਕਰ ਜਾਈਏ ਇਹ ਕੰਮ ਮਹਾਨ, ਸਭ ਨੂੰ ਆਖੇ ਕਵੀ ਸੁਜਾਨ। ਧੰਨਵਾਦ।
0: ਲਓ ਜੀ, ਕਵੀ ਸਾਹਿਬ ਨੇ ਬੜੀ ਖੂਬਸੂਰਤ ਕਵਿਤਾ ਲਿਖੀ ਔਰ ਜੋਤੀ ਨੇ ਉਹਨੂੰ ਸਿਲੈਕਟ ਕੀਤਾ ਬਾਲ ਜਗਤ ਪ੍ਰੋਗਰਾਮ ਦੇ ਵਾਸਤੇ ਔਰ ਸਾਨੂੰ ਰਿਕਾਰਡ ਕਰਕੇ ਭੇਜ ਦਿੱਤੀ। ਇਹਦੇ ਲਈ ਜੋਤੀ ਦਾ ਬਹੁਤ ਬਹੁਤ ਸ਼ੁਕਰੀਆ। ਔਰ ਬੇਟਾ, ਇੰਨੀ ਖੂਬਸੂਰਤ ਤੁਸੀਂ ਇਹ ਕਵਿਤਾ ਪ੍ਰਦੂਸ਼ਣ ਦੇ ਉੱਤੇ, ਜੋ ਵਕਤ ਦੀ ਅੱਜ ਨਜ਼ਾਕਤ ਕਹਿੰਦੀ ਪਈ ਹੈ ਕਿ ਇਹ ਗੱਲ ਕਰਨੀ ਪੈਣੀ ਹੈ ਸਾਨੂੰ, ਔਰ ਇਹਦੇ ਉੱਪਰ ਸਟੈਂਡ ਵੀ ਲੈਣਾ ਪੈਣਾ। ਬਹੁਤ ਸਾਰੇ ਮੈਟਰੋ ਸਿਟੀਜ਼ ਦੇ ਵਿੱਚ ਪੋਲਿਊਸ਼ਨ ਇੰਨੇ ਖਤਰਨਾਕ ਸਤਰ 'ਤੇ ਪਹੁੰਚ ਗਿਆ ਹੈ, ਸਾਹ ਦੇ ਮਰੀਜ਼ ਨੇ ਉਹਨਾਂ ਦੇ ਲਈ ਇਹ ਬਹੁਤ ਜ਼ਿਆਦਾ

0: ਧੰਨਵਾਦ।
1: ਪਿਆਰੇ ਬੱਚਿਆਂ ਵਾਸਤੇ ਬਹੁਤ ਬਹੁਤ ਤਾਲੀਆਂ ਵੱਜਣੀਆਂ ਚਾਹੀਦੀਆਂ ਨੇ ਘਰ ਬੈਠੇ ਜਿਹੜੇ ਪਿਆਰੇ ਬੱਚੇ ਰੇਡੀਓ 'ਤੇ ਪ੍ਰੋਗਰਾਮ ਸੁਣਦੇ ਪਏ ਨੇ, ਕਿਉਂਕਿ ਬੱਚਿਆਂ ਨੇ ਗਰੁੱਪ ਸੌਂਗ ਦੇ ਵਿੱਚ ਐਸੀ ਜਾਨ ਪਾਈ ਆਪਣੀ ਮਿਹਨਤ ਦੇ ਨਾਲ, ਆਪਣੇ ਰਿਆਜ਼ ਦੇ ਨਾਲ। ਔਰ ਵਾਕਿਆ ਜੀ ਇਹਦੇ 'ਚ ਉਹਨਾਂ ਦੇ ਟੀਚਰ ਸਾਹਿਬਾਨ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਨੇ। ਔਰ ਹਰਪ੍ਰੀਤ, ਇੱਦਾਂ ਦੀਆਂ ਪਰਫੋਰਮੈਂਸ ਨੂੰ ਬਣਨ ਲੱਗਿਆਂ ਟਾਈਮ ਲੱਗਦਾ, ਬਹੁਤ ਸਾਰੀ ਮਿਹਨਤ ਪਿਆਰੇ ਬੱਚੇ ਰੋਜ਼ ਕਰਦੇ ਨੇ, ਪ੍ਰੈਕਟਿਸ ਕਰਦੇ ਨੇ, ਔਰ ਫਿਰ ਉਹ ਸਿੱਖ ਜਾਂਦੇ ਨੇ ਮਿਊਜ਼ਿਕ ਦੀਆਂ ਬਾਰੀਕੀਆਂ। ਔਰ ਜਦੋਂ ਇੱਦਾਂ ਦੇ ਬੱਚੇ ਕਿਤੇ ਵੀ ਸੋਲੋ ਪਰਫੋਰਮ ਕਰਨ ਜਾਂ ਗਰੁੱਪ ਸੌਂਗ ਦੀ ਆਈਟਮ ਪੇਸ਼ ਕਰਨ, ਉੱਥੇ ਫਿਰ ਚਾਰ ਚੰਦ ਲੱਗ ਜਾਂਦੇ ਨੇ, ਸਾਰੇ ਕਹਿੰਦੇ ਨੇ ਵਾਹ ਵਾਹ ਕਿਆ ਬਾਤ ਹੈ।
2: ਔਰ ਸਿਰਫ ਮਿਊਜ਼ੀਕਲ ਆਈਟਮਸ ਨਹੀਂ, ਜਦੋਂ ਤੁਸੀਂ ਲਿਟਰੇਰੀ ਆਈਟਮਸ ਵੀ ਲੈ ਕੇ ਸਾਡੇ ਨਾਲ ਸਾਂਝ ਪਾਉਂਦੇ ਹੋ, ਉਹ ਵੀ ਬਹੁਤ ਵਧੀਆ ਲੱਗਦਾ। ਲਿਟਰੇਰੀ ਆਈਟਮਸ ਤੋਂ ਸਾਡਾ ਭਾਵ ਹੈ ਜਦੋਂ ਤੁਸੀਂ ਕਿਸੇ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਜੈਂਟ ਕਰਦੇ ਹੋ, ਜਦੋਂ ਤੁਸੀਂ ਕੋਈ ਪੋਇਟਰੀ ਸਾਡੇ ਨਾਲ ਸਾਂਝੀ ਕਰਦੇ ਹੋ। ਕਦੀ ਕਦੀ ਤਾਂ ਕਈ ਬੱਚਿਆਂ ਦੀ ਸਵੈ ਲਿਖਿਤ ਪੋਇਟਰੀ ਹੁੰਦੀ ਹੈ, ਜਦੋਂ ਬੱਚਿਆਂ ਨੇ ਖੁਦ ਲਿਖਣ ਦੀ ਆਦਤ ਹੁੰਦੀ ਹੈ, ਖੁਦ ਕਿਸੇ ਰਾਈਟਅਪ 'ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਦੇ ਹੋ, ਵਧੀਆ ਲੱਗਦਾ। ਪਤਾ ਚੱਲਦਾ ਕਿ ਹਾਂਜੀ ਇਹ ਬੱਚਾ ਅੱਗੇ ਵਧੂਗਾ, ਹੋਰ ਅੱਗੇ ਜਾ ਕੇ ਇਹ ਅੱਛੀ ਅੱਛੀ ਜਗ੍ਹਾ 'ਤੇ ਆਪਣਾ ਨਾਮ ਰੌਸ਼ਨ ਕਰੇਗਾ। ਅਤੇ ਹੁਣ ਇੱਕ ਹੋਰ ਬੱਚਾ ਜਿਹਨੇ ਸਾਨੂੰ ਆਪਣੀ ਪ੍ਰੈਜੈਂਟੇਸ਼ਨ ਰਿਕਾਰਡ ਕਰਕੇ ਭੇਜੀ ਹੈ, ਵਿਹਲਾ ਆ ਗਿਆ ਉਹਦੀ ਪ੍ਰੈਜੈਂਟੇਸ਼ਨ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ।
3: ਨਮਸਤੇ ਦੋਸਤੋ, ਮੇਰਾ ਨਾਮ ਸ਼ੈਲਜਾ ਸ਼ਰਮਾ ਹੈ, ਮੈਂ 8ਵੀਂ ਕਕਸ਼ਾ ਮੈਂ ਪੜ੍ਹਤੀ ਹੂੰ। ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੈਂ ਇੱਕ ਕਵਿਤਾ ਸੁਣਾਨੇ ਜਾ ਰਹੀ ਹੂੰ, ਜਿਸਕਾ ਸ਼ੀਰਸ਼ਕ ਹੈ ਬਰਸਾਤ ਕਾ ਮੌਸਮ। ਆਇਆ ਜਬ ਬਰਸਾਤ ਕਾ ਮੌਸਮ, ਹਵਾ ਕਾ ਝੋਂਕਾ ਕਰਤਾ ਸ਼ੋ, ਨਾਚ ਉਠੇ ਜੰਗਲ ਮੇਂ ਮੋਰ, ਚਿੜੀਆ ਤੋਤਾ ਭਾਲੂ ਬੰਦਰ ਬਨ ਜਾਏ ਸਭ ਮਸਤ ਕਲੰਦਰ, ਕੋਇਲ ਬੋਲੇ ਮੀਠੀ ਵਾਣੀ, ਬਾਦਲ ਬਰਸ ਛਮ ਛਮ ਪਾਣੀ, ਖੇਤੋਂ ਮੇਂ ਹਰਿਆਲੀ ਆਏ, ਕਿਸਾਨ ਦੇਖ ਕਰ ਖੁਸ਼ ਹੋ ਜਾਏ, ਚੁਨਮੁਨ ਬੋਲੇ ਆਪਣੀ ਮਾਂ ਸੇ, ਮਿਲੂੰਗੀ ਮੈਂ ਆਪਣੇ ਮਾਮਾ ਸੇ, ਯਹ ਕੈਸਾ ਅੰਧਕਾਰ ਹੈ ਮੰਮੀ, ਦਿਨ ਵੀ ਲਗਤਾ ਰਾਤ ਕਾ ਮੌਸਮ, ਆਇਆ ਜਬ ਬਰਸਾਤ ਕਾ ਮੌਸਮ, ਆਇਆ ਜਬ ਬਰਸਾਤ ਕਾ ਮੌਸਮ। ਧੰਨਵਾਦ।
1: ਲਓ ਜੀ ਪਿਆਰੇ ਬੱਚਿਓ, ਬਰਸਾਤ ਕਿਸੇ ਵੇਲੇ ਵੀ ਆ ਸਕਦੀ ਹੈ, ਕਿਉਂਕਿ ਪ੍ਰੀ ਮਾਨਸੂਨ ਵੀ ਆ ਸਕਦੀਆਂ ਨੇ, ਮਾਨਸੂਨ ਵੀ ਆ ਸਕਦੀਆਂ ਨੇ, ਔਰ ਬਰਸਾਤ ਹੈ ਜਿਸ ਦਾ ਨਾਮ, ਉਹਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ, ਉਹ ਕਦੇ ਵੀ ਆ ਸਕਦੀਆਂ ਨੇ। ਪਰ ਪਿਆਰੇ ਬੱਚਿਓ, ਕੁਦਰਤੀ ਵਰਤ ਵਰਤਾਰੇ ਨੇ, ਇਹਨਾਂ ਪਿੱਛੇ ਬੜਾ ਲੌਜਿਕ ਰਹਿੰਦਾ ਹੈ। ਤੁਸੀਂ ਜੋਗ੍ਰਾਫੀ ਵਿੱਚ ਪੜ੍ਹਿਆ ਵੀ ਹੋਏਗਾ ਕਿ ਬਰਸਾਤ ਕਿਉਂ ਹੁੰਦੀ ਹੈ। ਜਦੋਂ ਲੋਅ ਪ੍ਰੈਸ਼ਰ ਬੈਲਟਸ ਬਣਦੀਆਂ ਨੇ, ਜਦੋਂ ਟੈਂਪਰੇਚਰ ਇਨਕਰੀਜ਼ ਕਰਦਾ ਹੈ, ਤਾਂ ਠੰਡੀਆਂ ਹਵਾਵਾਂ ਸਮੁੰਦਰਾਂ ਵੱਲੋਂ ਇਹਨਾਂ ਮੈਦਾਨੀ ਇਲਾਕਿਆਂ ਵੱਲ ਨੂੰ ਚੱਲ ਪੈਂਦੀਆਂ ਨੇ, ਔਰ ਫਿਰ ਉਹ ਪਹਾੜਾਂ ਦੇ ਨਾਲ ਟਕਰਾ ਕੇ, ਬਰਫੀਲੇ ਪਹਾੜਾਂ ਦੇ ਨਾਲ ਟਕਰਾ ਕੇ ਹੋਰ ਜ਼ਿਆਦਾ ਮੋਇਸਚਰ ਭਰਪੂਰ ਹੋ ਜਾਂਦੀਆਂ ਨੇ, ਔਰ ਫਿਰ ਕੀ ਹੁੰਦਾ ਹੈ ਕਿ ਮੀਂਹ ਵੱਸਦਾ ਹੈ, ਔਰ ਪਿਆਰੇ ਬੱਚੇ ਉਹਦੇ 'ਚ ਬੇੜੀਆਂ ਵੀ ਚਲਾਉਂਦੇ ਨੇ, ਨਹਾਉਂਦੇ ਵੀ ਨੇ, ਔਰ ਉਸ ਕੁਦਰਤ ਦੇ ਖੂਬਸੂਰਤ ਜਿਹੜਾ ਮੁਜੱਸਮਾ ਹੈ ਨਾ, ਉਹਦੇ ਵਿੱਚ ਖੂਬ ਇੰਜੋਇਮੈਂਟ ਕਰਦੇ ਨੇ। ਸੋ ਪਿਆਰੇ ਬੱਚਿਓ, ਬਰਸਾਤ ਨੂੰ ਇੰਜੋਏ ਕਰਨਾ ਹੈ, ਪਰ ਪ੍ਰਿਕੋਸ਼ਨ ਦੇ ਨਾਲ। ਬਰਸਾਤ ਦਾ ਮੌਸਮ ਬਹੁਤ ਸਾਰੀਆਂ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ, ਸੋ ਬਾਹਰ ਦੇ ਖਾਣੇ ਨੂੰ ਅਵੋਇਡ ਕਰਨਾ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ।
2: ਪਰ ਬਾਲ ਜਗਤ ਨੂੰ ਬਿਲਕੁਲ ਹੀ ਇਗਨੋਰ ਨਹੀਂ ਕਰਨਾ। ਵੈਸੇ ਤਾਂ ਕਹਿੰਦੇ ਮੀਂਹ ਆਇਆ ਜੀ,

ਮੀਂਹ ਆਇਆ ਹੈ ਨਾ, ਅਤੇ ਜਦੋਂ ਮੀਂਹ ਆਉਂਦਾ ਆ ਉਦੋਂ ਮਜ਼ਾ ਵੀ ਆਉਂਦਾ, ਉਦੋਂ ਪਕੌੜੇ ਖਾਣ ਦਾ ਦਿਲ ਵੀ ਕਰਦਾ, ਉਦੋਂ ਵਧੀਆ ਵਧੀਆ ਡਿਸ਼ਿਜ਼ ਖਾਣ ਦਾ ਦਿਲ ਕਰਦਾ ਉਸ ਵੇਲੇ। ਹਾਂ ਇੱਕ ਚੀਜ਼ ਕਰ ਲਓ, ਥੋੜ੍ਹਾ ਜਿਹਾ ਮੰਮੀ ਨੂੰ ਤੰਗ ਕਰ ਲਓ, ਉਦੋਂ ਮੰਮੀ ਨੂੰ ਕਹੋ ਕਿ ਸਾਨੂੰ ਵਧੀਆ ਵਧੀਆ ਬਣਾ ਕੇ ਖਵਾਓ। ਔਰ ਮੈਨੂੰ ਪੱਕਾ ਪਤਾ ਕਿ ਤੁਹਾਡੇ ਮੰਮੀ ਤੁਹਾਨੂੰ ਜ਼ਰੂਰ ਬਣਾ ਕੇ ਖਵਾਉਣਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਤੁਸੀਂ ਬਾਜ਼ਾਰੀ ਅਵੋਇਡ ਕਰ ਰਹੇ ਹੋ, ਅਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ, ਆਪਣੀ ਸਿਹਤ ਦਾ, ਖਾਣ ਪੀਣ ਦਾ ਬਹੁਤ ਹੀ ਇਹਤਿਆਤ ਰੱਖਣਾ ਹੈ। ਔਰ ਕੋਸ਼ਿਸ਼ ਕਰਨੀ ਹੈ ਕਿ ਆਪਣੇ ਆਪ ਨੂੰ ਚੰਗੇ ਤਰੀਕੇ ਦੇ ਨਾਲ, ਜਦੋਂ ਸਕੂਲ ਜਾਣਾ ਤਾਂ ਰੇਨਕੋਟ ਪਾ ਕੇ ਜਾਓ, ਜੇ ਤੁਸੀਂ ਚਾਹੁੰਦੇ ਹੋ ਕਿ ਹਾਂਜੀ ਬਾਰਿਸ਼ ਦੇ ਵਿੱਚ ਵੀ ਜਾਣਾ, ਛੱਤਰੀ

0: ਦਾ ਖਾਣ ਪੀਣ ਦਾ ਬਹੁਤ ਹੀ ਇਹਤਿਆਤ ਰੱਖਣਾ ਹੈ, ਔਰ ਕੋਸ਼ਿਸ਼ ਕਰਨੀ ਹੈ ਕਿ ਆਪਣੇ ਆਪ ਨੂੰ ਚੰਗੇ ਤਰੀਕੇ ਦੇ ਨਾਲ ਜਦੋਂ ਸਕੂਲ ਜਾਣਾ ਤਾਂ ਰੇਨਕੋਟ ਪਾ ਕੇ ਜਾਓ, ਜੇ ਤੁਸੀਂ ਚਾਹੁੰਦੇ ਹੋ ਕਿ ਹਾਂਜੀ ਬਾਰਿਸ਼ ਦੇ ਵਿੱਚ ਵੀ ਜਾਣਾ, ਛੱਤਰੀ ਆਪਣੇ ਕੋਲ ਰੱਖੋ, ਉਹਦਾ ਇਸਤੇਮਾਲ ਕਰੋ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਚੀਜ਼ ਨੂੰ ਮੰਨੋਗੇ। ਅਤੇ ਹੁਣ ਅੱਗੇ ਵੱਧਦੇ ਹਾਂ, ਅਗਲੇ ਬੱਚੇ ਦੀ ਪਰਫਾਰਮੈਂਸ ਸੁਣਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ, ਅੱਜ ਤੁਹਾਡੇ ਸਾਹਮਣੇ ਰਾਗ ਸ਼ਿਵਰੰਜਨੀ ਵਿੱਚ ਗੁਰੂ ਵੰਦਨਾ ਪੇਸ਼ ਕਰਨ ਜਾ ਰਹੇ

0: AI ਟੈਕਨੋਲੋਜੀ ਦੀ ਵਰਤੋਂ ਦੇ ਨਾਲ ਆਪਣੀ ਆਵਾਜ਼ ਦੇ ਵਿੱਚ ਕੁਝ ਇਦਾਂ ਦਾ ਪਲੱਸ ਮਾਈਨਸ ਕੀਤਾ ਕਿ ਤੁਸੀਂ ਪਛਾਣ ਹੀ ਨਹੀਂ ਪਾਓਗੇ ਕਿ ਇਹ ਸੁਖਦੇਵ ਵੀਰ ਜੀ ਦੀ ਆਵਾਜ਼ ਹੈ। ਤਾਂ ਇਸ ਤਰ੍ਹਾਂ ਕਰਦੇ ਹਾਂ, ਹੁਣ ਕਰਦੇ ਹਾਂ ਉਹਨਾਂ ਵੱਲੋਂ ਸੁਣਾਈ ਗਈ ਕਹਾਣੀ ਪਲੇ, ਔਰ ਤੁਸੀਂ ਦੇਖਣਾ ਅਤੇ ਸੁਣਨਾ ਅਤੇ ਤਸੱਵਰ ਕਰਨਾ ਇੱਕ ਤਾਂ ਕਹਾਣੀ ਨੂੰ, ਇੱਕ ਆਵਾਜ਼ ਨੂੰ ਅਤੇ ਇੱਕ ਉਹਦੇ ਮੋਟਿਵ ਨੂੰ। ਅਤੇ ਸੁਣਦੇ ਹਾਂ AI ਨਾਲ ਪ੍ਰੈਜੈਂਟਡ ਸੁਖਦੀਪ ਵੀਰ ਜੀ ਦੀ ਆਵਾਜ਼ ਦੇ ਵਿੱਚ ਇਹ ਕਹਾਣੀ।
1: ਸ਼ਹਿਰ ਦੇ ਬਾਰ ਬਾਰ ਇੱਕ ਬੜਾ ਵੱਡਾ ਪਿੱਪਲ ਦਾ ਦਰਖਤ ਸੀ। ਉਸ ਉੱਪਰ ਕਈ ਪੰਛੀਆਂ ਨੇ ਆਲਣੇ ਪਾਏ ਹੋਏ ਸਨ। ਇੱਕ ਕਾਂ ਵੀ ਆਪਣੇ ਪਰਿਵਾਰ ਨਾਲ ਉਸ ਪਿੱਪਲ ਉੱਪਰ ਰਹਿੰਦਾ ਸੀ। ਸ਼ਹਿਰ ਨੇੜੇ ਹੋਣ ਕਾਰਨ ਕਾਂ ਕਿਤੋਂ ਨਾ ਕਿਤੋਂ ਠੱਗੀ ਠੋਰੀ ਮਾਰ ਕੇ ਆਪਣਾ ਵਧੀਆ ਗੁਜ਼ਾਰਾ ਚਲਾਈ ਜਾਂਦਾ ਸੀ। ਆਮ ਤੌਰ 'ਤੇ ਉਹ ਇੱਕ ਸਕੂਲ ਦੇ ਬੰਨੇ ਉੱਪਰ ਜਾ ਬਹਿੰਦਾ। ਅੱਧੀ ਛੁੱਟੀ ਵੇਲੇ ਜਦੋਂ ਬੱਚੇ ਆਪੋ ਆਪਣੇ ਡੱਬਿਆਂ ਵਿੱਚੋਂ ਰੋਟੀ ਖਾ ਰਹੇ ਹੁੰਦੇ ਤਾਂ ਉਹ ਚਪਟਾ ਮਾਰ ਕੇ ਇੱਕ ਅੱਧ ਬੱਚੇ ਦੀ ਰੋਟੀ ਖੋਹ ਕੇ ਉੱਡ ਜਾਂਦਾ। ਬੱਚਾ ਵਿਚਾਰਾ ਕਦੀ ਆਪਣੇ ਖਾਲੀ ਡੱਬੇ ਵੱਲ ਵੇਖਦਾ ਤੇ ਕਦੀ ਉੱਡਦੇ ਕਾਂ ਦੇ ਮੂੰਹ ਵਿੱਚ ਫੜੀ ਰੋਟੀ ਨੂੰ। ਕੁਝ ਦੇਰ ਪਿੱਛੋਂ ਉਸੇ ਪਿੱਪਲ ਉੱਪਰ ਇੱਕ ਹੋਰ ਕਾਂ ਨੇ ਆ ਕੇ ਡੇਰਾ ਲੈ ਲਿਆ। ਪਹਿਲਾ ਕਾਂ ਉਸ ਨਾਲ ਬੜੀ ਈਰਖਾ ਕਰਨ ਲੱਗ ਪਿਆ। ਉਹ ਨਹੀਂ ਸੀ ਚਾਹੁੰਦਾ ਕਿ ਇਸ ਦਰਖਤ ਉੱਪਰ ਕੋਈ ਹੋਰ ਕਾਂ ਆ ਕੇ ਰਹੇ। ਪਹਿਲਾ ਕਾਂ ਕਿਸੇ ਨਾ ਕਿਸੇ ਬਹਾਨੇ ਨਵੇਂ ਕਾਂ ਨਾਲ ਪੰਗਾ ਲਈ ਰੱਖਦਾ। ਪਹਿਲੇ ਕੁਝ ਦਿਨ ਤਾਂ ਨਵੇਂ ਕਾਂ ਨੂੰ ਨਵਾਂ ਮਾਹੌਲ ਸਮਝਣ ਵਿੱਚ ਲੱਗ ਰਹੇ, ਇਸ ਕਰਕੇ ਉਹ ਪਹਿਲੇ ਕਾਂ ਦੀਆਂ ਵਧੀਕੀਆਂ ਸਹਿੰਦਾ ਰਿਹਾ। ਪਰ ਹੌਲੀ ਹੌਲੀ ਉਹ ਪੁਰਾਣੇ ਕਾਂ ਨੂੰ ਅੱਗੋਂ ਪੂਰੇ ਜਵਾਬ ਦੇਣ ਲੱਗਾ। ਇੱਕ ਦਿਨ ਪੁਰਾਣਾ ਕਾਂ ਨਵੇਂ ਕਾਂ ਨੂੰ ਕਹਿਣ ਲੱਗਾ, ਓਏ ਤੂੰ ਆਪਣੇ ਆਪ ਨੂੰ ਬੜਾ ਭਲਵਾਨ ਸਮਝਦਾ ਏ, ਤੂੰ ਉਹ ਮੇਰੇ ਜਿੰਨਾ ਪਾਰ ਚੁੱਕ ਕੇ ਉੱਚੀ ਉਡਾਰੀ ਲਾ ਕੇ ਦਿਖਾ ਤੇ ਮੈਂ ਤੈਨੂੰ ਮੰਨਾਂ, ਤੇਰੇ ਨਾਲੋਂ ਮੈਂ ਤਕੜਾ ਏ। ਨਹੀਂ ਯਕੀਨ ਤਾਂ ਇੱਕੋ ਜਿੰਨਾ ਪਾਰ ਪੰਜਾਂ ਵਿੱਚ ਪੜ ਕੇ ਉੱਡਦੇ ਆਂ, ਵੇਖਦੇ ਹਾਂ ਜ਼ਿਆਦਾ ਉਚਾਈ ਤੱਕ ਕੌਣ ਉੱਡ ਸਕਦਾ। ਜਿਹੜਾ ਜ਼ਿਆਦਾ ਉਚਾਈ ਤੱਕ ਉੱਡੇਗਾ ਉਹ ਜ਼ਿਆਦਾ ਤਾਕਤਵਰ ਹੋਏਗਾ। ਨਵੇਂ ਕਾਂ ਨੂੰ ਆਪਣੀ ਜਵਾਨੀ 'ਤੇ ਮਾਣ ਸੀ। ਪਹਿਲਾ ਕਾਂ ਨਵੇਂ ਕਾਂ ਨਾਲ ਸਹਿਮਤ ਹੋ ਗਿਆ। ਉਸਨੇ ਕਿਹਾ, ਤੇਰੀ ਗੱਲ ਬਿਲਕੁਲ ਠੀਕ ਹੈ, ਪਰ ਮੇਰੀ ਇੱਕ ਸ਼ਰਤ ਹੈ ਕਿ ਜਿਹੜਾ ਕਾਂ ਹਾਰ ਜਾਵੇ ਉਹ ਇਸ ਪਿੱਪਲ ਉੱਤੋਂ ਆਪਣਾ ਟੱਬਰ ਤੋੜ ਚੁੱਕ ਕੇ ਕਿਸੇ ਹੋਰ ਪਾਸੇ ਨਿਕਲ ਜਾਵੇ। ਬਿਲਕੁਲ ਠੀਕ, ਨਵੇਂ ਕਾਂ ਨੇ ਆਪਣੀ ਸਹਿਮਤੀ ਦੇ ਦਿੱਤੀ। ਪੁਰਾਣਾ ਕਾਂ ਕਹਿਣ ਲੱਗਿਆ, ਹੁਣ ਮੈਂ ਜਾ ਕੇ ਇੱਕੋ ਜਿਹੇ ਭਾਰ ਦੀਆਂ ਦੋ ਥੈਲੀਆਂ ਬਣਾਉਂਦਾ ਵਾਂ, ਕੱਲ੍ਹ ਸਵੇਰੇ ਅਸੀਂ ਮੁਕਾਬਲਾ ਸ਼ੁਰੂ ਕਰਾਂਗੇ। ਕਾਂ ਬਾਕੀ ਪੰਛੀਆਂ ਨਾਲੋਂ ਬੜਾ ਚਲਾਕ ਹੁੰਦਾ, ਪਰ ਪਹਿਲਾ ਕਾਂ ਤਾਂ ਲੋੜ ਤੋਂ ਜ਼ਿਆਦਾ ਚਲਾਕ ਸੀ। ਉਸਨੇ ਆਪਣੇ ਆਲਣੇ ਵਿੱਚ ਜਾ ਕੇ ਇੱਕ ਯੋਜਨਾ ਬਣਾਈ। ਉਸਨੇ ਦੋ ਇੱਕੋ ਜਿਹੀਆਂ ਥੈਲੀਆਂ ਲੈ ਕੇ ਇੱਕ ਵਿੱਚ ਰੂੰ ਭਰ ਦਿੱਤਾ ਅਤੇ ਦੂਜੀ ਵਿੱਚ ਲੂਣ। ਉੱਪਰੋਂ ਵੇਖਣ ਨੂੰ ਉਹ ਬਿਲਕੁਲ ਇੱਕੋ ਜਿਹੀਆਂ ਲੱਗਦੀਆਂ ਸਨ। ਅਗਲਾ ਦਿਨ ਚੜ੍ਹਿਆ ਤਾਂ ਪਹਿਲਾ ਕਾਂ ਆਪਣੀ ਚਲਾਕੀ ਕਰਕੇ ਬੜਾ ਖੁਸ਼ ਸੀ। ਉਹ ਸੋਚ ਰਿਹਾ ਸੀ ਕਿ ਉਹ ਤਾਂ ਜਿੱਤਿਆ ਹੀ ਪਿਆ, ਅੱਜ ਸ਼ਾਮੀ ਹੀ ਨਵੇਂ ਕਾਂ ਦਾ ਬਿਸਤਰਾ ਗੋਲ ਕਰ ਦੇਣਾ। ਇਸੇ ਖੁਸ਼ੀ ਵਿੱਚ ਉਹ ਆਵਾਜ਼ਾਂ ਦੇਣ ਲੱਗਿਆ, ਓਏ ਆ ਓਏ ਭਲਵਾਨਾ, ਦਿਨ ਚੜ੍ਹ ਗਿਆ ਏ। ਆਏ ਹਾਂ, ਕਾਲਾ ਕਾਨੂੰ ਪੈਂਦਾ, ਦੂਜੇ ਕਾਂ ਨੇ ਕਿਹਾ। ਇੰਨੇ ਵਿੱਚ ਪਹਿਲੇ ਕਾਂ ਨੇ ਪਿੱਪਲ ਉੱਪਰ ਰਹਿੰਦੇ ਦੂਜੇ ਪੰਛੀਆਂ ਨੂੰ ਵੀ ਮੁਕਾਬਲਾ ਵੇਖਣ ਲਈ ਬੁਲਾ ਲਿਆ ਅਤੇ ਦੋਵਾਂ ਵਿੱਚ ਲੱਗੀ ਸ਼ਰਤ ਬਾਰੇ ਵੀ ਦੱਸ ਦਿੱਤਾ। ਉਸਨੂੰ ਪਤਾ ਸੀ ਕਿ ਜਿੱਤਣਾ ਤਾਂ ਉਸਨੇ ਹੀ ਹੈ। ਦੂਜਾ ਕਾਂ ਆਲਣੇ ਵਿੱਚੋਂ ਨਿਕਲਿਆ। ਪਹਿਲੇ ਕਾਂ ਨੇ ਲੂਣ ਵਾਲੀ ਥੈਲੀ ਉਸਨੂੰ ਪੰਜੇ ਵਿੱਚ ਫੜਾ ਦਿੱਤੀ ਅਤੇ ਰੂੰ ਵਾਲੀ ਆਪਣੇ ਪੰਜੇ ਵਿੱਚ ਫੜ ਲਈ। ਦੋਵਾਂ ਨੇ ਜਦੋਂ ਥੈਲੀਆਂ ਚੰਗੀ ਤਰ੍ਹਾਂ ਫੜ ਲਈਆਂ ਤਾਂ ਇੱਕ ਤੋਤੇ ਨੇ ਟਰੀਂ ਟਰੀਂ ਕਰਕੇ ਆਪਣੀ ਸਿਟੀ ਵਜਾ ਦਿੱਤੀ। ਦੋਵੇਂ ਕਾਂ ਉੱਡ ਪਏ। ਪਹਿਲੇ ਕਾਂ ਦੀ ਰੂੰ ਵਾਲੀ ਥੈਲੀ ਹਲਕੀ ਹੋਣ ਕਰਕੇ ਉਹ ਤੇਜ਼ੀ ਨਾਲ ਉੱਪਰ ਨੂੰ ਉੱਡ ਪਿਆ। ਦੂਜੇ ਕਾਂ ਦੇ ਲੂਣ ਵਾਲੀ ਥੈਲੀ ਭਾਰੀ ਹੋਣ ਕਰਕੇ ਉਹ ਹੌਲੀ ਹੌਲੀ ਉੱਡ ਰਿਹਾ ਸੀ। ਦੋਵਾਂ ਨੂੰ ਉੱਡਦਿਆਂ ਅਜੇ 10 ਮਿੰਟ ਹੀ ਹੋਏ ਸਨ ਕਿ ਵੇਖਦਿਆਂ ਹੀ ਵੇਖਦਿਆਂ ਕਾਲੀ ਘਟਾ ਚੜਾਈ ਤੇ ਮੀਂਹ ਵਸਣਾ ਸ਼ੁਰੂ ਹੋ ਗਿਆ। ਮੀਂਹ ਨਾਲ ਪਹਿਲੇ ਕਾਂ ਦੀ ਥੈਲੀ ਵਿਚਲਾ ਰੂੰ ਭਾਰਾ ਹੋਣਾ ਸ਼ੁਰੂ ਹੋ ਗਿਆ ਅਤੇ ਦੂਜੇ ਕਾਂ ਦੀ ਥੈਲੀ ਵਿੱਚੋਂ ਲੂਣ ਖੁਰਣ ਲੱਗ ਪਿਆ ਤੇ ਉਹ ਹਲਕੀ ਹੋਣੀ ਸ਼ੁਰੂ ਹੋ ਗਈ। ਮੀਂਹ ਵਸੀ ਜਾਵੇ, ਪਹਿਲੇ ਕਾਂ ਦੀ ਥੈਲੀ ਭਾਰੀ ਹੋਈ ਜਾਵੇ ਤੇ ਦੂਜੇ ਕਾਂ ਦੀ ਥੈਲੀ ਹਲਕੀ। ਦੂਜੇ ਕਾਂ ਨੇ ਹਲਕੀ ਹੋਈ ਥੈਲੀ ਕਰਕੇ ਉੱਚੀ ਉਡਾਰੀ ਲਾਉਣੀ ਸ਼ੁਰੂ ਕਰ ਦਿੱਤੀ। ਪਹਿਲਾ ਕਾਂ ਭਾਰੀ ਹੋਈ ਥੈਲੀ ਕਰਕੇ ਥੱਲੇ ਆਉਣਾ ਸ਼ੁਰੂ ਹੋ ਗਿਆ। ਅਖੀਰ ਉਸ ਦੀ ਥੈਲੀ ਇੰਨੀ ਭਾਰੀ ਹੋ ਗਈ ਕਿ ਉਹ ਜ਼ਮੀਨ ਤੇ ਪਟਾਕ ਕਰਕੇ ਡਿੱਗ ਪਿਆ। ਦੂਜਾ ਕਾਂ ਮਜ਼ੇ ਨਾਲ ਹੋਰ ਉੱਚੀ ਉਡਾਰੀ ਲਾਉਂਦਾ ਰਿਹਾ। ਇਸ ਲਈ ਕਦੇ ਵੀ ਦੂਜਿਆਂ ਬਾਰੇ ਬੁਰਾ ਨਹੀਂ ਸੋਚਣਾ ਚਾਹੀਦਾ।
2: ਲਓ ਜੀ ਪਿਆਰੇ ਬੱਚਿਓ, ਸਾਨੂੰ ਵੀ ਦੂਸਰਿਆਂ ਬਾਰੇ ਬਿਲਕੁਲ ਬੁਰਾ ਨਹੀਂ ਸੋਚਣਾ ਚਾਹੀਦਾ, ਔਰ ਕਈ ਵਾਰੀ ਅਸੀਂ ਓਵਰ ਥਿੰਕ ਵੀ ਕਰ ਲੈਂਦੇ ਹਾਂ ਕਿ ਹਾਂ ਉਹ ਮੇਰੇ ਬਾਰੇ ਤਾਂ ਇੱਦਾਂ ਹੀ ਸੋਚਦਾ ਹੋਏਗਾ। ਪਰ ਪਿਆਰੇ ਬੱਚਿਓ, ਇਹ ਓਵਰ ਥਿੰਕਿੰਗ ਵੀ ਸਾਨੂੰ ਕਈ ਵਾਰੀ ਖਰਾਬ ਕਰਦੀ ਹੈ, ਸੋ ਅਸੀਂ ਇਹ ਬਿਲਕੁਲ ਨਹੀਂ ਕਰਨੀ। ਔਰ ਪਿਆਰੇ ਬੱਚਿਓ, ਇਹ ਜਿਹੜੀ AI ਟੈਕਨੋਲੋਜੀ ਹੈ ਇਹ ਸਾਡੇ ਲਈ ਬਹੁਤ ਸਾਰੇ ਬੈਨੀਫਿਟ ਵੀ ਲੈ ਕੇ ਆਉਂਦੀ ਹੈ ਔਰ ਕਈ ਵਾਰੀ ਪ੍ਰੋਬਲਮਸ ਵੀ ਖੜੀਆਂ ਕਰ ਦਿੰਦੀ ਹੈ। ਪਰ ਅਸੀਂ ਉਹਨਾਂ ਪ੍ਰੋਬਲਮ ਤੋਂ ਬਚਾਂਗੇ ਕਿਵੇਂ ਜਦੋਂ ਸਾਨੂੰ AI ਟੈਕਨੋਲੋਜੀ ਬਾਰੇ ਨੌਲੇਜ ਹੋਏਗੀ। ਅਸੀਂ ਵੈਲ ਅਵੇਅਰ ਰਹਾਂਗੇ, ਅਸੀਂ ਰੋਜ਼ ਅਖਬਾਰਾਂ ਪੜ੍ਹਾਂਗੇ, ਆਪਣੇ ਆਲੇ ਦੁਆਲੇ ਨੂੰ ਜਾਣਾਂਗੇ ਕਿ ਕੀ ਕੁਝ ਘਟਨਾਵਾਂ ਸਾਡੇ ਆਸ ਪਾਸ ਘਟਦੀਆਂ ਪਈਆਂ ਨੇ ਔਰ ਕੀ ਨਵਾਂ ਟੈਕਨੋਲੋਜੀ ਦੇ ਵਿੱਚ ਆਉਂਦਾ ਪਿਆ ਹੈ। ਔਰ ਇਹ ਪਿਆਰੇ ਬੱਚਿਓ ਸਾਂਝ ਜਿਹੜੀ ਹੈ ਨਾ, ਉਹ ਤੁਸੀਂ ਆਪਣੇ ਦਾਦਾ ਦਾਦੀ ਨਾਨਾ ਨਾਨੀ ਦੇ ਨਾਲ ਵੀ, ਪੇਰੈਂਟਸ ਦੇ ਨਾਲ ਵੀ ਪਾਉਣੀ ਹੈ, ਕਿਉਂਕਿ ਤੁਸੀਂ ਜਿਹੜੇ ਉਹ ਨਵੀਂ ਸਦੀ ਦੇ ਬੱਚੇ ਹੋ ਔਰ ਤੁਸੀਂ ਇਸ ਬਾਰੇ ਬਹੁਤ ਸਾਰੀਆਂ ਚੀਜ਼ਾਂ ਜਾਣਦੇ ਹੋ।
0: ਵੈਸੇ ਸੁਖਦੀਪ ਵੀਰ ਜੀ, ਬੱਚੇ ਹੁਣ ਕਾਫੀ ਚੀਜ਼ਾਂ ਜਾਣ ਚੁੱਕੇ ਨੇ। ਬੱਚਿਆਂ ਨੂੰ ਪਤਾ ਕਿ ਸਿਲਸਿਲਾ ਨੰਨੀ ਕਲਮ ਤੋਂ ਹੁਣ ਆਪਣੇ

ਵਾਹ ਜੀ ਵਾਹ ਬੱਚਿਓ, ਬਹੁਤ ਵਧੀਆ ਪ੍ਰੈਜੈਂਟੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਗਰੁੱਪ ਆਈਟਮ ਸੀਗੀ ਹੈ, ਔਰ ਸ਼ਾਬਾਸ਼ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਪਰਫੋਰਮ ਕੀਤਾ ਇਹਦੇ ਵਿੱਚ। ਸ਼ਾਬਾਸ਼ੀ ਟੀਚਰਸ ਨੂੰ ਵੀ ਜਾਂਦੀ ਹੈ, ਪੇਰੈਂਟਸ ਨੂੰ ਵੀ ਜਾਂਦੀ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਮੌਕਾ ਦਿੱਤਾ। ਅਤੇ ਬੱਚਿਓ, ਹੁਣ ਆਪਾਂ ਜਿੱਦਾਂ ਤੁਹਾਡੇ ਨਾਲ ਅੱਗੇ ਵੀ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਕਿ AI ਟੈਕਨੋਲੋਜੀ ਬਹੁਤ ਜ਼ਿਆਦਾ ਫੈਲ ਰਹੀ ਹੈ, ਮੱਲਾ ਮਾਰ ਰਹੀ ਹੈ, ਔਰ ਸੁਖਦੀਪ ਵੀਰ ਜੀ ਅਤੇ ਹਰਪ੍ਰੀਤ ਦੀਦੀ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਕਾਫੀ ਵਾਰ AI ਟੈਕਨੋਲੋਜੀ ਦੀ ਵਰਤੋਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਨੇ, ਤੁਹਾਨੂੰ ਗਾਈਡ ਕਰਦੇ ਨੇ ਕਿ ਟੈਕਨੋਲੋਜੀ ਦੇ ਗੁਰ ਕਿੱਦਾਂ ਦੇ ਨੇ, ਉਹਦੇ ਬੈਨੀਫਿਟਸ ਕਿੱਦਾਂ ਦੇ ਨੇ। ਤਾਂ ਇੱਦਾਂ ਹੀ ਇੱਕ ਉਪਰਾਲਾ ਸੁਖਦੀਪ ਵੀਰ ਜੀ ਨੇ ਹੋਰ ਕੀਤਾ ਹੈ। ਉਹਨਾਂ ਨੂੰ ਮੈਂ ਕਿਹਾ ਸੀ ਕਿ ਐਤਕੀ ਕਹਾਣੀ ਤੁਸੀਂ ਸੁਣਾਉਣੀ ਹੈ, ਉਹ ਕਹਿੰਦੇ ਕਿ ਮੈਂ ਇੱਕ ਟਰਾਈ ਕੀਤੀ ਹੈ ਚੀਜ਼, ਅਤੇ ਉਮੀਦ ਕਰਦਾ ਕਿ ਬੱਚਿਆਂ ਨੂੰ ਪਸੰਦ ਆ ਜਾਏਗੀ।

0: ਮਨਾਇਆ ਜਾਂਦਾ ਹੈ, ਕਿਉਂਕਿ ਜਿਹੜੇ ਫਾਦਰ ਆਫ ਸਟੈਟਿਸਟਿਕਸ ਹੈਗੇ ਨੇ, ਉਹਨਾਂ ਦਾ ਨਾਮ ਹੈ ਪ੍ਰਸੰਤਾ ਚੰਦਰਾ, ਉਹਨਾਂ ਨੂੰ ਆਨਰ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਉਹਨਾਂ ਨੇ ਇੱਕ ਤਰੀਕੇ ਦਾ, ਤੁਸੀਂ ਕਹਿ ਲਓ ਕਿ ਸਟੈਟਸ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਆ, ਆਂਕੜਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਆ, ਉਹਦੇ ਬਾਰੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ ਔਰ ਸਾਨੂੰ ਚਾਨਣਾ ਪਾ ਦਿੱਤਾ ਕਿ ਜ਼ਿੰਦਗੀ ਦੇ ਵਿੱਚ ਆਂਕੜੇ ਅਗਰ ਨਾ ਹੁੰਦੇ ਤਾਂ ਕਿੰਨੀਆਂ ਚੀਜ਼ਾਂ ਤੋਂ ਅਸੀਂ ਵੰਚਿਤ ਰਹਿ ਜਾਣਾ ਸੀਗਾ, ਕਿੰਨੀਆਂ ਕੈਲਕੂਲੇਸ਼ਨਸ ਤੋਂ ਅਸੀਂ ਵੰਚਿਤ ਰਹਿ ਜਾਣਾ ਸੀਗਾ। ਤੋ ਥੈਂਕਸ ਹੈ ਉਹਨਾਂ ਦਾ, 2007 ਤੋਂ ਇਹ ਦਿਨ ਮਨਾਇਆ ਜਾ ਰਿਹਾ ਆ, ਅਤੇ ਬਹੁਤ ਬਹੁਤ ਥੈਂਕਸ ਹੈ ਪ੍ਰਸੰਤਾ ਚੰਦਰਾ ਜੀ ਨੂੰ। ਅਤੇ ਅੱਗੇ ਵਧੀਏ ਜੀ 1 ਜੁਲਾਈ ਵੱਲ।
1: ਬਿਲਕੁਲ ਜੀ, 1 ਜੁਲਾਈ ਨੂੰ ਬਹੁਤ ਸਾਰੇ ਦਿਨ ਸੈਲੀਬ੍ਰੇਟ ਕੀਤੇ ਜਾਂਦੇ ਨੇ, ਪਰ ਪਿਆਰੇ ਬੱਚਿਓ, ਸਭ ਤੋਂ ਪਹਿਲਾਂ 1 ਜੁਲਾਈ ਦਾ ਜਿਹੜਾ ਪੂਰਾ ਹਫ਼ਤਾ ਹੈ ਨਾ, ਉਹ ਬੜਾ ਹੀ ਖੂਬਸੂਰਤ ਬਣਾਇਆ ਜਾਂਦਾ ਹੈ। ਵਣ ਮਹਾਂ ਉਤਸਵ ਉਸ ਪੂਰੇ ਹਫ਼ਤੇ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਪਲਾਨ ਕੀਤਾ ਜਾਂਦਾ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਔਰ ਹਰਪ੍ਰੀਤ, ਦੇਖੋ ਇਹ ਜਿਹੜੇ ਰੁੱਖ ਲਗਾਉਣ ਦੀ ਮੁਹਿੰਮ ਹੈ ਨਾ, ਉਹ ਵੀ ਹੁਣ ਬਹੁਤ ਜ਼ਿਆਦਾ ਵੱਧਦੀ ਪਈ ਹੈ। ਘਰ ਘਰ ਦੇ ਵਿੱਚ ਰੁੱਖ ਲਗਾਏ ਜਾ ਰਹੇ ਨੇ ਔਰ ਇੱਥੋਂ ਤੱਕ ਵੀ ਕਿ ਕੁਝ ਬਾਲਸ ਬਣਾ ਦਿੱਤੀਆਂ ਗਈਆਂ ਨੇ ਬੀਜਾਂ ਦੀਆਂ, ਅਤੇ ਉਹਨਾਂ ਬਾਲਸ ਦੇ ਵਿੱਚ ਬੀਜ ਲੁਕੇ ਹੁੰਦੇ ਨੇ ਔਰ ਇਹਨਾਂ ਬੀਜਾਂ ਨੂੰ ਜਦੋਂ ਤੁਸੀਂ ਕਿਤੇ ਫਰਟਾਈਲ ਜ਼ਮੀਨ ਦੇ ਉੱਪਰ ਬਰਸਾਤ ਦੇ ਮੌਸਮ ਦੇ ਵਿੱਚ ਬਸ ਸੁੱਟ ਹੀ ਦਿੰਦੇ ਹੋ ਨਾ, ਅਤੇ ਤਾਂ ਵੀ ਬੂਟੇ ਉੱਗਣ ਦੀ ਬਹੁਤ ਸਾਰੀ ਉਮੀਦ ਹੋ ਜਾਂਦੀ ਹੈ। ਸੋ ਪਿਆਰੇ ਬੱਚਿਓ, ਇਸ ਵਣ ਮਹਾਂ ਉਤਸਵ 'ਤੇ ਤੁਸੀਂ ਬਹੁਤ ਸਾਰੇ ਰੁੱਖ ਲਗਾਉਣੇ ਨੇ, ਧਿਆਨ ਰੱਖਣਾ ਹੈ ਉਹਨਾਂ ਦਾ ਔਰ ਉਹਨਾਂ ਨੂੰ ਵੱਡਾ ਕਰਨਾ ਹੈ।
0: 1950 ਤੋਂ ਇਹ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਡਾਕਟਰ KM ਮੁਨਸ਼ੀ ਜੀ ਨੇ ਇਹ ਦਿਨ ਦੀ ਸ਼ੁਰੂਆਤ ਕੀਤੀ ਸੀਗੀ, ਇਹ ਦਿਨ ਦੀ ਨਹੀਂ ਰਾਦਰ ਪੂਰੇ ਹਫ਼ਤੇ ਦੀ। ਉਹਨਾਂ ਨੇ ਕਿਹਾ ਸੀਗਾ ਕਿ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਅਸੀਂ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਵਨ ਮਹਾਉਤਸਵ ਸੈਲੀਬ੍ਰੇਟ ਕਰਾਂਗੇ। ਤਾਂ ਦੇਖ ਲਓ ਉਦੋਂ ਦਾ ਲਗਾਇਆ ਗਿਆ ਪੇੜ ਅੱਜ ਕਿੰਨੇ ਬੰਦਿਆਂ ਨੂੰ ਛਾਂ ਦੇ ਰਿਹਾ ਹੈ। ਅੱਗੇ ਚੱਲੀਏ ਸੁਖਦੀਪ ਵੀਰ ਜੀ।
1: ਬਿਲਕੁਲ, ਚਲੋ
0: ਡਾਕਟਰ
1: ਜੀ।
0: ਸਾਹਿਬ, ਡਾਕਟਰ ਸਾਹਿਬ
1: ਜੀ,
0: ਡਾਕਟਰ ਸਾਹਿਬ ਸਮਝ ਆਇਆ ਜੀ? ਡਾਕਟਰ ਸਾਹਿਬ,
1: ਲਓ ਪਿਆਰੇ ਬੱਚੇ ਕੁਝ ਡਰ ਵੀ ਜਾਂਦੇ ਨੇ ਜਦੋਂ ਵੀ ਡਾਕਟਰ ਦੀ ਕਲੀਨਿਕ 'ਤੇ ਜਾਂਦੇ ਨੇ ਨਾ ਹਰਪ੍ਰੀਤ, ਅਤੇ ਪਿਆਰੇ ਬੱਚੇ ਇੱਥੇ ਸੂਈ ਤੋਂ ਦੇਖ ਕੇ ਔਰ ਡਾਕਟਰ ਨੂੰ ਦੇਖ ਕੇ ਡਰ ਜਾਂਦੇ ਨੇ। ਪਰ ਪਿਆਰੇ ਬੱਚਿਓ, 1 ਜੁਲਾਈ ਦਾ ਜਿਹੜਾ ਦਿਨ ਹੈ ਉਹ ਡਾਕਟਰ ਡੇ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ, ਕਿਉਂਕਿ ਦੁਨੀਆ ਭਰ ਦੇ ਵਿੱਚ ਇਹ ਜਿਹੜੇ ਡਾਕਟਰ ਨੇ ਨਾ, ਇਹ ਮਨੁੱਖੀ ਜਾਨਾਂ ਨੂੰ ਬਚਾਉਣ ਦਾ ਬੜਾ ਵੱਡਾ ਕੰਮ ਕਰਦੇ ਨੇ ਔਰ ਸਾਨੂੰ ਇਹਨਾਂ ਦੀ ਬਾਕਾਇਦਾ, ਦੇਖੋ ਪਿਆਰੇ ਬੱਚਿਓ, ਬਹੁਤ ਸਾਰੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਮੁਸ਼ਕਿਲ ਦੀਆਂ ਘੜੀਆਂ ਦੇ ਵਿੱਚ, ਪ੍ਰੋਬਲਮ ਦੇ ਵਿੱਚ ਇਹ ਡਾਕਟਰ ਹੀ ਸਾਨੂੰ ਬਿਮਾਰੀਆਂ ਤੋਂ ਨਿਜਾਤ ਦਵਾਉਂਦੇ ਨੇ।
0: ਦੇਖੋ ਜੀ, 1 ਜੁਲਾਈ ਨੂੰ ਜਿਹੜਾ ਡਾਕਟਰਸ ਡੇ, ਨੈਸ਼ਨਲ ਡਾਕਟਰਸ ਡੇ ਮਨਾਇਆ ਜਾਂਦਾ ਹੈ ਔਰ ਇਹ ਹੈ ਜੀ ਬਰਥ ਐਂਡ ਡੈਥ ਐਨਵਰਸਰੀ ਆਫ ਲੀਜੈਂਡਰੀ ਫਿਜ਼ੀਸ਼ੀਅਨ ਅਤੇ ਫਾਰਮਰ ਵੈਸਟ ਬੰਗਾਲ ਦੇ ਚੀਫ ਮਿਨਿਸਟਰ ਸੀਗੇ ਡਾਕਟਰ ਬਿਧਿਨ ਚੰਦਰ ਰਾਏ, ਉਹਨਾਂ ਨੂੰ ਸਮਰਪਿਤ ਹੈਗਾ ਇਹ ਦਿਨ। ਤੇ ਦੇਖੋ ਜੀ, ਡਾਕਟਰ ਸਾਡੀ ਜ਼ਿੰਦਗੀ ਦੇ ਵਿੱਚ ਕੀ ਕਰਦੇ ਨੇ ਇਹ ਤੇ ਕਹਿਣ ਦੀ ਕੋਈ ਗੱਲ ਹੀ ਨਹੀਂ ਹੈ। ਕਹਿੰਦੇ ਜਿੱਥੇ ਰੱਬ ਨਹੀਂ ਪਹੁੰਚ ਸਕਦਾ ਉੱਥੇ ਉਹ ਡਾਕਟਰ ਨੂੰ ਪਹੁੰਚਾ ਦਿੰਦਾ, ਔਰ ਆਪਾਂ ਵੀ ਕਹਿੰਦੇ ਹਾਂ ਕਿ ਡਾਕਟਰ ਜਿਹੜਾ ਹੁੰਦਾ ਰੱਬ ਦਾ ਰੂਪ ਹੁੰਦੇ ਆ, ਔਰ ਥੈਂਕਸ ਉਹ ਸਾਰੇ ਡਾਕਟਰਸ ਨੂੰ, ਥੈਂਕਸ ਉਹਨਾਂ ਦੇ ਪੇਰੈਂਟਸ ਨੂੰ। ਇਹ ਜਿਹੜੇ ਪੇਰੈਂਟਸ ਹੈ, ਤੁਸੀਂ ਉਹ ਬੱਚਿਓ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ, ਪਹਿਲਾਂ ਤੁਸੀਂ ਸੋਚਿਆ ਕਿ ਅਸੀਂ ਡਾਕਟਰ ਬਣਾਂਗੇ ਔਰ ਫਿਰ ਤੁਸੀਂ ਮਿਹਨਤ ਕੀਤੀ ਔਰ ਫਿਰ ਤੁਸੀਂ ਡਾਕਟਰ ਬਣੇ, ਤੁਹਾਨੂੰ ਸਾਰਿਆਂ ਨੂੰ ਥੈਂਕਸ, ਤੁਹਾਡੀ ਸੋਚ ਨੂੰ ਥੈਂਕਸ। ਬਹੁਤ ਅੱਛੀ ਅੱਛੀ ਪੜ੍ਹਾਈ ਕਰੋ, ਡਾਕਟਰਸ ਬਣੋ, ਸੇਵਾ ਕਰੋ, ਲੋਕਾਂ ਦੇ ਵਿੱਚ ਬਹੁਤ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰੋ, ਉਹਨਾਂ ਨੂੰ ਸੋਲਵ ਕਰੋ ਔਰ ਇੱਕ ਅੱਛਾ ਨਾਗਰਿਕ ਬਣੋ, ਇਹੀ ਸਾਡੀ ਦੁਆ ਹੈ। ਅੱਗੇ ਚੱਲੀਏ ਸੁਖਦੀਪ ਵੀਰ ਜੀ।
1: ਬਿਲਕੁਲ ਜੀ,
0: ਜਿੱਦਾਂ ਡਾਕਟਰਸ ਸਾਡੀ ਸੇਵਾ ਕਰਦੇ ਨੇ ਨਾ, ਉੱਦਾਂ ਹੀ ਇੱਕ ਹੋਰ ਫੀਲਡ ਹੈ ਜਿੱਥੇ ਸੇਵਾ, ਜਿਹਨੂੰ ਵਰਡ ਹੈਗਾ ਨਾ, ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਉਹ ਹੈ ਪੋਸਟਲ ਵਰਕਰ ਜਿਹੜੇ ਹੁੰਦੇ ਨੇ, ਜਿਹੜੀਆਂ ਸਾਡੀਆਂ ਚਿੱਠੀਆਂ ਇਧਰੋਂ ਤੇ ਉਧਰੋਂ ਕਰਦੇ ਨੇ, ਹਨਾ। ਨੈਸ਼ਨਲ ਪੋਸਟਲ ਵਰਕਰ ਡੇ, ਦੇਖੋ ਅਜੇ ਨੋ ਡਾਊਟ ਅਸੀਂ ਕਹਿ ਸਕਦੇ ਹਾਂ ਕਿ ਸਭ ਕੁਝ ਹੁਣ ਮੋਬਾਈਲ ਦੇ ਵਿੱਚ ਹੋ ਗਿਆ, ਹਰ ਚੀਜ਼ ਇਸ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੋਬਾਈਲ ਦੇ ਥਰੂ ਜਾ ਰਹੀ ਹੈ, ਪਰ ਬੱਚਿਓ ਜੇ ਤੁਸੀਂ ਧਿਆਨ ਦਿਓ, ਅੱਜ ਦੀ ਡੇਟ ਦੇ ਵਿੱਚ ਵੀ ਕੋਈ ਅਫੀਸ਼ੀਅਲ ਕਾਰਵਾਈ ਜਿਹੜੀ ਹੁੰਦੀ ਹੈ ਨਾ, ਉਹ ਹਮੇਸ਼ਾ ਚਿੱਠੀ ਦੇ ਥਰੂ ਹੀ ਤੁਹਾਡੇ ਕੋਲ ਪਹੁੰਚਦੀ ਹੈ, ਰਜਿਸਟਰਡ ਡਾਕ ਦੇ ਥਰੂ ਤੁਹਾਡੇ ਘਰ ਆਉਂਦੀ ਹੈ। ਚਾਹੇ ਤੁਸੀਂ ਕਿਸੇ ਜਗ੍ਹਾ ਤੇ ਇਗਜ਼ਾਮ ਅਪਲਾਈ ਕਰਨਾ ਆ, ਕੁਛ ਵੀ ਕਰਨਾ, ਉਸ ਵੇਲੇ ਤੁਹਾਡੀ ਪੋਸਟਲ ਡਾਕ ਬਹੁਤ ਮੈਟਰ ਕਰਦੀ ਹੈ। ਜਿਹੜੀਆਂ ਤੁਸੀਂ ਰੱਖੜੀਆਂ ਭੇਜਦੇ ਹੋ ਆਪਣੇ ਵੀਰਾਂ ਨੂੰ, ਹਨਾ, ਉਹ ਵੀ ਤੁਸੀਂ ਪੋਸਟਲ ਦੇ ਵਿਭਾਗ ਦੇ ਥਰੂ ਹੀ ਭੇਜਦੇ ਹੋ।
1: ਬਿਲਕੁਲ ਪਿਆਰੇ ਬੱਚਿਓ, ਇਹ ਪੋਸਟਲ ਡਿਪਾਰਟਮੈਂਟ ਬਹੁਤ ਜ਼ਿਆਦਾ ਇੱਕ ਅਹਿਮ ਕੜੀ ਹੈ ਸਾਡੇ ਭਾਰਤ ਦੀ, ਕਿਉਂਕਿ ਜਿੰਨੀਆਂ ਵੀ ਸਰਕਾਰੀ ਡਾਕ ਨੇ ਜਾਂ ਜਿੰਨੀਆਂ ਵੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੀਆਂ ਡਾਕ ਰਾਹੀਂ ਪ੍ਰਾਪਤ ਕਰਦੇ ਹੋ, ਉਹਨਾਂ ਦੀ ਅਥੈਂਟਿਸਿਟੀ ਬਣਾਈ ਰੱਖਣ ਦੇ ਲਈ ਇਹ ਡਾਕ ਵਿਭਾਗ ਜਿਹੜਾ ਹੈ ਉਹ ਸਾਡੀ ਬਹੁਤ ਸਾਰੀ ਮਦਦ ਕਰਦਾ ਹੈ ਇਹਨਾਂ ਨੂੰ, ਪੋਸਟਲ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹੁੰਚਾਉਣ ਦੇ ਲਈ। ਔਰ ਪਿਆਰੇ ਬੱਚਿਓ, ਦੇਖੋ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਨਾਲ ਕਰਨ ਵਾਲੀਆਂ, ਪਰ ਦੇਖੋ ਘੜੀ ਦੀਆਂ ਸੂਈਆਂ ਨਾ ਸਾਨੂੰ ਇਸ਼ਾਰਾ ਕਰ ਦਿੰਦੀਆਂ ਨੇ ਕਿ ਸੁਖਦੀਪ ਔਰ ਹਰਪ੍ਰੀਤ ਹੁਣ ਆਪਣੀਆਂ ਗੱਲਾਂ 'ਤੇ ਲਗਾਓ ਵਿਰਾਮ, ਅਤੇ ਆਪਣੇ ਪਿਆਰੇ ਪਿਆਰੇ ਬੱਚਿਆਂ ਨੂੰ ਨੰਬਰ ਦੱਸ ਦਿਓ।

0: ਉਹ ਜਿਹਦੇ ਉੱਪਰ ਉਹਨਾਂ ਨੇ ਅਗਲੇ ਹਫ਼ਤੇ ਤੁਹਾਨੂੰ ਰਿਕਾਰਡਿੰਗ ਕਰਕੇ ਭੇਜਣੀਆਂ ਨੇ। ਸੋ ਪਿਆਰੇ ਬੱਚੇ, ਉਹ ਕਾਪੀ ਪੈਨ ਚੁੱਕੋ ਜਾਂ ਆਪਣੇ ਮੋਬਾਈਲ ਦੇ ਉੱਤੇ ਸਾਡਾ ਨੰਬਰ ਫੀਡ ਕਰ ਲਓ, ਜੋ ਹੈ ਜੀ 8284587179
1: 8284857789। ਇਸ ਨੰਬਰ 'ਤੇ ਆਪਣੀਆਂ ਰਿਕਾਰਡਿੰਗ ਸਾਨੂੰ ਭੇਜੋ, ਵਧੀਆ ਵਧੀਆ ਤਰੀਕੇ ਦੇ ਨਾਲ ਪਰਫੋਰਮ ਕਰੋ, ਅਤੇ ਵੈਸੇ ਟੈਨਸ਼ਨ ਨਾ ਲਈਓ, ਜੇ ਕੋਈ ਵਧੀਆ ਨਹੀਂ ਵੀ ਲੱਗਦੀ ਤਾਂ ਵੀ ਪਰਫੋਰਮ ਕਰੋ, ਉਪਰਾਲਾ ਜ਼ਰੂਰ ਕਰੋ, ਇਨੀਸ਼ੀਏਟਿਵ ਜ਼ਰੂਰ ਲਓ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਤੁਸੀਂ ਜ਼ਰੂਰ ਅੱਗੇ ਵਧੋਗੇ।
0: ਬੱਚਿਓ, ਹੁਣ ਦਿਓ ਹਰਪ੍ਰੀਤ ਔਰ ਸੁਖਦੀਪ ਨੂੰ ਇਜਾਜ਼ਤ, ਇਸ ਵਾਅਦੇ ਦੇ ਨਾਲ ਕਿ ਅਗਲੇ ਹਫ਼ਤੇ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ, ਢੇਰ ਸਾਰੀਆਂ ਗੱਲਾਂ ਬਾਤਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਜੈ

मिनटे स्पॉटलाइट, राष्ट्रीय विज्ञान पत्रिका दिल के अंदर तो होंगी रात 7 बजे, ते 10 बजे रिवासी अखिल भारती संगीत सभा। अज इस विच कलाकार होंगे पंडित सुधीर पांडे, तबले ते विद्वान SS कल्याण रमन, इन्हें दा मृदगम होएगा। इस तो अलावा तुहानू याद करवा दईए अज शाम 6:30 बजे तो ICC वुमेन्स T20 क्रिकेट वर्ल्ड कप 2026 ਇਹ ਕ੍ਰਿਕਟ ਮੈਚ ਇੰਡੀਆ ਤੇ ਆਸਟ੍ਰੇਲੀਆ, ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਏਗਾ ਔਰ ਇਸ ਦੀ ਰਨਿੰਗ ਕਮੈਂਟਰੀ ਤੁਸੀਂ ਸੁਣੋਗੇ ਸ਼ਾਮ 6:00 ਵਜੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਔਰ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਨਿਊਜ਼ ਔਨ ਏਅਰ ਐਪ 'ਤੇ। ਇੱਕ ਵਾਰ ਤੁਹਾਨੂੰ ਫਿਰ ਯਾਦ ਕਰਵਾ ਦਈਏ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਮੁੜ ਪ੍ਰਸਾਰਣ ਸੁਣੋਗੇ ਰਾਤ 8 ਵਜੇ ਸਾਡੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਹੁੰਦਾ ਹੈ ਖਤਾਂ 'ਤੇ ਅਧਾਰਿਤ ਚਿੱਠੀਆਂ ਮਿੱਠੀਆਂ, ਜਿਸ ਦਾ ਸਮਾਂ ਰਹੇਗਾ ਬਾਅਦ ਦੁਪਹਿਰ 3 ਤੋਂ ਲੈ ਕੇ 4 ਵਜੇ ਤੱਕ। ਸਮਾਂ ਅਸੀਂ ਇੱਕ ਵਾਰੀ ਫਿਰ ਦੱਸ ਰਹੇ ਹਾਂ, ਬਾਅਦ ਦੁਪਹਿਰ 3 ਤੋਂ ਲੈ ਕੇ 4 ਵਜੇ ਤੱਕ। ਔਰ ਇਸੇ ਤਰ੍ਹਾਂ ਤੁਸੀਂ ਸੁਗਾਤ ਪ੍ਰੋਗਰਾਮ ਸੁਣਦੇ ਹੋ ਰਾਤ 11:10 ਦੇ, ਜੋ ਕਿ ਫੋਨ ਇਨ, ਵਟਸਐਪ ਔਰ ਖਤਾਂ 'ਤੇ ਆਧਾਰਿਤ ਹੁੰਦਾ। ਇਸ ਤੋਂ ਇਲਾਵਾ ਤੁਸੀਂ ਰਾਤ 8:45 ਦੇ ਸਮਾਚਾਰ ਸੰਧਿਆ, 9 ਵਜੇ News@9 ਸੁਣੋਗੇ। ਪ੍ਰਦੇਸ਼ੀ ਖਬਰਾਂ ਦਾ ਸਮਾਂ ਰਹੇਗਾ ਹੁਣ ਤੋਂ ਕੁਝ ਹੀ ਪਹਿਲਾਂ ਬਾਅਦ 1:10 ਅਤੇ ਸ਼ਾਮ 6:20 'ਤੇ ਪ੍ਰਦੇਸ਼ੀ ਖਬਰਾਂ ਹੋਣਗੀਆਂ ਅਤੇ 7:40 ਸ਼ਾਮ 7:30 ਵਜੇ ਹੋਣਗੀਆਂ ਖਬਰਾਂ ਪੰਜਾਬੀ ਵਿੱਚ। ਤੇ ਸਮੇਂ 1:10 ਹੋ ਰਹੇ ਨੇ, ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: ਨਿਭਾਉਣ ਆਉਂਦੇ ਨੇ ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਅਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਉਹਨਾਂ ਆਖਿਆ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਿਰ ਅਤੇ ਦੇਸ਼ ਭਗਤੀ ਦਾ ਪ੍ਰਤੀਕ ਜਲ੍ਹਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਉਹਨਾਂ ਆਖਿਆ ਕਿ ਅੰਮ੍ਰਿਤਸਰ ਸੱਚਮੁੱਚ ਇੱਕ ਵਿਲੱਖਣ ਅਤੇ ਪਵਿੱਤਰ ਸਥਾਨ ਹੈ। ਸ਼੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਦੇ ਨੇੜੇ ਲਵ ਕੁਸ਼ ਅਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਿਰ ਬਣਾਉਣ ਦਾ ਐਲਾਨ ਕੀਤਾ। ਉਹਨਾਂ ਦੇ ਨਾਲ ਮੌਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੱਲ੍ਹ 29 ਮਈ ਨੂੰ ਬੁਲਾਏ ਗਏ ਸਾਰੇ ਵਿਧਾਇਕ ਅਤੇ ਮੰਤਰੀ ਸਿੱਖ ਧਰਮ ਦੇ ਸਰਵਉੱਚ ਅਸਥਾਨ ਅੱਗੇ ਪੇਸ਼ ਹੋਣਗੇ। ਜ਼ਿਕਰਯੋਗ ਹੈ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੇਅਦਬੀ ਵਿਰੋਧੀ ਕਾਨੂੰਨ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਆਖਿਆ ਗਿਆ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਇੱਕ ਸ਼ਾਮ ਭਗਵਾਨ ਸ਼ਿਵਜੀ ਕੇ ਨਾਮ ਭਜਨ ਸੰਧਿਆ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਾਮਲ ਹੋਏ ਸਨ। ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫਿਸ਼ਲ ਇੰਟੈਲੀਜੈਂਸ AI ਮਾਹਰ ਨਿਪੁੰਨ ਸਿਆਲ ਨਾਲ ਇੱਕ ਵਿਚਾਰ ਵਟਾਂਦਰਾ ਸੈਸ਼ਨ ਕੀਤਾ ਗਿਆ। ਇਸ ਦਾ ਉਦੇਸ਼ ਇਹ ਪਤਾ ਲਾਉਣਾ ਸੀ ਕਿ ਉੱਭਰ ਰਹੀਆਂ ਤਕਨਾਲੋਜੀਆਂ ਪੰਜਾਬ 'ਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੇ ਲਾਗੂ ਕਰਨ ਨੂੰ ਹੋਰ ਪਾਰਦਰਸ਼ੀ, ਕੁਸ਼ਲ ਅਤੇ ਨਾਗਰਿਕ ਕੇਂਦਰਿਤ ਕਿਵੇਂ ਬਣਾ ਸਕਦੀਆਂ ਨੇ ਅਤੇ ਕਿਵੇਂ ਇਹ ਕਮਿਸ਼ਨ ਦੇ ਕੰਮਕਾਜ ਵਿੱਚ ਮਦਦ ਕਰ ਸਕਦੀਆਂ ਨੇ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਖੁਰਾਕ ਸੁਰੱਖਿਆ ਐਕਟ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ, ਸ਼ਿਕਾਇਤਾਂ ਦੀ ਸਮੀਖਿਆ ਕਰਨ ਅਤੇ ਨੀਤੀਗਤ ਸੁਧਾਰਾਂ ਲਈ ਰਾਜ ਸਰਕਾਰ ਨੂੰ ਸਲਾਹ ਦੇਣ ਦਾ ਕੰਮ ਕਰਦਾ ਹੈ। ਪੰਜਾਬ ਬਟਾਲੀਅਨ NCC ਗੁਰਦਾਸਪੁਰ ਦੇ ਸਾਲਾਨਾ ਟ੍ਰੇਨਿੰਗ ਕੈਂਪ ਤਹਿਤ ਕੋਰ ਆਫ ਸਿਗਨਲਸ ਦੀ ਡੇਅਰ ਡੈਵਲ ਟੀਮ ਨੇ ਬੀਤੇ ਕੱਲ੍ਹ ਕੈਂਪ ਦਾ ਦੌਰਾ ਕੀਤਾ। ਇਸ ਨੂੰ ਸੁਖਜਿੰਦਰ ਗਰੁੱਪ ਆਫ ਇੰਸਟੀਟਿਊਟ ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ 400 ਤੋਂ ਵੱਧ NCC ਕੈਡਟਾਂ ਨੇ ਉਤਸਾਹ ਨਾਲ ਹਿੱਸਾ ਲਿਆ। ਟੀਮ ਨੇ ਸ਼ਾਨਦਾਰ ਮੋਟਰਸਾਈਕਲ ਸਟੰਟ ਦਾ ਰੋਮਾਂਚਕ ਪ੍ਰਦਰਸ਼ਨ ਵੇਖਦਿਆਂ ਆਪਣੇ ਬੇਮਿਸਾਲ ਹੌਸਲੇ, ਉੱਚ ਕੋਟੀ ਦੇ ਹੁਨਰ ਅਤੇ ਟੀਮ ਭਾਵਨਾ ਦਾ ਵਿਖਾਲਾ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @DIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੋਂ
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ। ਲੰਮੇ ਅੰਦਰ ਜਾਓਗੇ
1: 10 ਲੱਖ ਦਿਓ, ਬਚ ਜਾਓਗੇ। ਸਰ ਇਹਨਾਂ ਕਿੱਥੋਂ ਲਿਆਵਾਂ? ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
1: ਸਰ 2 ਲੱਖ
3: ਕੀ ਹੋਇਆ ਪਾਪਾ?
1: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
2: ਓਏ
1: ਕੱਟ ਦਿੱਤਾ।
3: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
1: ਫਰਾਡ?
3: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
1: ਤਾਂ ਪੈਸੇ ਗਵਾਓਗੇ।
4: RBI ਕਹਿੰਦਾ ਹੈ
5: ਜਾਣਕਾਰ ਬਣੋ, ਸੁਚੇਤ।
6: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪਿਛਲੇ ਪ੍ਰੋਗਰਾਮ ਫੌਜੀ ਮੇਰਾ।

ਫੌਜੀ ਵੀਰੋ ਜੈ ਹਿੰਦ, ਪੇਸ਼ ਕਰ ਰਿਹਾ ਤੁਹਾਡੇ ਮਨੋਰੰਜਨ ਲਈ ਫਿਲਮੀ ਨਗਮੇ। ਆਓ ਸੁਣਦੇ ਹਾਂ ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਨੂੰ। ਫਿਲਮ ਹੈ ਲਾਖੋਂ ਮੇਂ ਏਕ। ਗਾਇਕ ਕਲਾਕਾਰ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ।

ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਨੂੰ ਫਿਲਮ ਸੀ ਝੂਠੀ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਗਾਇਕ ਕਲਾਕਾਰ ਲਤਾ ਮੰਗੇਸ਼ਕਰ ਅਤੇ ਮੁਕੇਸ਼, ਔਰ ਫਿਲਮ ਦਾ ਨਾਮ ਹੈ ਆਵਾਰਾ।

ਤੁਸੀਂ ਅਵਾਰਾ ਫਿਲਮ ਦਾ ਇਹ ਗੀਤ ਸੁਣ ਰਹੇ ਸੀ, ਲਤਾ ਮੰਗੇਸ਼ਕਰ ਅਤੇ ਮੁਕੇਸ਼ ਦਾ ਗਾਇਆ ਹੋਇਆ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਨੂੰ, ਫਿਲਮ ਹੈ ਰੇਸ਼ਮਾ ਔਰ ਸ਼ੇਰਾ।

ਤੁਸੀਂ ਲਤਾ ਮੰਗੇਸ਼ਕਰ ਨੂੰ ਸੁਣ ਰਹੇ ਸੀ। ਫਿਲਮ ਸੀ ਰੇਸ਼ਮਾ ਔਰ ਸ਼ੇਰਾ। ਤਲਤ ਮਹਿਮੂਦ ਨੂੰ ਸੁਣਦੇ ਹਾਂ, ਫਿਲਮ ਹੈ ਸੰਗ ਦਿਲ।

0: ਸੰਗ ਦਿਲ ਹੁਣ ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ ਤਲਤ ਮਹਿਮੂਦ ਦਾ ਗਾਇਆ ਹੋਇਆ ਫਰਜ਼ੀ ਵੀਰੋ ਤੁਹਾਨੂੰ ਦੱਸਦੀਏ ਕਿ ਫਰਜ਼ੀ ਵੀਰੋ ਪ੍ਰੋਗਰਾਮ ਜਾਰੀ ਰਹਿੰਦਾ ਹੈ ਰੋਜ਼ਾਨਾ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 3:15 ਤੋਂ ਲੈ ਕੇ ਅਤੇ 2:15 ਤੱਕ ਪਰ ਇਸ ਦੌਰਾਨ ਤੁਸੀਂ ਖਬਰਾਂ ਸੁਣਦੇ 1:40 'ਤੇ ਪੰਜਾਬੀ ਅਤੇ 1:50 'ਤੇ ਉਰਦੂ ਜੋ ਕਿ ਦਿੱਲੀ ਕੇਂਦਰ ਤੋਂ ਰਿਲੇ ਹੁੰਦੀਆਂ ਨੇ ਇਸ ਸਮੇਂ 1:40 ਹੋਏ ਨੇ ਆਓ ਸੁਣਦੇ ਹਾਂ ਖਬਰਾਂ ਪੰਜਾਬੀ ਵਿੱਚ
1: ਨਮਸਕਾਰ ਇਹ ਆਕਾਸ਼ਵਾਣੀ ਹੈ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ 'ਤੇ ਮਾਣ ਪ੍ਰਗਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੈਸ਼ਲਸ ਵਿੱਚ ਦਵੱਲੀ ਗੱਲਬਾਤ ਜਾਰੀ ਹੈ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ ਹੈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਜੂਨ ਵਿੱਚ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਮੇਡ ਇਨ ਇੰਡੀਆ C-295 ਜਹਾਜ਼ ਨੇ ਆਪਣੀ ਪਹਿਲੀ ਉਡਾਣ ਪੂਰੀ ਕੀਤੀ ਹੈ ਸ਼੍ਰੀ ਮੋਦੀ ਨੇ ਮਾਣ ਪ੍ਰਗਟ ਕੀਤਾ ਕਿ ਭਾਰਤ ਨੇ ਇਸ ਮਹੀਨੇ ਦੇਸ਼ ਦੀ ਸੁਰੱਖਿਆ ਅਤੇ ਸਵੈ ਨਿਰਭਰਤਾ ਨਾਲ ਜੁੜੀ ਸਫਲਤਾ ਹਾਸਲ ਕੀਤੀ ਹੈ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਭਾਰਤ ਵਿੱਚ ਅਜਿਹੇ 40 ਜਹਾਜ਼ ਬਣਾਏ ਜਾ ਰਹੇ ਨੇ
2: जून के महीने में ही एविएशन सेक्टर में भी देश ने एक बड़ी सफलता पाई C-295 यह विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं इससे MSME और एरोस्पेस सेक्टर को नई शक्ति मिल रही है आज समुद्र से लेकर आकाश तक हमारा भारत अधिक सुरक्षित और आत्मनिर्भर बन रहा है
1: ਪ੍ਰਧਾਨਮੰਤਰੀ ਹਾਲ ਹੀ ਵਿੱਚ ਕੋਲਕਾਤਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ ਜਿੱਥੇ INS ਦੋਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਭਾਰਤੀ ਸਮੁੰਦਰੀ ਫੌਜ ਦੇ ਵਿਹੜੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਦੀ ਖੁਸ਼ੀ ਹੋਈ ਹੈ ਕਿ ਇਹਨਾਂ ਜਹਾਜ਼ਾਂ ਦੇ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਸਭ ਕੁਝ ਸਵਦੇਸ਼ੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ DRDO ਨੇ ਇੱਕ ਸਵਦੇਸ਼ੀ ਲੰਮੀ ਦੂਰੀ ਵਾਲੀ ਜ਼ਮੀਨ 'ਤੇ ਹਮਲਾ ਕਰਨ ਵਾਲੀ ਕਰੂਜ਼ ਮਿਸਾਈਲ ਦਾ ਸਫਲਤਾ ਨਾਲ ਪ੍ਰੀਖਣ ਵੀ ਕੀਤਾ ਇਸ ਨੂੰ DRDO ਪ੍ਰਯੋਗਸ਼ਾਲਾਵਾਂ ਅਤੇ ਭਾਰਤੀ ਸਨਅਤੀ ਭਾਈਵਾਲਾ ਵੱਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵੀ ਗੱਲ ਕੀਤੀ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਸ਼ਾਮਿਲ ਹੁੰਦੀ ਦਿਖਾਈ ਦਿੱਤੀ ਉਹਨਾਂ ਨੇ ਅਹਿਮਦਾਬਾਦ ਵਿੱਚ ਹੋਈ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦਾ ਜ਼ਿਕਰ ਕੀਤਾ ਜਿੱਥੇ ਭਾਰਤ ਨੇ ਸਮਾਗਮ ਵਿੱਚ ਕੁੱਲ 114 ਤਮਗੇ ਜਿੱਤੇ ਜਿਸ ਵਿੱਚ ਸੋਨੇ ਦੇ 102 ਤਮਗੇ ਸ਼ਾਮਿਲ ਨੇ
2: विश्व योगासन चैंपियनशिप की भी बड़ी चर्चा हुई इसमें भारत ने कुल 114 पदक जीते इनमें 102 गोल्ड मेडल भी शामिल है भारत इस चैंपियनशिप की पदक तालिका में पहले स्थान पर रहा
1: ਪ੍ਰਧਾਨਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਹਿੱਸੇਦਾਰੀ ਦੀ ਸ਼ਕਤੀ ਭਾਰਤ ਲਈ ਇੱਕ ਬਹੁਤ ਵੱਡੀ ਤਾਕਤ ਹੈ ਉਹਨਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਮੌਜੂਦਾ ਯੁੱਧ ਵਰਗੀ ਸਥਿਤੀ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਕੁਝ ਨੁਕਤਿਆਂ 'ਤੇ ਅਪੀਲ ਕਰਨ ਤੋਂ ਬਾਅਦ ਜਨਤਕ ਹਿੱਸੇਬਦਾਰੀ ਦੁਬਾਰਾ ਦਿਖਾਈ ਦਿੱਤੀ
2: ਪੱਛਮ ਏਸ਼ੀਆ ਮੇਂ ਬਨੀ ਯੁੱਧ ਕੀ ਸਥਿਤੀਓਂ ਕੋ ਦੇਖਤੇ ਹੋਏ ਮੈਨੇ ਦੇਸ਼ ਵਾਸੀਓਂ ਸੇ ਕਹਾ ਥਾ ਕੁਝ ਸਮੇਂ ਕੇ ਲੀਏ

0: ਤੁਸੀਂ ਲਤਾ ਮੰਗੇਸ਼ਕਰ ਅਤੇ ਅਨਵਰ ਨੂੰ ਸੁਣ ਰਹੇ ਸੀ, ਫਿਲਮ ਸੀ ਸਵਾਲ ਅਤੇ ਫੌਜੀ ਵੀਰੋ ਇਸ ਗੀਤ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ। ਆਗਿਆ ਚਾਹਾਂਗੇ, ਜੈ ਹਿੰਦ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 2:15 ਹੋਏ ਨੇ, ਆਓ ਸੁਣਦੇ ਹਾਂ ਦੁਪਹਿਰ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਵਦੇਸ਼ੀ ਰਕਸ਼ਾ ਉਤਪਾਦਨ ਪਰ ਧਿਆਨ ਕੇਂਦਰਿਤ ਕਰਤੇ ਹੋਏ ਭਾਰਤ ਸਮੁਦਰ ਸੇ ਲੇਕਰ ਆਕਾਸ਼ ਤੱਕ ਅਧਿਕ ਸੁਰਕਸ਼ਿਤ ਔਰ ਆਤਮਨਿਰਭਰ ਬਨ ਰਹਾ ਹੈ। ਉਨ੍ਹੋਂਨੇ ਦੇਸ਼ ਮੇਂ ਨਿਰਮਿਤ C-295 ਵਿਮਾਨ ਕੀ ਪਹਿਲੀ ਉਡਾਨ ਕੋ ਬੜੀ ਉਪਲਬਧੀ ਬਤਾਇਆ। ਆਕਾਸ਼ਵਾਣੀ ਸੇ ਮਨ ਕੀ ਬਾਤ ਕਾਰਜਕ੍ਰਮ ਮੇਂ ਸ਼੍ਰੀ ਮੋਦੀ ਨੇ ਸੋਨੇ ਕੀ ਖਰੀਦਾਰੀ ਸੇ ਬਚਨੇ, ਵਿਦੇਸ਼ ਯਾਤਰਾ ਨਾ ਕਰਨੇ ਔਰ ਕਾਰ ਪੂਲਿੰਗ ਕੋ ਬੜਾਵਾ ਦੇਣੇ ਕੀ ਉਨਕੀ ਅਪੀਲ ਕਾ ਸਮਰਥਨ ਕਰਨੇ ਕੇ ਲੀਏ ਦੇਸ਼ਵਾਸੀਓਂ ਕਾ ਆਭਾਰ ਵਿਅਕਤ ਕੀਆ। ਭਾਰਤ ਔਰ ਸੈਸ਼ਲਸ ਨੇ ਵਿਕਟੋਰੀਆ ਮੇਂ ਪ੍ਰਤੀਨਿਧੀ ਮੰਡਲ ਸਤਰ ਕੀ ਵਾਰਤਾ ਕੇ ਬਾਅਦ ਸਵਾਸਥ, ਕ੍ਰਿਸ਼ੀ, ਵਿੱਤ ਔਰ ਅੰਤਰਿਕਸ਼ ਸਹਿਤ ਕਈ ਖੇਤਰੋਂ ਮੇਂ ਸਮਝੌਤੋਂ ਪਰ ਹਸਤਾਕਸ਼ਰ ਕੀਏ। ਸਰਕਾਰ ਨੇ ਲੋਗੋਂ ਸੇ ਸਭੀ ਆਵਸ਼ਕ ਯਾਤਰਾ ਦਸਤਾਵੇਜ਼ੋਂ ਕੇ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਹੀਂ ਕਰਨੇ ਕੋ ਕਹਾ। ਅਮਰੀਕਾ ਔਰ ਈਰਾਨ ਕੇ ਬੀਚ ਨਏ ਸੈਨਯ ਹਮਲੋਂ ਸੇ ਪਸ਼ਚਿਮ ਏਸ਼ੀਆ ਮੇਂ ਸੁਰਕਸ਼ਾ ਸਥਿਤੀ ਬਿਗੜੀ ਔਰ ਲੰਡਨ ਮੇਂ ਮਹਿਲਾ T20 ਵਿਸ਼ਵ ਕੱਪ ਮੇਂ ਭਾਰਤ ਅੰਤਿਮ ਗਰੁੱਪ ਮੈਚ ਮੇਂ ਆਸਟ੍ਰੇਲੀਆ ਸੇ ਖੇਲੇਗਾ। ਅਬ ਸਮਾਚਾਰ ਵਿਸਤਾਰ ਸੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਵਦੇਸ਼ੀ ਰਕਸ਼ਾ ਉਤਪਾਦਨ ਪਰ ਧਿਆਨ ਕੇਂਦਰਿਤ ਕਰਤੇ ਹੋਏ ਭਾਰਤ ਸਮੁਦਰ ਸੇ ਲੇਕਰ ਆਕਾਸ਼ ਤੱਕ ਅਧਿਕ ਸੁਰਕਸ਼ਿਤ ਔਰ ਆਤਮਨਿਰਭਰ ਬਨ ਰਹਾ ਹੈ। ਆਕਾਸ਼ਵਾਣੀ ਸੇ ਆਜ ਮਨ ਕੀ ਬਾਤ ਕਾਰਜਕ੍ਰਮ ਮੇਂ ਸ਼੍ਰੀ ਮੋਦੀ ਨੇ ਕਿਹਾ ਕਿ ਜੂਨ ਮਹੀਨੇ ਮੇਂ ਸਵਦੇਸ਼ੀ C-295 ਵਿਮਾਨ ਕੀ ਪਹਿਲੀ ਉਡਾਨ ਕੇ ਸਾਥ ਹੀ ਭਾਰਤ ਨੇ ਵਿਮਾਨਨ ਖੇਤਰ ਮੇਂ ਇੱਕ ਬੜੀ ਸਫਲਤਾ ਹਾਸਿਲ ਕੀ ਹੈ।
2: C-295 ਯਹ ਵਿਮਾਨ ਮੇਡ ਇਨ ਇੰਡੀਆ ਹੈ ਔਰ C-295 ਵਿਮਾਨ ਨੇ ਆਪਣੀ ਪਹਿਲੀ ਉਡਾਨ ਪੂਰੀ ਕੀ ਹੈ ਔਰ ਐਸੇ 40 ਵਿਮਾਨ ਭਾਰਤ ਮੇਂ ਹੀ ਬਣਾਏ ਜਾ ਰਹੇ ਹੈ। ਇਸਸੇ MSME ਔਰ ਏਰੋਸਪੇਸ ਸੈਕਟਰ ਕੋ ਨਈ ਸ਼ਕਤੀ ਮਿਲ ਰਹੀ ਹੈ। ਆਜ ਸਮੁਦਰ ਸੇ ਲੇਕਰ ਆਕਾਸ਼ ਤੱਕ ਹਮਾਰਾ ਭਾਰਤ ਅਧਿਕ ਸੁਰਕਸ਼ਿਤ ਔਰ ਆਤਮਨਿਰਭਰ ਬਨ ਰਹਾ ਹੈ।
1: ਸ਼੍ਰੀ ਮੋਦੀ ਨੇ ਕਿਹਾ ਕਿ ਇਸੀ ਮਹੀਨੇ ਕੋਲਕਾਤਾ ਮੇਂ 3 ਯੁੱਧਪੋਤੋਂ ਕਾ ਜਲਾਵਤਰਣ ਕੀਆ ਗਿਆ ਔਰ DRDO ਨੇ ਲੰਬੀ ਦੂਰੀ ਕੀ ਕਰੂਜ਼ ਮਿਸਾਈਲ ਕਾ ਸਫਲ ਪਰੀਕਸ਼ਣ ਕੀਆ ਹੈ।
2: ਕੋਲਕਾਤਾ ਮੇਂ INS ਦੁਨਾਗਿਰੀ, INS ਸੰਸ਼ੋਧਕ ਔਰ INS ਅਗ੍ਰਯ ਕੋ ਭਾਰਤੀਯ ਨੌਸੇਨਾ ਕੇ ਬੇੜੇ ਮੇਂ ਸ਼ਾਮਿਲ ਕੀਆ ਗਿਆ। ਇਨ ਸ਼ਿਪਸ ਕੀ ਡਿਜ਼ਾਈਨ ਔਰ ਮੈਨੂਫੈਕਚਰਿੰਗ ਤੱਕ ਸਭ ਕੁਛ ਸਵਦੇਸ਼ੀ ਹੈ। ਇਸੀ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ ਮਿਸਾਈਲ ਕਾ ਵੀ ਸਫਲ ਪਰੀਕਸ਼ਣ ਕੀਆ ਹੈ। ਇਸਕੋ DRDO ਕੀ ਲੈਬੋਰੇਟਰੀ ਔਰ ਇੰਡੀਅਨ ਇੰਡਸਟਰੀ ਪਾਰਟਨਰਸ ਨੇ ਮਿਲਕਰ ਬਣਾਇਆ ਹੈ।
1: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਕੀ ਚਰਚਾ ਕੀ ਜਿਸੇ ਦੁਨੀਆ ਭਰ ਮੇਂ ਮਨਾਇਆ ਗਿਆ। ਇਸ ਬਾਰ ਯਹ ਆਯੋਜਨ 2,500 ਸੇ ਅਧਿਕ ਜਗਹੋਂ ਪਰ ਹੁਆ। ਭਾਰਤ ਮੇਂ ਕਰੋੜੋਂ ਲੋਗੋਂ ਨੇ ਯੋਗ ਦਿਵਸ ਮੇਂ ਭਾਗੀਦਾਰੀ ਕੀ। ਸ਼੍ਰੀ ਮੋਦੀ ਨੇ ਅਹਿਮਦਾਬਾਦ ਮੇਂ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਮੇਂ ਪਦਕ ਵਿਜੇਤਾ ਐਥਲੀਟੋਂ ਕੋ ਵਧਾਈ ਦੀ।
2: ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਕੀ ਵੀ ਬੜੀ ਚਰਚਾ ਹੋਈ। ਇਸ ਮੇਂ ਭਾਰਤ ਨੇ ਕੁਲ 114 ਪਦਕ ਜਿੱਤੇ, ਇਨ ਮੇਂ 102 ਗੋਲਡ ਮੈਡਲ ਵੀ ਸ਼ਾਮਿਲ ਹੈ। ਭਾਰਤ ਇਸ ਚੈਂਪੀਅਨਸ਼ਿਪ ਕੀ ਪਦਕ ਤਾਲਿਕਾ ਮੇਂ ਪਹਿਲੇ ਸਥਾਨ ਪਰ ਰਹਾ।
1: ਪ੍ਰਧਾਨ ਮੰਤਰੀ ਨੇ ਪਸ਼ਚਿਮ ਏਸ਼ੀਆ ਮੇਂ ਯੁੱਧ ਕੇ ਦੌਰਾਨ ਉਨਕੀ ਅਪੀਲ ਪਰ ਦੇਸ਼ਵਾਸੀਓਂ ਕੇ ਸਮਰਥਨ ਔਰ ਸਹਿਯੋਗ ਕੇ ਲੀਏ ਆਭਾਰ ਵਿਅਕਤ ਕੀਆ।
2: ਪਸ਼ਚਿਮ ਏਸ਼ੀਆ ਮੇਂ ਬਨੀ ਯੁੱਧ ਕੀ ਸਥਿਤੀਓਂ ਕੋ ਦੇਖਤੇ ਹੋਏ ਮੈਨੇ ਦੇਸ਼ਵਾਸੀਓਂ ਸੇ ਕਹਾ ਥਾ ਕੁਛ ਸਮੇਂ ਕੇ ਲੀਏ

0: ਹੁਣ ਪਾਣੀ ਰੁਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ
1: ਓ ਨੰਦ ਸਿੰਘ ਸਿੰਘ ਆਲਮ ਵੀ ਹਿੰਮਤ ਸਿੰਘ ਨਾਲ ਸੀ ਲੜਦੇ ਹਿੰਮਤ ਸਿੰਘ ਨਾਲ ਸੀ ਲੜਦੇ ਤਕਦੇ ਸੇ ਸਤਿਗੁਰੂ ਜਿਹੜੇ ਅਰਦੇ ਸੋਈ।

0: ਹੁਣ ਪਾਣੀ ਰੁੱਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
1: ਉਹ ਜੰਗ ਲੜੀ ਸੂਰਿਆਂ ਨੇ ਜਿਹੜੀ ਰੱਖੀ ਗੁਰੂ ਅਮੀਰਾ, ਜੈਸੀ ਰੱਖੀ ਗੁਰੂ ਅਮੀਰਾ, ਹੋ ਪੁਰਜਾ ਪੁਰਜਾ।

0: ਪਾਰ ਅਨੇਕਾਂ ਨੂੰ ਹੋ ਗਏ ਭਵ ਸਾਗਰ ਤੋਂ ਪਾਰ। ਪੌਣ ਪਾਣੀ ਰੁਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
1: ਹਰਦੇਵ ਕਵੀਸ਼ਰ ਦੀ।

0: ਕਿਆ ਜੀਆਂ ਜਿੰਦਾ ਨੇ ਸਾਕੇ ਕੀਤੇ ਅਪਰੀ ਅਪਾਰੋ ਖਾਤੇ ਕੀਤੇ
1: ਅਪਰੀ ਅਪਾਰੋ ਪੌਣ ਪਾਣੀ ਰੂਪ ਖੜੇ ਚੱਲਿਆ ਜੰਗ।

0: ਚਿੜੀਆਂ ਤੋਂ ਬਾਜ ਤੜਾ ਕੇ ਸਵਾ ਲੱਖ ਨਾਲ ਇੱਕ ਨੂੰ ਰਲਾ ਕੇ ਸਰਬੰਸ ਤਰਵ ਤੇ ਲਾ ਕੇ ਤਰਨ ਪਵ ਸਿੰਘ ਦਾ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਗੁਰੂ ਸਿੱਖਾਂ ਦਾ ਫੜੋ ਜਾਂਦਾ ਪੀਰ ਹਿੰਦ ਦਾ
1: ਆ ਜਾਓ ਸੂਰਾ ਫੜੋ ਕੋਈ ਨਿਤਰਾ ਥੋੜਾ ਵੈਰੀ ਹੋ ਚੱਲਿਆ ਤਿੱਤਰਾ ਮੈਂ ਵੈਰੀ ਤੋਂ ਲਾ ਕੇ ਮਿੱਤਰ ਚਿੜੀ ਪਰਿੰਦ ਦਾ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਗੁਰੂ ਸਿੱਖਾਂ ਦਾ ਆ ਜਾਂਦਾ ਪੀਰ ਹਿੰਦ ਦਾ
0: ਪੈ ਗਿਆ ਸਿੱਖਾਂ ਨਾਲੋਂ ਪਛੋੜਾ ਅੱਜ ਹੈ ਨੀ ਹੇਠ ਨੂੰ ਕੋੜਾ ਹਾਂ ਪੈਦਲ ਪੈਰੀ ਜੋੜਾ ਫੜ ਮਨ ਚਿੰਦ ਦਾ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਗੁਰੂ ਸਿੱਖਾਂ ਦਾ ਫੜ ਲੋ ਜਾਂਦਾ ਪੀ

ਸਬਦ ਸਿੰਧ ਦਾ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਗੁਰੂ ਸਿੱਖਾਂ ਦਾ ਫੜ ਲੋ ਜਾਂਦਾ ਪੀਰ ਹਿੰਦ ਦਾ।

0: ਕੰਢਦੇ ਪਰ ਹੋਰ ਮੈਨੂੰ
1: ਅਬਦੀ ਤੂੰ ਖਾਤਰ ਪਿਆਰੇ ਮੰਗ ਲੈ ਕੁਝ ਗੁਰੂ ਦੁਲਾਰੇ ਸੋਣ ਗਵਾ ਮੁਖਤ ਬੈਕੁੰਠ ਤੋਂ ਆਦ ਮੁਕਤੀ ਵੀ ਕਹ ਮੁਕਤੀ ਵੀ ਹਾਜ਼ਰ ਪਹਾ ਮੁਕਤੀ ਵੀ ਹਜ ਸਵਾਜ ਕਰਾਂ ਹਾਜ਼ਰ ਪਦਾਰਥਾਂ ਦੀ ਗੰਗਲੈ ਮੈਂ ਸੋਈ ਦੇ ਦੂੰ ਮਹਾਂ ਸਿੰਘ ਜੀ ਭਾਵੇਂ ਕੁਝ ਵੀ ਜਵਾਨੇ ਵਿੱਚੋਂ ਮੰਗ ਲੈ ਮੈਂ ਸੋਈ ਦੇ ਦੂੰ
0: ਇਹ ਸੁਰਗ ਵੈਕੁੰਠ ਤੋਂ ਮੁਕਤੀ ਮਿਲਣ ਦੀ ਹੈ ਨਾ ਜੁਗਤੀ ਮੇਲ ਦਿਓ ਵਿਛੜੇ ਜਿਹੜੇ ਮੇਰਾ ਸਮਾਂ ਅੰਤ ਦਾ

0: ਹਾਂ ਮੈਂ ਦਿਆਲੋ, ਨਦਰੀ ਹਾਂ ਨਦਰ ਨਿਹਾਲੋ, ਤੁਸਾਂ ਕਰਿਆ ਨੂੰ ਰਿੱਛਾ ਤਾਂ ਜੰਗ ਲੈ ਮੈਂ ਸੋਈ ਦੇ ਦੂੰ। ਮਹਾਂ ਸਿੰਘ ਜੀ ਭਾਵੇਂ ਕੁਝ ਵੀ ਜਵਾਨੇ ਵਿੱਚੋਂ ਮੰਗ ਲੈ ਮੈਂ ਸੋਈ ਦੇ ਦੂੰ।
1: ਉਹ ਜਾਣੀ ਹੋ ਜਾਣ ਦਤਾਰਾ, ਕਰਦੇ ਜੋ ਭਰਿਆ ਬਕਾਰ, ਵਾਰਦੇ ਜਾਣ ਜੋ ਦਾਤਾ ਉਹੀ ਇਨਸਾਨ ਨੇ ਦਾਤਾ, ਜਿਹੜੇ ਖੁਸ਼ੀ

0: ਜਾਮਾ ਬੁਖ ਚਾਰ ਮੈਂ ਸਿੱਠਾ ਸਿੱਖਾ ਤਨ ਹੈ ਤਨ ਗੁਰਦਿਆ ਸਿੱਖਾ ਇਹੀ ਹੈ ਹੁਣ ਮੈਨੇ ਲਿਖਾ ਸਾਡਾ ਹੈ ਬਦਨੀ ਅਖੀਰੀ ਬਖਸ਼ਦਿਆਂ ਮੀਰੀ ਪੀਰੀ ਤੇਰੇ ਸਦਾ ਰਹਾਂਗੇ ਅੰਗ ਸੰਗ ਲੈ ਮੈਂ ਸੋਈ ਦੇ ਨੂੰ ਮਹਾਂ ਸਿੰਘ ਜੀ ਭਾਵੇਂ ਕੁਝ ਵੀ ਜਮਾਨੇ ਵਿੱਚੋਂ ਮੰਗ ਲੈ ਮੈਂ ਸੋਈ ਦੇ ਨੂੰ
1: ਉਹ ਰੋਮ ਰੋਮ ਸਿੱਖ ਦਾ ਖਿੜ ਗਿਆ ਪ੍ਰੇਮ ਦੀ ਨਦੀ ਜਿਰੜ ਗਿਆ ਹੋ ਗਈ ਹਰਦੇਵ ਜੋ ਜੀ ਚ

0: ਅੱਗੇ ਹੱਸ ਗਈ ਅੱਖਾਂ ਵਿੱਚ ਜੈ
1: ਜੈਕਾਰ ਵਿੱਚ ਹੋਈ ਬ੍ਰਹਿਮੰਡ ਦੇ ਜੀ ਹੋਰ ਮੈਨੂੰ
0: ਕੋਈ ਲੋੜ ਨਾ ਇੱਕ
1: ਆਪ ਨਾਲ ਟੁੱਟੇ
0: ਆਣੂ ਛੰਡ ਦੇ ਜੀ ਹੋਰ ਮੈਨੂੰ
2: ਸ਼੍ਰੀ ਚਮਕੌਰ ਸਾਹਿਬ ਦੀ ਜੰਗ ਇੱਕ ਵਿਸ਼ਿਤ ਸੰਦੇਸ਼ ਸੀ ਹਰਦੇਵ ਸਿੰਘ ਕੰਵਲ ਅਤੇ ਸਾਥੀ ਉਹਨਾਂ ਦੀ ਆਵਾਜ਼ ਵਿੱਚ ਆਓ ਸੁਣਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਕਵੀਸ਼੍ਰੀ ਗਾਇਕ ਕਲਾਕਾਰ ਹਰਦੇਵ ਸਿੰਘ ਕੰਵਲ ਕਵੀਸ਼ਰ ਅਤੇ ਸਾਥੀ
3: ਚਲੋ ਸਹੀਓ ਨੀ ਚੱਲੀਏ ਗੁਰਾਂ ਦੁਆਰੇ ਜੇਕਰ ਯੋਗ ਦੀ ਬਾਤ ਸੁਣਾਉਣ ਕੋਈ ਲਾਟਾਂ ਮੱਚਦੀਆਂ ਕੋਈ ਸਮਾਰ ਹੈ ਨਾ ਤੇ ਬੂੰਦ ਸ਼ਾਂਤੀ ਨਾਲ ਬੁਝਾਉਣ ਕੋਈ ਅਗਨੀ ਸੱਚ ਦੀ ਆਵੀ ਦੇ ਵਿੱਚ ਪਾ ਕੇ ਇਹ ਮੁਕਤ ਰੂਪ ਦਾ ਘੜਾ ਪਕਾਉਣ ਕੋਈ ਛਲਾਂ ਪੈਂਦੀਆਂ ਜਲਾਂ ਦੇ ਹੋਰ ਨਹੀਂ ਬੇੜੀ ਸਬਰ ਦੀ ਘੱਤ ਲਗਾਉਣ ਕੋਈ
0: ਇਹ ਤਿੰਨਾਂ ਦੁਖਿਆਰਿਆਂ ਦੀ ਸੁਣਗੀ ਸੱਚ ਖੰਡ ਵਿੱਚ ਬੋਲੀ ਅਸਥਿਰ

0: ಸಿ ಪವತ್ತರಿ ಡೊಲ್ಲಿ
1: ಸುದಿ ಸಪತ ಮೀನು ಖಿಡಕಿ ದುನಿಯಾ ಬಿಚ್ಚ ಖುಶಹಾಲಿ ಪಟನೇ ಬಿಚ್ಚ ಪರ ಕುಟಿಯಾ ಸತಗುರ ದೀನ ದುನೀ ದಾ ಬಾಲೀ
0: ದಿನ ದುಖಿಯಾರਿਆਂ ਦੀ ਸੁਣ ਗਈ ਸੱਚ ਖੰਡ ਵਿੱਚ ਬੋਲੀ ਅਸੀਂ ਫਿਰ ਹੋ ਖੜ ਗਈ ਆ ਭਾਰਤ ਮਾਂ ਸੀ ਪਵਿੱਤਰ ਡੋਲੀ
1: ਸੁਦੀ ਸ਼ਬਦ ਮੀਨੂੰ ਖਿੜ ਗਈ ਦੁਨੀਆ ਵਿੱਚ ਖੁਸ਼ਹਾਲੀ ਪਟਣੇ ਵਿੱਚ ਪਰ ਗੁਟਿਆ ਸਤਗੁਰ ਦੀਨ ਦੁਨੀ ਦਾ ਵਾਲੀ
0: ਜੋ ਲੁਕੇ ਪਹਾੜਾਂ ਚਾ ਰਿਸ਼ੀਆਂ ਦੇ ਗੁਲਾਹੀ ਚਾਨਣ ਕਰ ਤੇਗ ਬਹਾਦਰ ਦੇ ਆ ਗਿਆ ਦੁੱਧ ਜੋ ਪਾਣੀ ਛਾਨਣ
1: ਗਾਏ ਪੜੀਆਂ ਨੇ ਮਾਤਾ ਗੁਜਰੀ ਭਾਗਾਂ ਵਾਲੀ ਮਾਤਾ ਗੁਜਰੀ ਭਾਗਾਂ ਵਾਲੀ ਪਟਣੇ ਵਿੱਚ ਪਰ ਗੁਟਿਆ ਸਤਗੁਰ ਦੀਨ ਦੁਨੀ ਦਾ ਵਾਲੀ
0: ਕਹਿੰਦੇ ਮੁਰਦੇ ਕਹਿੰਦੇ ਮੁਰਦੇ ਕਬਰਾਂ ਦੇ ਹੁਣ ਤਾਂ ਅੰਮ੍ਰਿਤ ਹੋਊ ਤਿਆਰ ਬੋਲ ਪਈਆਂ ਬੱਕਰੀਆਂ ਛਕ ਗਏ ਸ਼ੇਰ ਬਲਾਉਣੇ ਪਾਰ
1: ਪਏਗੀ ਉਹਨਾਂ ਦੀ ਜੋ ਗੁਣ ਸਿੱਖਾਂ ਨੇ ਢਾਲ ਕਾਲੀ ਪਟਣੇ ਵਿੱਚ ਪਰ ਗੁਟਿਆ ਸਤਗੁਰ ਦੀਨ ਦੁਨੀ ਦਾ ਵਾਲੀ
0: ਮਰਦ ਆ ਗਮੜੇ ਤੋਂ ਥਰ ਥਰ ਕਮੂ ਹਕੂਮਤ ਰਾਣੀ ਮਰਿਆਦਾ ਕਾਇਮ ਕਰੂ ਕਹਿੰਦੀ ਹਾਇ ਕਾਸ਼ ਦੀ ਬਾਣੀ
1: ਖੂਨ ਪਾ ਕੇ ਪੁੱਤਰਾਂ ਦਾ ਸਿੰਜੂ ਹਿੰਦ ਬਾਗ ਨੂੰ ਮਾਲੀ ਸਿੰਜੂ ਹਿੰਦ ਬਾਗ ਨੂੰ ਮਾਲੀ ਪਟਣੇ ਵਿੱਚ ਪ੍ਰਗਟਿਆ ਸਤਗੁਰ ਦੀਨ ਦੁਨੀ ਦਾ ਵਾਲੀ
0: ਫੰਤ ਭਾਰਤ ਮਾਤਾ ਦੇ ਕੱਟੂ ਵਿੱਚ ਗੁਲਾਮੀ ਜਕੜੀ ਉਹ ਤੇਗਾ ਵਾਹੁਣਗੇ ਜਿਹੜੇ ਥੱਕਣ ਤੋਲ ਦੇ ਤੱਕੜੀ
1: ਬਾਣੀ ਬੇਗਮਪੁਰ ਚੋਂ ਲਿਆ ਕੁੰਡੇ ਕਰ ਦੂ ਨਰਕ ਦੇ ਖਾਲੀ ਕੁੰਡੇ ਕਰ ਦੂ ਨਰਕ ਦੇ ਖਾਲੀ ਪਟਣੇ ਵਿੱਚ ਪ੍ਰਗਟਿਆ ਸਤਗੁਰ ਦੀਨ ਦੁਨੀ ਦਾ ਵਾਲੀ
0: ਵਾਜਾਂ ਨੂੰ ਪੈਣਗੀਆਂ ਵਾਜਾਂ ਨੂੰ ਪੈਣਗੀਆਂ ਚਿੜੀਆਂ ਉੜ ਖਿਲਾਰਨ ਪੰਖ ਬੰਦ ਧਰਮ ਸਥਾਨਾਂ ਦੇ ਆਪੇ ਪਏ ਨੇ ਵਾਜੂ ਸੰਖ
1: ਤੀਜਾ ਚੱਲੂਗਾ ਜਗ ਜੋ ਕਰਕੇ ਰੀਤ ਨਿਰਾਲੀ ਜਗ ਜੋ ਕਰਕੇ ਰੀਤ ਨਿਰਾਲੀ ਪਟਣੇ ਵਿੱਚ ਪ੍ਰਗਟਿਆ ਸਤਗੁਰ ਦੀਨ ਦੁਨੀ ਦਾ ਵਾਲੀ
0: ਸ੍ਰੀ ਸੋਢੀ ਪਾਤਸ਼ਾਹ ਦਾ ਸ੍ਰੀ ਸੋਢੀ ਪਾਤਸ਼ਾਹ ਦਾ ਖੁਸ਼ ਹੋ ਯੋਗੀ ਤਕਣ ਸਰੂਪ ਚਰਨਾਂ ਨੂੰ ਛੋਹਦੇ ਨੇ ਦਿਓ ਤੇ ਧਾਰ ਸਿੱਖਾਂ ਦਾ ਰੂਪ
1: ਦੰਡ ਦੇਊ ਦੁਸ਼ਟਾਂ ਨੂੰ ਦੱਸਦੀ ਹੈ ਮੱਥੇ ਦੀ ਲਾਲੀ ਦੱਸਦੀ ਹੈ ਮੱਥੇ ਦੀ ਲਾਲੀ ਪਟਣੇ ਵਿੱਚ ਪ੍ਰਗਟਿਆ ਸਤਗੁਰ ਦੀਨ ਦੁਨੀ ਦਾ ਬਾਲੀ
0: ਭਾਰਤ ਦੇ ਕਵੀਆਂ ਨੂੰ ਦਿੱਤਾ ਬਾਖਸ਼ ਵਰਜਗ ਦੀ ਸ਼ਰ ਨਵਾਂ ਇਤਿਹਾਸ ਬਣੂ ਲੱਗੇ ਕਲਮਾ ਕਰਨ ਕਵੀ ਸ਼ਰ
1: ਸਿੰਘ ਨੇ ਵੀ ਕਲਗੀ ਧਰਤੀ ਓਟ ਤਕਾਲੀ ਬਾਜਾਂ ਵਾਲੇ ਦੀ ਓਟ ਤਕਾਲੀ
0: ਪਟਣੇ ਵਿੱਚ ਪ੍ਰਗਟਿਆ ਸਤਗੁਰ ਦੀਨ ਦੁਨੀ ਦਾ ਬਾਲੀ
2: ਹਰਦੇਵ ਸਿੰਘ ਕੰਵਲ ਕਵੀਸ਼ਰ ਅਤੇ ਸਾਦੇ ਹੋਰਾਂ ਦੀ ਆਵਾਜ਼ ਵਿੱਚ ਆਉ ਹੁਣ ਸੁਣਦੇ ਹਾਂ ਕਵੀਸ਼ਰੀ ਛੋਟੇ ਸਾਹਿਬ ਸਾਦੇ
0: ਵਿੱਚ ਦੀਵਾਰਾਂ ਦੇ ਖੜੇ ਗੋਬਿੰਦ ਸਿੰਘ ਦੇ ਲਾਲ

ਜਦੋਂ ਜਿੰਦ ਧਰਮ ਹਿਤ ਲਾਈ ਜਗ ਦੇ ਮੁੱਕ ਗਏ ਝੇੜੇ ਐ ਜਿਉਂ ਜਿਉਂ ਕੰਧ ਉੱਪਰ ਨੂੰ ਆਉਂਦੀ ਛੋੜਿਆ ਵੀਰ ਨਾ ਉਹ ਅਰਸ਼ ਨਜ਼ਾਰਾ।

0: ਵੱਡਾ ਛੋਟੇ ਨੂੰ ਸਤਿਕਾਰੇ, ਮਨ ਨੂੰ ਰੱਖੀ ਕੱਸ ਗਏ। ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਾਰਾਂਗੇ ਆਪਾਂ ਹੱਸ ਹੱਸ
1: ਗਏ। ਸੁਣੀ ਤੂੰ ਭਾਈ, ਅੱਜ ਦੀ ਘੜੀ ਸੁਲੱਖਣੀ ਆਈ, ਜਦੋਂ ਜਿੰਦ ਧਰਮ ਹਿੱਤ ਲਾਈ, ਜਗ ਦੇ ਮੁੱਕ ਗਏ ਚਿਹੜੇ ਐ। ਜਿਉਂ ਜਿਉਂ ਕੰਧ ਉੱਪਰ ਨੂੰ ਆਉਂਦੀ ਵੱਡਿਆ ਵੀਰ ਨਾ, ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਐ।
0: ਆਪਾਂ ਆਪਣੇ ਵਤਨ ਲਈ ਮਰਨਾ, ਸਭੋ ਕੁਝ ਨਿਸ਼ਾਵਰ ਕਰਨਾ, ਉਹੀ ਭਵਜਲ ਵਿੱਚੋਂ ਤਰਨਾ ਹਾਂ ਦੁਨੀਆਂ ਨੂੰ ਦੱਸੂਗੇ। ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਰਾਂਗੇ ਆਪਾਂ ਹੱਸ ਹੱਸ ਗਏ।
1: ਖੂਨ ਸ਼ਹੀਦਾਂ ਡੁੱਲਣਾ ਨਾ ਉਹ ਧਰਤੀ ਦੇਵਤੇ ਭੁੱਲਣਾ, ਮੇਲੇ ਲੱਗਣ ਝੰਡੇ ਚੁੱਲਣ, ਖਤਮ ਚੁਰਾਸੀ ਗੇੜੇ ਐ, ਖਤਮ ਚੁਰਾਸੀ ਗੇੜੇ ਐ। ਜਿਉਂ ਜਿਉਂ ਕੰਧ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ, ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਐ।
0: ਪਾਗਾਂ ਨਾਲ ਦੇਹੀ ਥਿਆਈ, ਜੇ ਨਾ ਹਿੱਤ ਕੌਮ ਦੇ ਲਾਈ, ਬੱਟੀ ਪਾਰਸ ਫੇਰ ਗੁਮਾਈ, ਵਿੱਚ ਵਿਸ਼ਿਆਂ ਦੇ ਫਸ ਗਏ। ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਾਰਾਂਗੇ ਆਪਾਂ ਹੱਸ ਹੱਸ ਗਏ।
1: ਦਾਦਾ ਅਰਜਨ ਦੇਵ ਦਾ ਕਹਿਣਾ, ਵੀਰਾ ਉਸ ਸਬਕ ਤੇ ਰਹਿਣਾ, ਚੱਲ ਕੇ ਪਾਸ ਉਹਨਾਂ ਦੇ ਵਹਿਣਾ, ਬੇਗਮਪੁਰ ਦੇ ਖੇੜੇ ਐ। ਜਿਉਂ ਜਿਉਂ ਕੰਧ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ, ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਐ।
0: ਜਿਹੜੇ ਜਿੰਦ ਧਰਮ ਹਿੱਤ ਲਾਉਂਦੇ, ਉਹ ਤਾਂ ਮਰ ਕੇ ਹਨ ਜਿਉਂਦੇ, ਲੋਕੀ ਧੂੜੀ ਮੱਥੇ ਨੂੰ ਲਾਉਂਦੇ, ਉਹ ਧਰਤੀ ਦੀ ਨੱਸ ਗਏ। ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਰਾਂਗੇ ਆਪਾਂ ਹੱਸ ਹੱਸ ਗਏ।
1: ਦਾਦਾ ਤੇਗ ਬਹਾਦਰ ਚਮਕੇ, ਦਿੱਲੀ ਚੌਂਕ ਚਾਂਦਨੀ ਦਮਕੇ, ਆਪਾਂ ਰਾਹ ਤਿਆਗ ਕੇ ਗਮਕੇ ਵਸਣਾ ਉਸੇ ਵਿਹੜੇ ਐ। ਜਿਉਂ ਜਿਉਂ ਕੰਧ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ, ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਐ।
0: ਸਰਵਾ ਸਖੀ ਨਵਾਉਣੀ, ਦੇ ਕੇ ਸਰਵਾ ਸਖੀ ਨਵਾਉਣੀ, ਨਹੀਂ ਉਹ ਲਾਜ ਪਿਤਾ ਨੂੰ ਲਾਉਣੀ, ਮੱਥੇ ਖਿੜੇ ਸ਼ਹੀਦੀ ਪਾਉਣੀ, ਅੰਮ੍ਰਿਤ ਬੂੰਦ ਚੱਸ ਗਏ। ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਾਰਾਂਗੇ ਆਪਾਂ ਹੱਸ ਹੱਸ ਗਏ।
1: ਸਭ ਕੁ ਬਥੇਰਾ, ਸਿਰ ਤੋਂ ਪਰੇ ਪ੍ਰੇਮ ਦਾ ਡੇਰਾ, ਹਾਏ ਦੁਨੀਆਂ ਰਹਿਣ ਬਸੇਰਾ, ਅਮਲਾਂ ਨਾਲ ਨਵੇੜੇ ਐ। ਜਿਉਂ ਜਿਉਂ ਕੰਧ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ, ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਐ।
0: ਉਹ ਕਰਨ ਜੋ ਕਰਨ ਕੱਲੇ, ਕਰਨੀ ਆਪਾਂ ਉਹ ਕਰ ਚੱਲੇ, ਜਦੋਂ ਜਸ ਬਨ ਤਾਂ ਪੱਲਿਆ ਵਾਹਿਗੁਰੂ ਨੇ ਵਸ ਗਏ। ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਾਰਾਂਗੇ ਆਪਾਂ ਹੱਸ ਹੱਸ ਗਏ।
1: ਗੁਰਦੇਵ ਕਮੀਸ਼ਨ ਕਰਦੇ ਜੈ ਜੈਕਾਰ ਮਨੀਸ਼ਰਾ,
0: ਰਾਨੂੰ ਤੱਕਦੇ ਖੜੇ ਜਗੀਸ਼ਰ, ਚੁੱਕਣ ਲਈ ਕਨੇੜੇ ਆ, ਚੁੱਕਣ ਲਈ ਕਨੇੜੇ ਆ। ਜੋ ਜੋ ਕੰਧ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ, ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਆ।
2: ਕਵੀਸ਼ਰੀ ਛੋਟੇ ਸਾਹਿਬਜ਼ਾਦੇ ਤੋਂ ਬਾਅਦ ਸੁਣਦੇ ਹਾਂ ਹਰਦੇਵ ਸਿੰਘ ਕੰਵਲ ਕਵੀਸ਼ਰ ਅਤੇ ਸਾਥੀਆਂ ਦੀ ਆਵਾਜ਼ ਵਿੱਚ। ਕਵੀਸ਼ਰੀ ਸ਼੍ਰੀ ਗੁਰੂ ਅਰਜਨ ਦੇਵ ਜੀ।
0: ਜੰਦੂ ਦੀ ਨੂੰ ਦੀ

0: मार के बैठा उते तवी तती दे।
1: माला फेरदा।

0: ਬੈਠਾ ਉੱਤੇ ਤਵੀ ਤੱਤੀ ਨੇ
1: ਦੇਖਣ ਵਾਲੇ ਦੱਸਣ ਵਾਲਾ ਦੇਖਣ ਵਾਲੇ ਹਾਂ ਹਾਂ ਦੇਖਣ ਵਾਲੇ ਦੇਖਣ ਵਾਲੇ ਦੱਸਣ ਵਾਲਾ ਛਾਲੇ ਹੋ ਗਏ।

ਫਰਮਾਇਸ਼ ਕੀਤੀ ਹੈ ਕਿ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ ਇਨਸਾਫ਼ ਦੀ ਕੁਰਸੀ। ਅਸੀਂ ਇਹ ਤੁਹਾਨੂੰ ਗੀਤ ਥੋੜ੍ਹੀ ਹੀ ਦੇਰ 'ਚ ਜ਼ਰੂਰ ਸੁਣਾਵਾਂਗੇ। ਥੋੜ੍ਹੀਆਂ ਜਿਹੀਆਂ ਹੋਰ ਚਿੱਠੀਆਂ ਪੜ੍ਹ ਲੈਂਦੇ ਹਾਂ। ਅਗਲੀ ਚਿੱਠੀ ਆਈ ਹੈ ਆਦਰਸ਼ ਨਗਰ ਮਲੋਟ ਤੋਂ। ਭੇਜਣ ਵਾਲੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ ਅਤੇ ਸ਼ਾਇਨਾ ਸ਼ਰਮਾ, ਅਤੇ ਇੱਕ ਹੋਰ ਹੈ ਇਹਨਾਂ ਦੇ ਦੋਸਤ ਨਿਵਾਨ ਸ਼ਰਮਾ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਉਹ ਆਈ ਹੈ ਚਿੱਠੀ ਪਿੰਡ ਛਤਰਾ ਤਹਿਸੀਲ ਜ਼ੀਰਾ ਤੋਂ, ਜ਼ਿਲ੍ਹਾ ਫਿਰੋਜ਼ਪੁਰ ਤੋਂ। ਲਿਖਣ ਵਾਲੇ ਨੇ ਜਗਜੀਤ ਸਿੰਘ ਛਤਰਾ, ਟਹਿਲ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਅਜੀਤ ਸਿੰਘ ਅਤੇ ਜੀਤ ਸਿੰਘ ਸਹੋਤਾ। ਅਤੇ ਉਹਨਾਂ ਨੇ ਥੱਲੇ ਲਿਖਿਆ ਵੀ ਹੈ ਕਿ ਉਹ ਲਿਖਾਰੀ ਸਭਾ ਦੇ ਮੈਂਬਰ ਹਨ ਅਤੇ ਸਾਰੇ ਸਹਿਬਾਨ ਨੂੰ ਉਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਇਸ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਆਈ ਹੈ ਚਿੱਠੀ ਮਾਡਲ ਟਾਊਨ ਕਰਨਾਲ ਤੋਂ। ਲਿਖਣ ਵਾਲੇ ਨੇ ਸੁਧੀਰ ਨੂਤਨ, ਐੱਸ ਸੱਜਦਾ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਹੋਰ ਸਾਨੂੰ ਚਿੱਠੀ ਲਿਖੀ ਹੈ ਪਿੰਡ ਪੰਗਾਲਾ ਤੋਂ ਚਿੱਠੀ ਆਈ ਹੈ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਜਗਤੀਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ ਅਤੇ ਕਮਲਦੀਪ ਗਿੱਲ ਅਤੇ ਉਹਨਾਂ ਦੇ ਦੋਸਤ ਐੱਸ ਕੇ ਸ਼ਰਮਾ। ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਸੀ ਅਗਲਾ ਗੀਤ ਆਪਾਂ ਸੁਣਾਵਾਂਗੇ ਤੁਹਾਨੂੰ ਇਨਸਾਫ਼ ਦੀ ਕੁਰਸੀ ਕੁਲਦੀਪ ਮਾਨਕ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

हाँ जी दोस्तों, प्रोग्राम चल रहा है चिट्ठियां मिठियां, ते जिहड़े साडे स्रोते साडे नाल हुणे हुणे जुड़े ने, मैं उन्हां दा वी दिल दी गहराई तों निघा स्वागत करदी हाँ। प्रोग्राम चल रहा है चिट्ठियां मिठियां, तुहाडा फेवरेट प्रोग्राम चल रहा है, ते आपां कुछ होर वी चिट्ठियां पढ़ांगे। चिट्ठी आई है टाली वाला जट्टा तों, लिखण वाले ने साहिब सिंह, सुखजीत कौर, बलविंदर, हरजिंदर ते गिद्दड़बाहा तों मनजीत तनेजा, परवीन तनेजा। ਇਹਨਾਂ ਤੋਂ ਇਲਾਵਾ ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਫਿਰ ਚਿੱਠੀ ਲਿਖੀ ਹੈ ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ, ਸੋਹਨ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ, ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਰਾਜ ਮਿਸਤਰੀ, ਮਾਹੁਆਨਾ ਬੋਦਲਾ, ਬਲਦੇਵ ਸਿੰਘ। ਅਤੇ ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਰਾਵਰ ਕਰਨਾਲ ਤੋਂ, ਲਿਖਣ ਵਾਲੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਅਤੇ ਇਹ ਰਣਜੀਤ ਬਾਵਾ ਦੀ ਆਵਾਜ਼ ਵਿੱਚ ਜਿਹੜਾ ਗੀਤ ਹੈ ਡੋਲਰ, ਉਹ ਸੁਣਨਾ ਚਾਹੁੰਦੇ ਨੇ। ਆਪਾਂ ਤੁਹਾਨੂੰ ਇਹ ਗੀਤ ਜ਼ਰੂਰ ਸੁਣਾਵਾਂਗੇ ਤੁਹਾਡੀ ਫਰਮਾਇਸ਼ ਸਿਰ ਮੱਥੇ। ਲਓ ਜੀ, ਪੇਸ਼ ਹੈ ਤੁਹਾਡਾ ਪਸੰਦੀਦਾ ਗੀਤ ਖਾਸ ਤੁਹਾਡੇ ਲਈ।

ਤੇਜ ਸਿੰਘ ਕੁੜਿਆਣਾ ਅਤੇ ਆਰ ਪੀ ਸਿੰਘ ਨਿਹਾਲ ਖੇੜਾ ਵੱਲੋਂ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਆਪਾਂ ਤੁਹਾਨੂੰ ਆਸਾ ਸਿੰਘ ਮਸਤਾਨਾ ਦਾ ਗੀਤ ਸੁਣਾਉਣ ਜਾ ਰਹੇ ਹਾਂ, ਰੱਬਾ ਖੈਰ ਕਰੀ।

ਹਾਂਜੀ ਦੋਸਤੋ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਮੈਂ ਆਰ ਜੀ ਪੂਨਮ ਸੇਠੀ ਇਸ ਵਕਤ ਚਿੱਠੀਆਂ ਪੜ੍ਹ ਰਹੀ ਹਾਂ। ਚਿੱਠੀਆਂ ਤਾਂ ਬਹੁਤ ਸਾਰੀਆਂ ਨੇ, ਇੱਕ ਇੱਕ ਕਰਕੇ ਆਪਾਂ ਸਾਰੀਆਂ ਪੜ੍ਹਾਂਗੇ। ਮੱਖੂ ਫਿਰੋਜ਼ਪੁਰ ਤੋਂ ਚਿੱਠੀ ਆਈ ਹੈ, ਪਿਜਨ ਵਾਲੇ ਨੇ ਬਿੱਲਾ ਬਜਾਜ਼, ਹੈਪੀ ਕਪੂਰ ਫਿਰੋਜ਼ਪੁਰੀ,

ਅਤੇ ਮਨੀਸ਼ ਬਜਾਜ਼, ਅਤੇ ਇਹ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ। ਆਪਾਂ ਤੁਹਾਨੂੰ ਥੋੜ੍ਹੀ ਦੇਰ 'ਚ ਗੁਰਦਾਸ ਮਾਨ ਦੀ ਆਵਾਜ਼ ਵਿੱਚ ਜ਼ਰੂਰ ਗੀਤ ਸੁਣਾਵਾਂਗੇ। ਇਹਨਾਂ ਤੋਂ ਇਲਾਵਾ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ, ਸੁਨੀਤਾ ਜੈਨ, ਸੁਨੀਤਾ ਸ਼ਰਮਾ ਅਤੇ ਮਾਇਆ ਕੁਮਾਰ ਨੇ ਵੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਸੁਣਨ ਦੀ ਫਰਮਾਇਸ਼ ਰੱਖੀ ਹੈ। ਬਹੁਤ ਸਾਰੀ ਫਰਮਾਇਸ਼ ਆ ਰਹੀਆਂ ਜੋ ਕਿ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਦੇ ਸੁਣਨ ਦੀ ਫਰਮਾਇਸ਼ ਹੈ। ਇਹਨਾਂ ਤੋਂ ਇਲਾਵਾ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਪਾਟੀਆ, ਏਂਜਲ ਪਾਟੀਆ, ਨਵਨੀਤ ਪਾਟੀਆ, ਪੱਪੀ ਪਾਟੀਆ ਨੇ ਵੀ ਚਿੱਠੀ ਲਿਖੀ ਹੈ। ਫਿਰ ਮਲੋੜ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ, ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ, ਫਿਰ ਬੁਰਜ ਸਿਧਵਾ ਮਲੋੜ ਤੋਂ ਸਰਬਜੋਤ ਸਿੱਧੂ, ਜਗਤਾਰ ਜੱਗਾ ਧੌਲਾ ਖਿੰਗਰਾ ਤੋਂ। ਅੱਛਾ ਜੀ ਦੋਸਤੋ, ਹੁਣ ਤੁਹਾਡੀ ਫਰਮਾਇਸ਼ ਨੂੰ ਆਪਾਂ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰਾਵਾਂਗੇ। ਆਓ ਲਾਉਂਦੇ ਹਾਂ ਤੁਹਾਡੀ ਪਸੰਦ ਦਾ ਇਹ ਸੁਰੀਲਾ ਗੀਤ। ਇਸ ਗੀਤ ਦੀਆਂ ਸੁਰਾਂ ਸਿੱਧੀਆਂ ਤੁਹਾਡੇ ਦਿਲ ਨੂੰ ਛੂਹਣਗੀਆਂ। ਲਓ ਜੀ ਮਾਨੋ ਇਸ ਖੂਬਸੂਰਤ ਨਗਮੇ ਦਾ ਆਨੰਦ।

ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਚਿੱਠੀਆਂ ਪਿੱਠੀਆਂ, ਅਤੇ ਇਸ ਪ੍ਰੋਗਰਾਮ ਨੂੰ ਮੈਂ ਪੇਸ਼ ਕਰ ਰਹੀ ਹਾਂ, ਆਰ ਜੀ ਪੂਨਮ ਸੇਠੀ। ਅਤੇ ਦੋਸਤੋ, ਸਾਡੇ ਬਜ਼ੁਰਗ ਦੱਸਦੇ ਨੇ ਕਿ ਜਦੋਂ ਪਿੰਡ ਵਿੱਚ ਡਾਕੀਆ ਆਉਂਦਾ ਸੀ ਤਾਂ ਪੂਰੇ ਪਿੰਡ ਵਿੱਚ ਮੇਲੇ ਵਰਗਾ ਮਾਹੌਲ ਹੋ ਜਾਂਦਾ ਸੀ। ਅੱਜ ਉਹੀ ਮੇਲਾ ਅਸੀਂ ਇੱਥੇ ਲਾਇਆ ਹੈ। ਪੁਰਾਣੇ ਗੀਤ, ਪੁਰਾਣੀਆਂ ਯਾਦਾਂ ਅਤੇ ਮਿੱਠੇ ਜਜ਼ਬਾਤ, ਇਹੀ ਤਾਂ ਅਸਲ ਖਜ਼ਾਨਾ ਹੈ ਸਾਡੀ ਜ਼ਿੰਦਗੀ ਦਾ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਮੰਡੀ ਹਰਜੀ ਰਾਮ ਮਲੋਟ ਤੋਂ। ਲਿਖਣ ਵਾਲੇ ਨੇ ਮਹੇਸ਼ ਗਰਗ, ਜਸ਼ਨ ਗਰਗ, ਵਿਨੋਦ ਗਰਗ। ਇਹ ਸਤਿੰਦਰ ਬਿੱਟੀ ਦਾ ਗੀਤ ਬੋਲੀਆਂ ਸੁਣਨਾ ਚਾਹੁੰਦੇ ਨੇ। ਇਹਨਾਂ ਤੋਂ ਇਲਾਵਾ ਚਿੱਠੀ ਲਿਖੀ ਹੈ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ, ਰਾਜਸਥਾਨ ਤੋਂ, ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਫਿਰ ਚਿੱਠੀ ਆਈ ਹੈ ਪੰਚਕੂਲਾ ਸੈਕਟਰ 9 ਤੋਂ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਉਹ ਆਈ ਹੈ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਚੋਂ, ਕੈਂਚੀਆਂ ਤੋਂ। ਲਿਖਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ ਕੌਰ, ਏਕਮ, ਦਮਨ, ਅਭਿਜੋਤ। ਫਿਰ ਚਿੱਠੀ ਆਈ ਹੈ ਸ਼੍ਰੀ ਗੰਗਾਨਗਰ ਤੋਂ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਆਪਾਂ ਸਤਵਿੰਦਰ ਬਿੱਟੀ ਦੀ ਆਵਾਜ਼ ਵਿੱਚ ਆਪਾਂ ਗੀਤ ਸੁਣਾਵਾਂਗੇ ਬੋਲੀਆਂ। ਆਓ ਸੁਣਦੇ ਹਾਂ ਗੀਤ।

ਸੋਨੀ ਸੀਤਾ ਅਤੇ ਗੀਤਾ। ਫਿਰ ਗਿੱਦੜ ਪਾਹਾਂ ਤੋਂ ਚਿੱਠੀ ਆਈ ਹੈ ਲਿਖਣ ਵਾਲੇ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਫਿਰ ਚਿੱਠੀ ਆਈ ਹੈ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ। ਅਤੇ ਇਹਨਾਂ ਖੂਬਸੂਰਤ ਖਤਾਂ ਦੇ ਨਾਲ ਪੇਸ਼ ਹੈ ਤੁਹਾਡੀ ਰੂਹ ਨੂੰ ਸਕੂਨ ਦੇਣ ਵਾਲਾ ਇੱਕ ਹੋਰ ਮਿੱਠਾ ਜਿਹਾ ਨਗਮਾ, ਇਹਨਾਂ ਸਾਰਿਆਂ ਚਿੱਠੀਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਬਾਹਾਂ ਗੋਰੀਆਂ। ਇਸ ਕੰਗ ਦੀ ਆਵਾਜ਼ ਵਿੱਚ ਆਪਾਂ ਅਗਲਾ ਗੀਤ ਸੁਣਾਂਗੇ, ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਚਿੱਠੀਆਂ ਮਿੱਠੀਆਂ, ਅਤੇ ਆਪਾਂ ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਬਾਗਾ ਪੁਰਾਣਾ ਤੋਂ। ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰੀ ਰਾਮਗੁਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਅਤੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਭੇਜੀ ਹੈ ਉਹ ਆਈ ਹੈ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ।

ਹਾਂਜੀ ਦੋਸਤੋ, ਸਾਡੇ ਪੰਜਾਬ ਦੇ ਪਿੰਡਾਂ ਦੀ ਉਹ ਸੱਥ, ਨਿੰਮ ਦੀ ਛਾਂ ਅਤੇ ਡਾਕੀਏ ਦਾ ਇੰਤਜ਼ਾਰ, ਇਹਨਾਂ ਚਿੱਠੀਆਂ ਨੂੰ ਪੜ੍ਹ ਕੇ ਉਹ ਸਾਰਾ ਮੰਜ਼ਰ ਅੱਖਾਂ ਸਾਹਮਣੇ ਆ ਜਾਂਦਾ ਹੈ। ਡਿਜੀਟਲ ਦੁਨੀਆ ਦੇ ਲਾਈਕਸ ਅਤੇ ਕਮੈਂਟਸ ਇੱਕ ਪਾਸੇ, ਪਰ ਚਿੱਠੀ ਦੇ ਕੋਨੇ 'ਤੇ ਲਿਖੀ ਸਤਿ ਸ਼੍ਰੀ ਅਕਾਲ ਦਾ ਨਿੱਘ ਇੱਕ ਪਾਸੇ। ਹਾਂਜੀ ਦੋਸਤੋ, ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਮਿਹਰ ਨਗਰ ਉਮਰ ਖੇੜ ਮਹਾਰਾਸ਼ਟਰ ਤੋਂ। ਲਿਖਣ ਵਾਲੇ ਨੇ ਅਭਿਜੀਤ ਗਵਾਨਕਰ ਰਾਹੀ, ਸ਼੍ਰੀਮਤੀ ਸਰੀਤਾ ਗਵਾਨਕਰ, ਪ੍ਰਿੰਸ ਏਕਾਂਸ਼ ਗਵਾਨਕਰ, ਬਦਲਮਪੁਰ ਮੁੰਬਈ ਤੋਂ। ਉਹਨਾਂ ਦੇ ਕੁਝ ਹੋਰ ਸੱਜਣ ਮਿੱਤਰ ਨੇ, ਉਹਨਾਂ ਦੇ ਵੀ ਨਾਂ ਲਿਖੇ ਨੇ, ਸਿਧਾਂਤ ਗਵਾਨਕਰ, ਪ੍ਰਨੀਤਾ ਗਵਾਨਕਰ, ਅਰਜੁਨ ਗਵਾਨਕਰ, ਜਿਹਨੂੰ ਪਿਆਰ ਨਾਲ ਲਈ ਟੁੱਕ ਟੁੱਕ ਵੀ ਕਹਿੰਦੇ ਨੇ। ਕੁਝ ਹੋਰ ਇਹਨਾਂ ਦੇ ਫੈਮਿਲੀ ਮੈਂਬਰਸ ਨੇ, ਉਹਨਾਂ ਦੇ ਵੀ ਨਾਂ ਲਿਖੇ ਨੇ, ਆਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ, ਵਿਸ਼ੈਲੀ ਸ਼ੈਲੇਸ਼ ਗਵਾਨਕਰ, ਸੁਮਿਤ ਗਵਾਨਕਰ, ਕੁਮਾਰੀ ਧੁਨੀ ਗਵਾਨਕਰ, ਜਿਹਨੂੰ ਇਹ ਪਰੀ ਵੀ ਕਹਿੰਦੇ ਨੇ। ਫਿਰ ਚਿੱਠੀ ਆਈ ਹੈ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ। ਲਿਖਣ ਵਾਲੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ ਵੱਲੋਂ ਚਿੱਠੀ ਆਈ ਹੈ। ਇਹ ਹਰਜੀਤ ਹਰਮਨ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਆਪਾਂ ਥੋੜ੍ਹੀ ਹੀ ਦੇਰ 'ਚ ਤੁਹਾਨੂੰ ਗੀਤ ਜ਼ਰੂਰ ਸੁਣਾਵਾਂਗੇ। ਫਿਰ ਨੱਤ ਰੋਡ ਤਲਵੰਡੀ ਸਾਬੋ ਗਲੀ ਨੰਬਰ 11 ਤੋਂ ਲਿਖਣ ਵਾਲੇ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾ ਤੋਂ। ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਕੋਈ ਵੀ ਗੀਤ ਸੁਣਾ ਦਿਓ ਜੀ। ਹਾਂਜੀ, ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ, ਕੋਈ ਗੀਤ ਤਾਂ ਨਹੀਂ ਸੁਣਾਵਾਂਗੇ, ਬਹੁਤ ਵਧੀਆ ਗੀਤ ਸੁਣਾਵਾਂਗੇ। ਹਰਜੀਤ ਹਰਮਨ ਦੀ ਆਵਾਜ਼ ਵਿੱਚ ਕੋਲੋ ਲੰਘਦੀ, ਆਓ ਸੁਣਦੇ ਹਾਂ ਗੀਤ।

ਵਕਤ ਦੀ ਸੂਈ ਅੱਗੇ ਵੱਧਦੀ ਜਾਂਦੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਤੁਹਾਡੇ ਤੋਂ ਅਲਵਿਦਾ ਲੈਣ ਦਾ, ਪਰ ਯਾਦਾਂ ਦਾ ਇਹ ਸਿਲਸਿਲਾ ਕਦੇ ਖਤਮ ਨਹੀਂ ਹੋਵੇਗਾ। ਚਿੱਠੀਆਂ ਦਾ ਸਫ਼ਰ ਅੱਜ ਇੱਥੇ ਹੀ ਰੁਕਦਾ ਹੈ, ਪਰ ਸਾਡੇ ਅਤੇ ਤੁਹਾਡਾ ਪਿਆਰ ਦਾ ਰਿਸ਼ਤਾ ਹਮੇਸ਼ਾ ਇੰਝ ਹੀ ਬਣਿਆ ਰਹੇਗਾ।

ਸ਼ਾਮ ਦੇ 4 ਵਜੇ ਨੇ। ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ 'ਤੇ ਮਾਣ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਲਿਸ਼ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੇਸ਼ੇਲਸ ਵਿੱਚ ਦੁਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨ ਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਜੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਇੱਕ ਵਿਆਪਕ ਬਹੁ ਪੱਧਰੀ ਸੁਰੱਖਿਆ ਅਭਿਆਸ ਮੁਕੰਮਲ। ਸ਼ਰਧਾਲੂਆਂ ਦਾ ਯਾਤਰੀ ਬੇਸ ਕੈਂਪ ਵਿੱਚ ਪਹੁੰਚਣਾ ਸ਼ੁਰੂ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਦੇ ਮੰਦਰ ਦੇ ਨੇੜੇ ਮਾਤਾ ਸੀਤਾ ਅਤੇ ਲਵਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ AI ਮਾਹਿਰ ਨਿਪੁੰਨ ਸਿਆਲ ਨਾਲ ਇੱਕ ਵਿਚਾਰ ਵਟਾਂਦਰਾ ਸੈਸ਼ਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ ਵਿੱਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਪ੍ਰੋਗਰਾਮ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਵੇਗਾ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੌਸਮ ਵਿਭਾਗ ਵੱਲੋਂ ਮਿਲੀ ਮੌਸਮ ਸੰਬੰਧੀ ਤੁਹਾਨੂੰ ਜਾਣਕਾਰੀ ਦੇ ਦਈਏ। ਪਿਛਲੇ 24 ਘੰਟੇ ਦੌਰਾਨ ਮੌਸਮ ਖੁਸ਼ਕ ਰਿਹਾ ਔਰ ਚੰਡੀਗੜ੍ਹ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 40.7 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਰਿਹਾ 28.6 ਡਿਗਰੀ ਸੈਲਸੀਅਸ। ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 38.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਰਿਕਾਰਡ ਹੋਇਆ 27.2 ਡਿਗਰੀ ਸੈਲਸੀਅਸ। ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦਾ ਤਾਪਮਾਨ 39.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਘੱਟ ਤੋਂ ਘੱਟ ਰਿਕਾਰਡ ਹੋਇਆ 29.6 ਡਿਗਰੀ ਸੈਲਸੀਅਸ ਅਤੇ ਪਟਿਆਲਾ ਦਾ ਤਾਪਮਾਨ 40.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਰਿਹਾ 30.2 ਡਿਗਰੀ ਸੈਲਸੀਅਸ। ਅਨੁਮਾਨ ਹੈ ਕਿ 28, 29 ਔਰ 1 ਜੁਲਾਈ ਨੂੰ ਔਰ 2 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਰਾਤ ਦੇ ਤਾਪਮਾਨ ਵਿੱਚ ਕੋਈ ਤਬਦੀਲੀ ਨਹੀਂ ਔਰ ਭਾਰੀ ਵਰਖਾ ਹੋ ਸਕਦੀ ਹੈ 2 ਅਤੇ 3 ਜੁਲਾਈ ਨੂੰ। ਇਹ ਸੀ ਮੌਸਮ ਦੀ ਜਾਣਕਾਰੀ। ਆਕਾਸ਼ਵਾਣੀ ਦਾ ਇਹ ਹੈ ਜਲੰਧਰ ਕੇਂਦਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਸ਼ਾਮ ਦੇ 4:30 ਹੋਏ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ

ਅਥ ਵੱਡਾ ਮੇਰੀ ਮਤ ਥੋਰੀ ਰਾਮ, ਪਾਲੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ। ਸ੍ਰਿਸ਼ਟੀ ਦਾ ਸਵਾਮੀ ਕਰਤਾ ਪੁਰਖ ਦਇਆਲੂ ਹੈ, ਉਸ ਦੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਸੀਂ ਅਲਪ ਬੁੱਧੀ ਵਾਲੇ ਜੀਵ ਹਾਂ। ਉਹ ਤਾਂ ਆਪਣੀ ਸਮਦ੍ਰਿਸ਼ਟੀ ਦੁਆਰਾ ਅਕਿਰਤ ਕਣਾਂ ਦੀ ਵੀ ਪ੍ਰਤੀਪਾਲਣਾ ਕਰਦਾ ਹੈ। ਉਹ ਬਲਸ਼ਾਲੀ ਹੈ, ਉਸ ਦਾ ਓਜ ਅਮਿੱਟ ਹੈ, ਉਹ ਅਮਿਤੋਜ ਹੈ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ, ਜੋ ਭਾਵੈ ਤਿਵੈ ਬਖਸ। ਤਿਲੰਗ ਰਾਗ ਵਿੱਚ ਸਥਾਪਨਾ ਹੈ, ਉਹ ਬਲਸ਼ਾਲੀ ਪ੍ਰਭੂ ਹੀ ਮਨ ਦਾ ਆਸਰਾ ਹੈ ਅਤੇ ਉਸੇ ਨੂੰ ਹੀ ਜਪਣਾ ਚਾਹੀਦਾ ਹੈ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਰਬ ਕਲਾ ਸਮਰੱਥ ਸਰਬਉੱਚ ਪਰਮਾਤਮਾ ਦੇ ਓਜ ਦਾ ਬਲ ਦਾ ਪਸਾਰਾ ਚੌਂ ਦਿਸ਼ਾਵਾਂ ਵਿੱਚ ਸਰਵ ਵਿਆਪੀ ਹੈ। ਉਸ ਦਾ ਮਿਹਰ ਭਰਿਆ ਹੱਥ ਸਭ ਸ੍ਰਿਸ਼ਟੀ ਦੇ ਜੀਵਾਂ ਉੱਪਰ ਹੈ।

0: ਉਹ ਬਲਸ਼ਾਲੀ ਹੈ, ਉਸ ਦਾ ਓਜ ਅਮਿੱਟ ਹੈ, ਉਹ ਅਮਿਤੋਜ ਹੈ। ਮੇਰੇ ਹਰ ਜੀਉ ਸਭ ਕੋ ਤੇਰਾ ਵਸ, ਅਸਾ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ, ਜੋ ਪਾਵੈ ਤਿਵੈ ਬਖਸ। ਤਿਲੰਗ ਰਾਗ ਵਿੱਚ ਸਥਾਪਨਾ ਹੈ, ਉਹ ਬਲਸ਼ਾਲੀ ਪ੍ਰਭੂ ਹੀ ਮਨ ਦਾ ਆਸਰਾ ਹੈ ਤੇ ਉਸੇ ਨੂੰ ਹੀ ਜਪਣਾ ਚਾਹੀਦਾ ਹੈ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਰਬ ਕਲਾ ਸਮਰੱਥ ਸਰਬਉੱਚ ਪਰਮਾਤਮਾ ਦੇ ਓਜ ਦਾ ਬਲ ਦਾ ਪਸਾਰਾ ਚੌਂ ਦਿਸ਼ਾਵਾਂ ਵਿੱਚ ਸਰਵ ਵਿਆਪੀ ਹੈ। ਉਸ ਦਾ ਮਿਹਰ ਭਰਿਆ ਹੱਥ ਸਭ ਸ੍ਰਿਸ਼ਟੀ ਦੇ ਜੀਵਾਂ ਉੱਪਰ ਹੈ। ਜਦੋਂ ਉਹ ਕਿਰਪਾ ਵਾਲੇ ਕਟਾਖ ਖੋਲ੍ਹਦਾ ਹੈ, ਮਿਹਰ ਦੀ ਨਜ਼ਰ ਕਰਦਾ ਹੈ, ਤਾਂ ਆਪਣੇ ਪਿਆਰਿਆਂ ਦਾ ਹਰ ਪ੍ਰਕਾਰ ਦਾ ਦੁੱਖ ਦਰਦ ਦੂਰ ਕਰ ਦਿੰਦਾ ਹੈ। ਸੁਣਦੇ ਹਾਂ ਸੰਦੀਪ ਕੌਰ ਹੋਰਾਂ ਪਾਸੋਂ ਵਾਰਤਾ। ਚਤੁਰ ਦਿਸਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ।
1: ਇਹ ਸ਼ਬਦ ਤਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇੱਕ ਬਹੁਤ ਹੀ ਸੁੰਦਰ ਅਤੇ ਸ਼ਕਤੀਸ਼ਾਲੀ ਸ਼ਬਦ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 681 ਉੱਤੇ ਸੁਸ਼ੋਭਿਤ ਹੈ। ਤਨਾਸਰੀ ਮਹਿਲਾ ਪੰਜਵਾਂ। ਚਤੁਰ ਦਿਸਾ ਕੀ ਨੋਬਲ ਆਪਣਾ, ਸਿਰ ਉੱਪਰ ਕਰ ਤਾਰਿਓ। ਪ੍ਰਭੂ ਨੇ ਚਾਰੇ ਦਿਸ਼ਾਵਾਂ ਵਿੱਚ ਆਪਣੀ ਤਾਕਤ ਦਾ ਪਸਾਰਾ ਕੀਤਾ ਹੋਇਆ ਹੈ ਅਤੇ ਉਸਨੇ ਮੇਰੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਉਸ ਪਰਮਾਤਮਾ ਨੇ ਮੇਰੇ ਵੱਲ ਮਿਹਰ ਦੀ ਨਜ਼ਰ ਨਾਲ ਵੇਖਿਆ ਹੈ ਅਤੇ ਆਪਣੇ ਸੇਵਕ ਦੇ ਸਾਰੇ ਦੁੱਖ ਦਰਦ ਦੂਰ ਕਰ ਦਿੱਤੇ ਹਨ। ਹਰ ਜਨ ਰਾਖੇ ਗੁਰ ਗੋਬਿੰਦ। ਗੁਰੂ ਗੋਬਿੰਦ ਨੇ ਆਪਣੇ ਸੇਵਕਾਂ ਦੀ ਹਮੇਸ਼ਾ ਰੱਖਿਆ ਕੀਤੀ ਹੈ। ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸੰਦ। ਰਹਾਓ ਠਹਿਰਾਓ ਹੈ ਕੇਂਦਰੀ ਭਾਵ ਹੈ। ਉਸ ਦਿਆਲੂ ਅਤੇ ਬਖਸ਼ਣਹਾਰ ਪ੍ਰਭੂ ਨੇ ਆਪਣੇ ਸੇਵਕ ਨੂੰ ਗੱਲ ਨਾਲ ਲਾ ਕੇ ਉਸਦੇ ਸਾਰੇ ਔਗੁਣ ਪਾਪ ਅਤੇ ਗਲਤੀਆਂ ਮਿਟਾ ਦਿੱਤੇ ਹਨ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਪ੍ਰਭੂ ਦਾ ਸੇਵਕ ਆਪਣੇ ਮਾਲਕ ਠਾਕੁਰ ਤੋਂ ਜੋ ਕੁਛ ਵੀ ਮੰਗਦਾ ਹੈ, ਪ੍ਰਭੂ ਉਸਨੂੰ ਉਹੀ ਕੁਛ ਬਖਸ਼ ਦਿੰਦਾ ਹੈ। ਨਾਨਕ ਦਾਸ ਮੁਕਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਹੇ ਨਾਨਕ, ਪ੍ਰਭੂ ਦਾ ਦਾਸ ਆਪਣੇ ਮੂੰਹੋਂ ਜੋ ਵੀ ਬਚਨ ਬੋਲਦਾ ਹੈ, ਉਹ ਇੱਥੇ ਇਸ ਲੋਕ ਵਿੱਚ ਅਤੇ ਉੱਥੇ ਪਰਲੋਕ ਵਿੱਚ ਪੂਰਾ ਹੁੰਦਾ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਪਰਮਾਤਮਾ ਸਰਵ ਸ਼ਕਤੀਮਾਨ ਹੈ ਅਤੇ ਉਸਦੀ ਤਾਕਤ ਹਰ ਪਾਸੇ ਫੈਲੀ ਹੋਈ ਹੈ। ਜਦੋਂ ਉਹ ਆਪਣੇ ਸੇਵਕ 'ਤੇ ਕਿਰਪਾ ਕਰਦਾ ਹੈ ਤਾਂ ਉਸਦੇ ਸਿਰ 'ਤੇ ਆਪਣਾ ਹੱਥ ਰੱਖਦਾ ਹੈ ਅਤੇ ਉਸਨੂੰ ਗੱਲ ਨਾਲ ਲਗਾ ਕੇ ਉਸਦੇ ਸਾਰੇ ਗੁਨਾਹ ਮਾਫ਼ ਕਰ ਦਿੰਦਾ ਹੈ। ਪਰਮਾਤਮਾ ਆਪਣੇ ਭਗਤਾਂ ਦੀ ਹਰ ਅਰਦਾਸ ਪੂਰੀ ਕਰਦਾ ਹੈ ਅਤੇ ਭਗਤ ਦੇ ਮੂੰਹੋਂ ਨਿਕਲੇ ਹੋਏ ਬਚਨ ਇਸ ਲੋਕ ਅਤੇ ਪਰਲੋਕ ਦੋਵਾਂ ਥਾਵਾਂ 'ਤੇ ਸੱਚੇ ਸਾਬਿਤ ਹੁੰਦੇ ਹਨ। ਇਹ ਸ਼ਬਦ ਸਾਨੂੰ ਪਰਮਾਤਮਾ ਦੀ ਸ਼ਰਨ ਵਿੱਚ ਰਹਿਣ ਅਤੇ ਉਸਦੀ ਰਜ਼ਾ ਵਿੱਚ ਵਿਸ਼ਵਾਸ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਇਸ ਸ਼ਬਦ ਦੇ ਅਰਥਾਂ ਅਤੇ ਭਾਵਨਾਵਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਦਰਸਾਉਂਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੇ ਅਨੰਦ ਸੇਵਕ ਭਾਈ ਮਨਜੀ ਦੀ ਇੱਕ ਬਹੁਤ ਹੀ ਪਿਆਰੀ ਇਤਿਹਾਸਿਕ ਘਟਨਾ ਹੈ। ਇਹ ਸਾਖੀ ਦੱਸਦੀ ਹੈ ਕਿ ਕਿਵੇਂ ਗੁਰੂ ਪਾਤਸ਼ਾਹ ਆਪਣੇ ਸੇਵਕ 'ਤੇ ਔਗੁਣ ਬਖਸ਼ ਕੇ ਉਸਨੂੰ ਗੱਲ ਨਾਲ ਲਾਉਂਦੇ ਹਨ ਅਤੇ ਸਿੱਖ ਜੋ ਵੀ ਮੰਗਦਾ ਹੈ ਉਹ ਪੂਰਾ ਕਰਦੇ ਹਨ। ਭਾਈ ਮੰਜਰੀ, ਜਿਹਨਾਂ ਦਾ ਪਹਿਲਾ ਨਾਮ ਤੀਰਥਾ ਸੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਸਿੱਖੀ ਧਾਰਨ ਕਰ ਲਈ। ਭਾਈ ਮੰਜਰੀ ਰੋਜ਼ਾਨਾ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦੇ ਸਨ ਤਾਂ ਜੋ ਗੁਰੂ ਕਾ ਲੰਗਰ ਅਤੁੱਟ ਚੱਲ ਸਕੇ। ਇੱਕ ਦਿਨ ਭਾਈ ਮੰਜਰੀ ਜੰਗਲ ਵਿੱਚ

0: ਚੋਂ ਲੰਘਣ ਲਈ ਲੱਕੜਾਂ ਦਾ ਭਾਰ ਸਿਰ 'ਤੇ ਚੁੱਕ ਕੇ ਵਾਪਸ ਆ ਰਹੇ ਸਨ ਕਿ ਅਚਾਨਕ ਬਹੁਤ ਤੇਜ਼ ਹਨੇਰੀ ਅਤੇ ਤੂਫਾਨ ਆ ਗਿਆ। ਹਨੇਰਾ ਹੋਣ ਕਾਰਨ ਉਹਨਾਂ ਨੂੰ ਰਸਤਾ ਨਜ਼ਰ ਨਹੀਂ ਆਇਆ ਅਤੇ ਉਹ ਰਸਤੇ ਵਿੱਚ ਪੈਂਦੇ ਇੱਕ ਸੁੱਕੇ ਖੂਹ ਵਿੱਚ ਡਿੱਗ ਪਏ। ਡਿੱਗਣ ਦੇ ਬਾਵਜੂਦ ਵੀ ਭਾਈ ਮੰਜਰ ਜੀ ਨੇ ਲੱਕੜਾਂ ਦਾ ਭਾਰ ਹੇਠਾਂ ਨਹੀਂ ਰੱਖਿਆ। ਉਹਨਾਂ ਸੋਚਿਆ ਕਿ ਜੇਕਰ ਲੱਕੜਾਂ ਖੂਹ ਦੇ ਪਾਣੀ ਜਾਂ ਚਿੱਕੜ ਵਿੱਚ ਭਿੱਜ ਗਈਆਂ ਤਾਂ ਗੁਰੂ ਕੇ ਲੰਗਰ ਵਿੱਚ ਅੱਗ ਕਿਵੇਂ ਬਲੇਗੀ। ਉਹ ਸਾਰੀ ਰਾਤ ਖੂਹ ਵਿੱਚ ਸਿਰ 'ਤੇ ਲੱਕੜਾਂ ਚੁੱਕੀ ਗੁਰਬਾਣੀ ਦਾ ਜਾਪ ਕਰਦੇ ਹੋਏ ਖੜ੍ਹੇ ਰਹੇ। ਅਗਲੀ ਸਵੇਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਾ ਤਾਂ ਉਹ ਆਪ ਕੁਝ ਸਿੱਖਾਂ ਨੂੰ ਨਾਲ ਲੈ ਕੇ ਉਸ ਖੂਹ 'ਤੇ ਪਹੁੰਚੇ। ਖੂਹ ਵਿੱਚ ਰੱਸਾ ਲਮਕਾਇਆ ਗਿਆ ਅਤੇ ਭਾਈ ਮਨ ਜੀ ਨੂੰ ਬਾਹਰ ਆਉਣ ਲਈ ਕਿਹਾ ਗਿਆ, ਪਰ ਭਾਈ ਮੰਜ ਜੀ ਨੇ ਪਹਿਲਾਂ ਲੱਕੜਾਂ ਬਾਹਰ ਕਢਵਾਈਆਂ ਤਾਂ ਜੋ ਲੰਗਰ ਦੀ ਸੇਵਾ ਵਿੱਚ ਵਿਘਨ ਨਾ ਪਵੇ ਅਤੇ ਫਿਰ ਆਪ ਬਾਹਰ ਆਏ। ਜਦੋਂ ਭਾਈ ਮੰਜ ਜੀ ਖੂਹ ਵਿੱਚੋਂ ਬਾਹਰ ਆਏ ਤਾਂ ਉਹਨਾਂ ਦੇ ਕੱਪੜੇ ਚਿੱਕੜ ਨਾਲ ਲਿਬੜੇ ਹੋਏ ਸਨ, ਪਰ ਗੁਰੂ ਅਰਜਨ ਦੇਵ ਜੀ ਨੇ ਉਸੇ ਵੇਲੇ ਅੱਗੇ ਵਧ ਕੇ ਭਾਈ ਮਨ ਜੀ ਨੂੰ ਆਪਣੇ ਗਲ ਨਾਲ ਲਾ ਲਿਆ। ਗੁਰੂ ਜੀ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਅਤੇ ਪ੍ਰਸੰਨ ਹੋ ਕੇ ਕਿਹਾ, ਭਾਈ ਮੰਜ ਜੀ, ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ, ਜੋ ਮੰਗਣਾ ਹੈ ਮੰਗ ਲਓ। ਭਾਈ ਮੰਜ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਮੇਰਾ ਸਿਦਕ ਨਾ ਡੋਲੇ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਅਤੇ ਮੇਰੇ ਪਰਿਵਾਰ ਨੂੰ ਗੁਰਸਿੱਖੀ ਵਾਲਾ ਜੀਵਨ ਦਿਓ। ਗੁਰੂ ਸਾਹਿਬ ਜੀ ਨੇ ਭਾਈ ਮੰਜਰ ਜੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਅਤੇ ਉਹਨਾਂ ਨੂੰ ਇਹ ਵਰ ਬਖਸ਼ਿਸ਼ ਕੀਤਾ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੂਹੇ ਥਾ, ਜਗ ਲੰਘਣ ਹਾਰਾ, ਕੰਠ ਲਾਏ ਅਵਗੁਣ ਸਭ ਮੇਟੇ। ਜਿਵੇਂ ਗੁਰੂ ਸਾਹਿਬ ਜੀ ਨੇ ਚਿੱਕੜ ਨਾਲ ਲਿਬੜੇ ਹੋਏ ਭਾਈ ਮੰਝ ਜੀ ਨੂੰ ਗਲ ਨਾਲ ਲਾ ਕੇ ਨਿਵਾਜਿਆ, ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ। ਭਾਈ ਮੰਜ ਜੀ ਨੇ ਸਿੱਖੀ ਸਿਦਕ ਮੰਗਿਆ ਅਤੇ ਗੁਰੂ ਜੀ ਨੇ ਉਹਨਾਂ ਨੂੰ ਜਗਤ ਦਾ ਉਧਾਰ ਕਰਨ ਵਾਲਾ ਬੋਹਿਥਾ ਬਣਾ ਦਿੱਤਾ। ਦਾਸ ਕਾ ਦੁੱਖ ਵਿਦਾਰਿਓ, ਪ੍ਰਭੂ ਨੇ ਹਨੇਰੀ ਤੂਫਾਨ ਅਤੇ ਖੂਹ ਦੇ ਦੁੱਖਾਂ ਤੋਂ ਆਪਣੇ ਦਾਸ ਦੀ ਰੱਖਿਆ ਕੀਤੀ। ਜਦੋਂ ਅਸੀਂ ਸੱਚੇ ਦਿਲੋਂ ਪਰਮਾਤਮਾ ਦੇ ਲੜ ਲੱਗਦੇ ਹਾਂ ਤਾਂ ਉਹ ਹਰ ਮੁਸੀਬਤ ਵਿੱਚ ਸਾਡੀ ਰਾਖੀ ਕਰਦਾ ਹੈ ਅਤੇ ਆਪਣੇ ਗਲ ਨਾਲ ਲਾ ਕੇ ਸਾਨੂੰ ਵਡਿਆਈ ਬਖਸ਼ਦਾ ਹੈ।
1: ਚਤੁਰ ਦਿਸਾ ਕੀਨੂੰ ਬਲ ਆਪਣਾ ਸਿਰ ਉੱਪਰ ਕਰਤਾ ਰਿਓ। ਇਹ ਵਾਰਤਾ ਸੁਣਾ ਰਹੇ ਸਨ ਬੀਬੀ ਸੰਦੀਪ ਕੌਰ। ਵਡਹੰਸ ਕੀ ਵਾਰ ਸਿਰਲੇਖ ਅਧੀਨ ਉਚਾਰਿਤ ਬਾਣੀ ਦੀ ਪੰਜਵੀਂ ਪੌੜੀ ਵਿੱਚ ਫਰਮਾਨ ਹੈ ਕਿ ਮੈਂ ਵਾਰੇ ਵਾਰੇ ਹਾਂ ਉਸ ਸੱਚੇ ਗੁਰੂ ਤੋਂ ਜਿਸਨੇ ਕਰਤੇ ਕੀ ਬਾਤ ਸੁਣਾਈ ਹੈ, ਉਸ ਗੁਰੂ ਤੋਂ ਸਦਾ ਬਲਿਹਾਰ ਹਾਂ ਜਿਸਨੇ ਪ੍ਰਭੂ ਦੀ ਭਗਤੀ ਦੀ ਸੋਝੀ ਬਖਸ਼ੀ ਹੈ। ਉਹ ਪਿਆਰਾ ਸੱਚਾ ਗੁਰੂ ਸਦਾ ਮੇਰੇ ਅੰਗ ਸੰਗ ਹੈ, ਜੋ ਸਭਨੀ ਥਾਈਂ ਮੈਨੂੰ ਵਿਕਾਰਾਂ ਤੋਂ ਛੁਡਾ ਲੈਂਦਾ ਹੈ। ਇੱਥੋਂ ਤੱਕ ਗੁਰੂ ਦੀ ਨਿਕਟਤਾ ਹੈ, ਉਸ ਗੁਰੂ ਨੂੰ ਸ਼ਾਬਾਸ਼ ਹੈ ਜਿਸਨੇ ਮੈਨੂੰ ਪਰਮਾਤਮਾ ਦੀ ਸੋਝੀ ਬਖਸ਼ੀ ਹੈ, ਜਿਸ ਗੁਰੂ ਨੇ ਮੈਨੂੰ ਰੱਬੀ ਨਾਮ ਦੀ ਦਾਤ ਦੇ ਕੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ। ਦਾਸ ਐਸੇ ਗੁਰੂ ਤੋਂ ਵਾਰਨੇ ਹੈ, ਬਲਿਹਾਰਨੇ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੂੰ ਲੈ ਛਡਾਈ, ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਹਰ ਸੋਝੀ ਪਾਈ। ਸਰਵਣ ਕਰਦੇ ਹਾਂ ਭਾਈ ਲਖਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੁਡਾਈ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਲਖਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

0: ਟੀ20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਰਿਹਾ ਪਰਿਚੇ ਦਾ, ਯਾਨੀ ਕਿ ਆ ਝਾਤਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ। ਅਤੇ ਲਓ ਫਿਰ ਇੱਕ ਝਾਤ ਪਈ ਆ ਝਾਤਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ।

7:40 ਤੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਵਗਦੀ ਪਾਣੀ, ਜਿਸ ਦੇ ਤਹਿਤ ਸੁਖਵਿੰਦਰ ਸੇਖੋਂ ਦੀ ਕਹਾਣੀ ਬਠਿੰਡੇ ਵਾਲਾ ਬਾਈ ਸੁਣਵਾਈ ਜਾਏਗੀ।

ਰਾਤ 8 ਵਜੇ ਤੁਸੀਂ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ।

8:45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਤੁਸੀਂ ਸੁਣੋਗੇ ਰਾਸ਼ਟਰੀ ਵਿਗਿਆਨ ਪੱਤਰਿਕਾ ਤੇ 10:00 ਰਵੀ ਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।

0: पापा कॉलेज दी फीस ज्यादा है।
1: बेटा
2: याद है बोनस दे कुछ पैसे असी किसे होर खाते विच रखे सन।
1: दो साल तो खाते विच कोई लेन देन नहीं होया है। हो सकता है इनऑपरेटिव हो गया होवे।
3: ता हुन बैंक जाओ जा वीडियो केवाईसी राही केवाईसी अपडेट करवाओ। खाता होवेगा एक्टिव बिल्कुल मुफ्त। चलो
2: किथे
3: एडमिशन लेन ली। खाता होया एक्टिव।
4: आरबीआई कहंदा है
5: जानकार बनो सुचेत रहो।
6: नमस्कार ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿਹਾ ਭਾਰਤ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ ਸੀ 295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ

0: ਖੇਤਰ ਚ ਇਕ ਵੱਡੀ ਸਫਲਤਾ ਹਾਸਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਨੇੜੇ ਮਾਤਾ ਸੀਤਾ ਤੇ ਲਵਕੁਸ਼ ਦਾ ਮੰਦਰ ਬਣਾਉਣ ਦਾ ਐਲਾਨ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਚ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨਾਂ ਕਿਹਾ ਕਿ ਦੇਸ਼ ਵਿਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ ਅਤੇ ਏਅਰੋਸਪੇਸ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ ਤੇ ਇੱਕ ਆਤਮ ਨਿਰਭਰ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋ ਰਿਹਾ।
1: C-295 ਇਹ ਵਿਮਾਨ ਮੇਡ ਇਨ ਇੰਡੀਆ ਹੈ ਔਰ C-295 ਵਿਮਾਨ ਨੇ ਆਪਣੀ ਪਹਿਲੀ ਉਡਾਨ ਪੂਰੀ ਕੀ ਹੈ ਔਰ ਐਸੇ 40 ਵਿਮਾਨ ਭਾਰਤ ਮੈਂ ਹੀ ਬਣਾਏ ਜਾ ਰਹੇ ਹੈ। ਇਸਸੇ MSME ਔਰ ਏਅਰੋਸਪੇਸ ਸੈਕਟਰ ਕੋ ਨਈ ਸ਼ਕਤੀ ਮਿਲ ਰਹੀ ਹੈ। ਆਜ ਸਮੁਦਰ ਸੇ ਲੇਕਰ ਆਕਾਸ਼ ਤੱਕ ਹਮਾਰਾ ਭਾਰਤ ਅਧਿਕ ਸੁਰਕਸ਼ਿਤ ਔਰ ਆਤਮਨਿਰਭਰ ਬਣ ਰਹਾ ਹੈ।
0: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਗੱਲ ਕੀਤੀ ਜਿਸ ਨੂੰ ਦੁਨੀਆ ਭਰ ਵਿੱਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਅਹਿਮਦਾਬਾਦ 'ਚ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ 'ਚ 102 ਸੋਨੇ ਦੇ ਤਮਗਿਆਂ ਸਮੇਤ ਕੁੱਲ 114 ਤਮਗੇ ਜਿੱਤੇ ਜੋ ਤਮਗਿਆਂ ਦੀ ਸੂਚੀ 'ਚ ਸ਼ਿਖਰ ਤੇ ਰਿਹਾ। ਸ੍ਰੀ ਮੋਦੀ ਨੇ ਸਾਰੇ ਜੇਤੂ ਅਥਲੀਟਾਂ ਨੂੰ ਵਧਾਈ ਦਿੱਤੀ।
1: ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ ਕੀ ਵੀ ਬੜੀ ਚਰਚਾ ਹੋਈ। ਇਸ ਮੈਂ ਭਾਰਤ ਨੇ ਕੁੱਲ 114 ਪਦਕ ਜਿੱਤੇ, ਇਨਮੇ 102 ਗੋਲਡ ਮੈਡਲ ਵੀ ਸ਼ਾਮਿਲ ਹੈ। ਭਾਰਤ ਇਸ ਚੈਂਪੀਅਨਸ਼ਿਪ ਕੀ ਪਦਕ ਤਾਲਿਕਾ ਮੈਂ ਪਹਿਲੇ ਸਥਾਨ ਪਰ ਰਹਾ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਭਾਗੀਦਾਰੀ ਭਾਰਤ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ 'ਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ ਕੁਝ ਥਾਵਾਂ 'ਤੇ ਨਾਗਰਿਕਾਂ ਨੇ ਸੋਨੇ ਦੀ ਖਰੀਦਦਾਰੀ ਅਤੇ ਵਿਦੇਸ਼ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਨਵੀਆਂ ਤਕਨਾਲੋਜੀਆਂ ਲਈ ਤਿਆਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਚਰਚਾ ਕੀਤੀ। ਆਖਰ 'ਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੈਚ ਦਾ ਰੇਨ ਮੁਹਿੰਮ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਅੱਗੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਨਿਮਰਤਾ ਨਾਲ ਪੇਸ਼ ਕਰਨਗੇ।
2: ਮੈਨੂੰ ਤਾਂ ਬੁਲਾਇਆ ਨਹੀਂ ਗਿਆ ਜੀ। ਸਰਕਾਰ ਦਾ ਪੱਖ ਜਿਹੜਾ ਉਹ MLA ਸਾਹਿਬਾਨ ਤੇ ਕੈਬਨਿਟ ਮਿਨਿਸਟਰ ਰੱਖ ਕੇ ਆਉਣਗੇ, ਸਪੀਕਰ ਸਾਹਿਬ ਵੀ ਜਾਣਗੇ ਨਾਲ, ਤੇ ਜੋ ਵੀ ਉਹਨਾਂ ਵੱਲੋਂ ਕੋਈ ਸੁਝਾਅ ਹੋਊਗਾ ਜਾਂ ਕੁਛ SGPC ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਉਹ 'ਤੇ ਵਿਚਾਰ ਵਟਾਂਦਰਾ ਕਰਾਂਗੇ।
0: ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਣ ਤੋਂ ਬਾਅਦ ਆਈ ਹੈ ਕਿ ਸਿੱਖ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਇੱਕ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਤਖ਼ਤ ਨਾਲ ਸਲਾਹ ਕੀਤੇ ਬਿਨਾਂ ਕਿਵੇਂ ਪਾਸ ਕੀਤਾ ਗਿਆ। ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਸਰਕਾਰ ਉਹਨਾਂ ਦੀ ਨਕਲ ਕਰਨ ਵਾਲੇ ਵਿਅਕਤੀ ਦੀ ਫਰਜ਼ੀ ਵੀਡੀਓ ਦੇ ਵੇਰਵੇ ਵੀ ਸੌਂਪੇਗੀ। ਇੱਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਜਥੇਦਾਰ ਨੂੰ ਇਹ ਦੱਸੇਗੀ ਕਿ ਕਿਵੇਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਇੱਕ ਫਰਜ਼ੀ ਵੀਡੀਓ ਵਿੱਚ ਉਹਨਾਂ ਦੀ ਨਕਲ ਉਤਾਰਨ ਵਾਲੇ ਵਿਅਕਤੀ ਦੀ ਵਰਤੋਂ ਕੀਤੀ ਗਈ। ਪੱਤਰ ਦੇ ਵੇਰਵਿਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ।
2: ਅਸੀਂ ਜਿਹੜੀ ਵੀਡੀਓ ਦੇ ਮਾਸਕ ਵਾਲਾ ਵੀਡੀਓ ਸੀਗਾ ਉਹਨੂੰ ਇੱਕ ਲੈਟਰ ਸਮੇਤ ਉਹ ਵੀਡੀਓ ਜਿਹੜੀ ਅਕਾਲ ਤਖ਼ਤ ਸਾਹਿਬ ਭੇਜਾਂਗੇ ਕਿ ਇਸ ਤਰ੍ਹਾਂ ਮਾਸਕ ਬਣ ਜਾਂਦੇ ਨੇ ਤੇ ਮਾਸਕ ਲਾ ਕੇ ਇੱਕ ਨਕਲੀ ਤੇ ਫਰਜ਼ੀ ਵੀਡੀਓ ਜਿਹੜੀ ਬਣਾਈ ਗਈ ਹੈ, ਇੱਕ ਆਪਣਾ ਲਿਖਤੀ ਰੂਪ ਦੇ ਵਿੱਚ ਪੱਖ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਲਿੰਕ ਸੜਕ ਤੇ ਨਵੇਂ ਓਵਰਬ੍ਰਿਜ ਦਾ ਉਦਘਾਟਨ ਕੀਤਾ। ਉਨ੍ਹਾਂ ਆਖਿਆ ਕਿ ਇਸ ਓਵਰਬ੍ਰਿਜ ਦੇ ਚਾਲੂ ਹੋਣ ਨਾਲ ਸੁਲਤਾਨਵਿੰਡ ਲਿੰਕ ਸੜਕ ਤੇ ਜੰਕਸ਼ਨ ਉੱਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਚਾਰੂ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਜੀ ਦੇ ਮੰਦਰ ਨੇੜੇ ਮਾਤਾ ਸੀਤਾ ਅਤੇ ਲਵਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ। ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਹਰ ਧਰਮ ਦੇ ਲੋਕਾਂ ਲਈ ਦੁਨੀਆਂ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਜਿੱਥੇ ਦੁਨੀਆਂ ਭਰ

0: ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ ਅਤੇ ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਅਤੇ ਸਕੂਨ ਮਿਲਦਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਿਰ ਅਤੇ ਦੇਸ਼ ਭਗਤੀ ਦਾ ਪ੍ਰਤੀਕ ਜਲਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਸ਼੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਮੰਦਿਰ ਨੇੜੇ ਬਿਲਕੁਲ ਨਾਲ ਲਵਕੁਸ਼ ਅਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਿਰ ਬਣਾਉਣ ਦਾ ਐਲਾਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਉੱਘੇ ਕਵੀ ਅਤੇ ਦਾਰਸ਼ਨਿਕ ਸੰਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਤੋਂ ਚੰਦ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਸੁਨੇਹੇ 'ਚ ਸਪੀਕਰ ਨੇ ਕਿਹਾ ਕਿ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਮੌਜੂਦਾ ਸਮੇਂ ਦੇ ਸੰਦਰਭ 'ਚ ਵੀ ਬਹੁਤ ਪ੍ਰਸੰਗਿਕ ਰਹਿਣਗੀਆਂ। ਉਹਨਾਂ ਕਿਹਾ ਕਿ ਕਬੀਰ ਜੀ ਨੇ ਜੀਵਨ ਭਰ ਸਮਾਜਿਕ ਬੁਰਾਈਆਂ, ਜਾਤ ਪਾਤ ਦੇ ਵਿੱਚ ਕੇ ਅਤੇ ਧਾਰਮਿਕ ਕੱਟੜਤਾ ਖਿਲਾਫ਼ ਲੜਾਈ ਲੜੀ। ਸ਼੍ਰੀ ਸੰਧਵਾ ਨੇ ਕਿਹਾ ਕਿ ਕਬੀਰ ਜੀ ਨੇ ਵਿਸ਼ਵ ਵਿਆਪੀ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅਤੇ ਮਨੁੱਖਤਾ ਨੂੰ ਸਮਾਜਿਕ ਭੇਦਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦਾ ਸ਼ਾਮਲ ਹੋਣਾ, ਉਹਨਾਂ ਦੇ ਡੂੰਘੇ ਅਧਿਆਤਮਿਕ ਫਲਸਫੇ ਅਤੇ ਸਮਾਨਤਾਵਾਦੀ ਸਮਾਜ ਲਈ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਲੰਧਰ ਵਿੱਚ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 93,000 ਤੋਂ ਵੱਧ ਬੱਚਿਆਂ ਨੂੰ ਪਲਸ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਡਿਪਟੀ ਕਮਿਸ਼ਨਰ ਪਰਜੀਤ ਵਾਲੀਆ ਨੇ ਅੱਜ 3 ਦਿਨਾਂ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਕਵਰ ਕੀਤਾ। ਸ਼੍ਰੀ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ 2,23,754 ਬੱਚਿਆਂ ਨੂੰ ਕਵਰ ਕਰਨ ਦਾ ਵਿਆਪਕ ਟੀਚਾ ਰੱਖਿਆ ਗਿਆ। ਸ਼੍ਰੀ ਵਾਲੀਆ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਇਹ ਦਵਾਈ ਪਿਆਉਣੀ ਜ਼ਰੂਰੀ ਹੈ ਤਾਂ ਜੋ ਭਾਰਤ ਪੋਲੀਓ ਮੁਕਤ ਦੇਸ਼ ਬਣਿਆ ਰਹੇ। ਉੱਧਰ ਜ਼ਿਲ੍ਹਾ ਮਾਨਸਾ 'ਚ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਮਾਨਸਾ ਡਾਕਟਰ ਵਿਜੇ ਸਿੰਗਲਾ ਵੱਲੋਂ ਸਿਵਲ ਹਸਪਤਾਲ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਇਸੇ ਤਰ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ ਰਿਹਾ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 1950 ਅਤੇ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤਾ ਗਿਆ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਦਾ ਉਦੇਸ਼ ਵੋਟਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣਾ ਏ। ਉਧਰ ਮੋਹਾਲੀ ਜ਼ਿਲ੍ਹੇ ਵਿੱਚ ਚੱਲ ਰਹੀ SIR ਮੁਹਿੰਮ ਤਹਿਤ ਫਾਰਮਾਂ ਦੀ ਵੰਡ ਅਤੇ ਭਰਨ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੋਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਗੀਤਿਕਾ ਸਿੰਘ ਨੇ ਅੱਜ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ A ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ 'ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਗਿਫਟ ਆਇਆ ਹੈ।
2: ਓਏ ਵਾਹ, ਲੈਜੈਂਡ ਦਾ ਬੈਟ।
3: ਇਸ ਨਾਲ ਤਾਂ ਮੈਂ ਖੇਡਾਂਗਾ। ਓਏ,
4: ਫਿਊਚਰ ਬੈਟਿੰਗ ਲੈਜੈਂਡ ਮੈਂ ਹਾਂ।
1: ਇਸ ਵਿੱਚ ਜਿਸ ਦਾ ਨਾਮ ਲਿਖਿਆ ਬੈਟ ਉਸੇ ਨੂੰ ਮਿਲੇਗਾ।
4: ਓਏ ਯਾਰ,
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:30 ਵੱਜ ਚੁੱਕੇ ਨੇ। ਪੇਸ਼ ਹੈ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ।

0: ਮੰਗਾਈਏ
1: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲੇ ਆਜੋ
0: ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
1: ਜੈ ਜੀ ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
0: ਹਾਲ ਚਾਲ ਤਕੜੇ ਨੇ ਜੀ ਵੱਲ ਨੇ ਤੁਸੀਂ ਸੁਣਾਓ
1: ਹਾਲ ਚਾਲ ਤਕੜਾ ਦੋ ਹੀ ਤਰ੍ਹਾਂ ਦੇ ਕੰਮ ਹੁੰਦੇ ਆ
0: ਅੱਛਾ ਜੀ
1: ਇੱਕ ਤਾਂ ਕੱਚੇ ਪੈਰੀ ਕੀਤੇ ਕੰਮ ਇੱਕ ਪੱਕੇ ਪੈਰੀ ਕੀਤੇ ਕੰਮ
0: ਗੱਲ ਸਹੀ ਆ
1: ਕੱਚੇ ਪੈਰੀ ਕੀਤੇ ਕੰਮ ਦਾ ਸਿੱਟਾ ਤੁਸੀਂ ਜਾਣਦੇ ਹੋ
0: ਜੀ
1: ਤੇ ਪੱਕੇ ਪੈਰੀ ਕੰਮ ਕੀਤੇ ਦਾ ਸਿੱਟਾ ਵੀ ਤੁਸੀਂ ਜਾਣਦੇ ਹੋ
0: ਬਿਲਕੁਲ ਜੀ
1: ਸੋ ਇਸ ਕਰਕੇ ਜ਼ਿਕਰ ਕੀਤਾ ਹੈ ਸ਼ਿੰਗਾਰਾ ਸਿੰਘ ਜੀ ਵੀ ਕੋਈ ਵੀ ਕੰਮ ਕਰੋ ਉਹ 'ਚ ਗੁੰਜਾਇਸ਼ ਹੀ ਨਾ ਰਹੇ ਗਲਤੀ ਦੀ
0: ਸਹੀ ਗੱਲ ਹੈ
1: ਚਲੋ ਗਲਤੀ ਹੋ ਜਾਂਦੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਗਲਤੀ ਨਹੀਂ ਹੁੰਦੀ ਇਨਸਾਨ ਹੈ ਗਲਤੀ ਦਾ ਦੁਹਰਾਓ ਮਾੜਾ ਹੁੰਦਾ ਹੈ ਕਿ ਨਹੀਂ
0: ਦੇਖੋ ਗਲਤੀ ਜਾਣ ਬੁੱਝ ਕੇ ਕੀਤੀ ਜਾਵੇ ਉਹ ਮਾੜੀ ਆ
1: ਹਾਂ
0: ਅਚਨਚੇਤ ਹੋ ਜਾਵੇ ਉਹ ਅਲੱਗ ਚੀਜ਼ ਆ
1: ਕਿਉਂਕਿ ਗਲਤੀਆਂ ਤੋਂ ਸਿੱਖ ਕੇ ਹੀ ਬੰਦਾ ਜਿਹੜਾ ਹੈ ਬੰਦਾ ਬਣਦਾ
0: ਸਹੀ ਗੱਲ ਆ
1: ਜੇ ਗਲਤੀਆਂ ਕਰਾਂਗੇ ਨਹੀਂ ਤੇ ਸਾਨੂੰ ਉਸ ਕੰਮ ਦੀ ਜਾਂਚ ਨਹੀਂ ਆਉਣੀ
0: ਦੇਖੋ ਜਿਹਨੇ ਕੰਮ ਹੀ ਨਹੀਂ ਕਰਨਾ
1: ਉਹਨੇ ਗਲਤੀ ਕੀ ਕਰਨੀ ਹੈ ਪੱਖ ਦੂਜਾ ਇਹ ਵੀ ਹੈ ਸੋ ਇਸ ਕਰਕੇ ਜਿਹੜਾ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕਈ ਵਾਰੀ ਨਾ ਅਸੀਂ ਕੰਮਾਂ ਦਾ ਬਿੱਡ ਬਿੱਡਣ ਲੱਗੇ ਉਹ ਕੰਮਾਂ ਦਾ ਜਿੱਦਾਂ ਆਪਾਂ ਨਿਆਣੇ ਨੂੰ ਕਹਿੰਦੇ ਹੋਮਵਰਕ
0: ਜੀ
1: ਅਗਾਊਂ ਤਿਆਰੀ ਵਿਉਂਤਬੰਦੀ
0: ਜੀ
1: ਜਿੰਨਾ ਵੀ ਸ਼ਿੰਗਾਰਾ ਸਿੰਘ ਜੀ ਆਪਾਂ ਪਹਿਲਾਂ ਕਿਸੇ ਕੰਮ ਤੇ ਮਿਹਨਤ ਕਰ ਲੈਂਦੇ ਹਾਂ ਉਹਦੇ ਘੂਖ ਪੜਤਾਲ ਜਾਣਕਾਰੀ ਉਹਦੇ ਚੰਗੇ ਮਾੜੇ ਸਾਰੇ ਪੱਖਾਂ ਦੇ ਉੱਤੇ ਜਦੋਂ ਆਪਾਂ ਨਜ਼ਰਸਾਨੀ ਕਰਕੇ ਉਸ ਕੰਮ 'ਚ ਜਾਂਦੇ ਹਾਂ
0: ਜੀ
1: ਉਹਦਾ ਨਤੀਜਾ ਤੁਹਾਨੂੰ ਸਹੀ ਮਿਲੂ
0: ਦੇਖੋ ਉਹਨੂੰ ਕਹਿੰਦੇ ਪੇਪਰ ਵਰਕ
1: ਹਾਂ
0: ਪਹਿਲੇ ਵਿਉਂਤਬੰਦੀ ਕੀਤੀ ਆ ਤਾਂ ਉਹਦਾ ਕਦੇ ਆਪਣਾ ਖਮਿਆਜਾ ਨੂੰ ਕੋਈ ਭੁਗਤਣਾ ਨਹੀਂ ਪੈਂਦਾ
1: ਜੇ ਆਪਾਂ ਕੱਚੇ ਪੈਰੀ ਕਹਿਣ ਦਾ ਮਤਲਬ ਅਧੂਰਾ ਗਿਆਨ ਅਧੂਰੀ ਜਾਣਕਾਰੀ ਬਿਨਾਂ ਪੜਤਾਲ ਜਾਂਚ ਬਿਨਾਂ ਉਹਦੇ ਚੰਗੇ ਮਾੜੇ ਨਤੀਜਿਆਂ ਤੋਂ ਜਾਵਾਂਗੇ ਤੇ ਉਹਦਾ ਖਮਿਆਜ਼ਾ ਸਾਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ
0: ਕੋਈ ਸੋਚ ਕੇ ਕਰੀਏ ਕਰਕੇ ਨਾ ਸੋਚੀਏ
1: ਕੋਈ ਵੀ ਕੰਮ ਕਰਨਾ ਨਾ ਸ਼ਿੰਗਾਰਾ ਸਿੰਘ ਜੀ ਤੁਸੀਂ 10 ਨਹੀਂ ਤੁਸੀਂ 20 ਬੰਦਿਆਂ ਨਾਲ ਗੱਲ ਕਰੋ
0: ਸਹੀ ਗੱਲ ਆ
1: ਹੈ ਨਾ ਪਰ ਕਿਹੜੇ ਬੰਦੇ ਨਾਲ ਗੱਲ ਕਰੋ ਜਿਹੜੇ ਬੰਦੇ ਉਸ ਕੰਮ ਦੇ ਬਾਬਤ ਜਾਣਕਾਰੀ ਰੱਖਦੇ
0: ਮਾਰ ਹੋਣ
1: ਹੈ ਕਿ ਨਹੀਂ ਹੁਣ ਜੇ ਆਪਾਂ ਕੋਈ ਮੱਝਾਂ ਗਾਵਾਂ ਦਾ ਕੰਮ ਕਰਨਾ ਤੇ ਆਪਾਂ ਕਿਸੇ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਪੁੱਛੀਏ ਵੀ ਜੀ ਅਸੀਂ ਮੱਝਾਂ ਗਾਵਾਂ ਦਾ ਕੰਮ ਕਰ ਲਈਏ ਇਹ ਹੋ ਸਕਦਾ ਜੀ
0: ਉਹਨਾਂ ਕਿਹਾ ਸੂਟ ਲੈ ਜਾਵੇ
1: ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ ਬਹੁਤ ਸਾਰੇ ਬੰਦੇ ਵੀਰ ਭਰਾ ਸਾਡੇ ਚੋਂ ਇਸ ਕਰਕੇ ਕੰਮਾਂ ਦੇ ਵਿੱਚ ਕਾਮਯਾਬੀ ਤੋਂ ਦੂਰ ਚਲੇ ਜਾਂਦੇ ਹੈ ਕਿ ਗਲਤੀ ਉਹ ਇੱਥੇ ਕਰਦੇ ਆ ਕਿ ਕੱਚੇ ਪੈਰੀ ਜਾ ਕੇ ਕੰਮ ਨੂੰ ਹੱਥ ਪਾ ਲੈਂਦੇ ਆ ਤੇ ਉਹ ਕੰਮ ਦਾ ਖਮਿਆਜ਼ਾ ਉਹਨਾਂ ਨੂੰ ਘਾਟੇ ਦੇ ਤੌਰ ਤੇ ਭੁਗਤਣਾ ਪੈਂਦਾ
0: ਬਿਲਕੁਲ ਜੀ ਗੱਲ ਤੁਹਾਡੀ ਵਾਜਬ ਹੈ ਜੀ ਹਮੇਸ਼ਾ ਬੰਦੇ ਨੂੰ ਆਪਣਾ ਪੇਪਰ ਵਰਕ ਕਰਨਾ ਜ਼ਰੂਰੀ ਆ ਇਸ ਤੋਂ ਬਿਨਾਂ ਬੰਦੇ ਨੂੰ ਕੰਮ ਕਰਨਾ ਹੀ ਨਹੀਂ ਚਾਹੀਦਾ
1: ਹੁਣ ਤਾਂ ਸ਼ਿੰਗਾਰਾ ਸਿੰਘ ਜੀ ਦੇਖੋ ਵੱਖ ਵੱਖ ਮਹਿਕਮੇ ਹੈ ਯੂਨੀਵਰਸਿਟੀਆਂ ਹੈ ਤੁਹਾਨੂੰ 6-6 ਦਿਨ 7-7 ਦਿਨ ਮਹੀਨਾ ਖੰਡ ਜਿੰਨੇ ਵੀ ਕੰਮ ਦੇ ਮੁਤਾਬਕ ਤੁਹਾਨੂੰ ਟ੍ਰੇਨਿੰਗ ਦੀ ਲੋੜ ਹੈ ਔਰ ਮੁਫਤ ਦੇ ਵਿੱਚ ਟ੍ਰੇਨਿੰਗਾਂ ਦਿੰਦੇ ਆ
0: ਦੇਖੋ ਸਬਸਿਡੀਆਂ ਵੀ ਮਿਲਦੀਆਂ
1: ਫਿਰ ਸਬਸਿਡੀਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੈ ਸੋ ਇਸ ਕਰਕੇ ਇੱਕ ਤਾਂ ਦੇਖੋ ਆਪਾਂ ਸਵੈ ਨਿਰਭਰ ਜਦੋਂ ਆਪਾਂ ਕਹਿੰਦੇ ਹਾਂ ਕਿ ਅੱਜ ਜਿਹੜਾ ਸਮਾਂ ਹੈ ਸਵੈ ਨਿਰਭਰਤਾ ਦਾ ਹੈ ਆਪਾਂ ਦੂਜਿਆਂ ਲਈ ਰੁਜ਼ਗਾਰ ਤਿਆਰ ਕਰਨਾ ਹੈ ਨਾ ਕਿ ਰੁਜ਼ਗਾਰ ਲੱਭਣਾ ਹੈ
0: ਜੀ
1: ਸੋ ਇਸ ਕਰਕੇ ਰੁਜ਼ਗਾਰ ਆਪਾਂ ਤਾਂ ਦੇਣ ਦੇ ਜੋਗੇ ਹੋਵਾਂਗੇ ਜੇ ਸ਼ਿੰਗਾਰਾ ਸਿੰਘ ਜੀ ਆਪਾਂ ਪੂਰੀ ਬੰਦੋਬਸਤ ਤਿਆਰੀ ਦੇ ਨਾਲ ਕੰਮ 'ਚ ਜਾਵਾਂਗੇ
0: ਬਿਲਕੁਲ ਗੱਲ ਤੁਹਾਡੀ ਸਹੀ ਹੈ
1: ਨਾਲੇ ਆਪਾਂ ਅੱਗੇ ਕਿਸੇ ਨੂੰ ਕੀ ਦੱਸਾਂਗੇ ਕੀ ਸਿਖਾਵਾਂਗੇ ਜੇ ਆਪ ਹੀ ਅਜੇ ਕੱਚੀ ਪੈਰੀ ਕੰਮ ਕੀਤਾ
0: ਸਹੀ ਹੈ ਬਿਲਕੁਲ
1: ਅਗਲਾ ਲੁੱਟ ਕੇ ਲੈ ਜੂ ਸਾਨੂੰ ਜਿਹੜਾ ਕੰਮ 'ਤੇ ਰੱਖਿਆ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਦੋ ਕਬੂਲ ਗਾਉਣ ਦੇ ਲਾਉਂਦੇ ਹਾਂ
0: ਲਾ ਦਿਓ ਜੀ

0: ਹਾਂ ਜੀ
1: ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲੇ ਦੇਖੋ, ਸਦਾ ਬਹਾਰ ਫਲਦਾਰ ਬੂਟੇ
0: ਜੀ।
1: ਇੱਕ ਤਾਂ ਅੱਜ ਸਮਾਂ ਇਹ ਆ ਵੀ ਖੇਤੀ ਜਦੋਂ ਅਸੀਂ ਵਨਸਪਨਤਾ ਦੀ ਗੱਲ ਕਰਦੇ ਹਾਂ
0: ਜੀ,
1: ਫਲਦਾਰ ਬੂਟਿਆਂ ਦਾ ਜਿਹੜਾ ਕੰਮ ਹੈ ਨਾ, ਇਹ ਕਿਤੇ ਨਾ ਕਿਤੇ ਵਨਸਪਨਤਾ ਦੇ ਵਿੱਚ ਬਹੁਤ ਅੱਗੇ ਜਾਂਦਾ ਹੈ।
0: ਬਿਲਕੁਲ ਜੀ।
1: ਪਰ ਇਹ ਹੈ ਕਿ ਜਿੱਦਾਂ ਆਪਾਂ ਸਾਰੇ ਜਾਣਦੇ ਕਿ ਲੰਮੇ ਸਮੇਂ ਦਾ ਕੰਮ ਹੈ ਅਤੇ ਲੰਮੀ ਸੋਚਣਾ ਕਰਨਾ ਚਾਹੀਦਾ।
0: ਸਹੀ ਗੱਲ
1: ਹੈ ਕਿ ਨਹੀਂ
0: ਜੀ?
1: ਸਦਾ ਬਹਾਰ ਫਲਦਾਰ ਬੂਟੇ ਲਾਉਣ ਦੇ ਬਾਵਜੂਦ ਡਾਕਟਰ ਬੀ ਐਸ ਢਿੱਲੋਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ।
2: ਮੈਂ ਡਾਕਟਰ ਭੁਪਿੰਦਰ ਸਿੰਘ ਢਿੱਲੋਂ, ਸਹਿਯੋਗੀ ਡੀਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਗੁਰਦਾਸਪੁਰ। ਅੱਜ ਜੋ ਆਪਾਂ ਗੱਲਬਾਤ ਕਰਾਂਗੇ, ਸਦਾ ਬਹਾਰ ਫਲਦਾਰ ਬੂਟੇ ਲਾਉਣਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੀ ਜੋ, ਕਿਉਂਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਵਾ, ਔਰ ਸਦਾ ਬਹਾਰ ਫਲਦਾਰ ਬੂਟੇ ਅਤੇ ਹੋਰ ਵੀ ਜਿੰਨੇ ਵੀ ਜੰਗਲਾਤ ਦੇ ਬੂਟੇ, ਇਹਨਾਂ ਦਾ ਲਾਉਣ ਦਾ ਸਮਾਂ ਢੁੱਕਵਾਂ ਆ ਰਿਹਾ ਵਾ। ਇਸ ਕਰਕੇ ਇਹਦੀ ਵਿਉਂਤਬੰਦੀ ਔਰ ਇਹਦੇ ਬਾਰੇ ਆਪਾਂ ਅੱਜ ਜਾਣਕਾਰੀ ਜਿਹੜੀ ਆ ਸਾਂਝੀ ਕਰਾਂਗੇ। ਪਹਿਲਾਂ ਸਭ ਤੋਂ ਇਹ ਮੈਂ ਦੱਸਣਾ ਚਾਹੁੰਦਾ ਕਿ ਸਦਾ ਬਹਾਰ ਫਲਦਾਰ ਬੂਟੇ ਕਿਹੜੇ ਹੁੰਦੇ।

ਸੰਭਾਰ ਫਲਦਾਰ ਬੂਟੇ ਲਾਉਣਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿਉਂਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਵਾ ਔਰ ਸਦਾਬਹਾਰ ਫਲਦਾਰ ਬੂਟੇ ਅਤੇ ਹੋਰ ਵੀ ਜਿੰਨੇ ਵੀ ਜੰਗਲਾਤ ਦੇ ਬੂਟੇ ਇਹਨਾਂ ਦਾ ਲਾਉਣ ਦਾ ਸਮਾਂ ਢੁੱਕਵਾਂ ਆ ਰਿਹਾ ਵਾ। ਇਸ ਕਰਕੇ ਇਹਦੀ ਵਿਉਂਤਬੰਦੀ ਔਰ ਇਹਦੇ ਬਾਰੇ ਆਪਾਂ ਅੱਜ ਜਾਣਕਾਰੀ ਜਿਹੜੀ ਆ ਸਾਂਝੀ ਕਰਾਂਗੇ। ਪਹਿਲਾਂ ਸਭ ਤੋਂ ਇਹ ਮੈਂ ਦੱਸਣਾ ਚਾਹੁੰਦਾ ਕਿ ਸਦਾਬਹਾਰ ਫਲਦਾਰ ਬੂਟੇ ਕਿਹੜੇ ਹੁੰਦੇ ਨੇ, ਕਿਉਂਕਿ ਆਮ ਫਾਰਮਰ ਨੂੰ ਕਨਫਿਊਜ਼ਨ ਹੋ ਜਾਂਦੀ ਆ ਕਿ ਉਹ ਸਦਾਬਹਾਰ ਫਲਦਾਰ ਬੂਟੇ ਕਦੋਂ ਲਾਉਣੇ ਨੇ, ਕਿਉਂਕਿ ਕਈ ਵਾਰ ਸਰਦੀਆਂ ਜਾਣ ਕੇ ਸਾਡੇ ਕੋਲ ਕਿਸਾਨ ਪੁੱਛਦਾ ਵੀ ਮੈਂ ਅੰਬ ਲਾਉਣਾ, ਲੀਚੀ ਲਾਉਣਾ, ਪਰ ਉਹ ਜਦੋਂ ਸਮਾਂ ਆਉਂਦਾ ਉਹ ਲੰਘ ਚੁੱਕਾ ਹੁੰਦਾ। ਇਸ ਕਰਕੇ ਸਦਾਬਹਾਰ ਫਲਦਾਰ ਬੂਟਿਆਂ ਦੇ ਵਿੱਚ ਸਾਡੇ ਕੋਲ ਅੰਬ, ਲੀਚੀ, ਅਮਰੂਦ, ਕਿੰਨੋ ਜਾਤੀ ਦੇ ਜਿੰਨੇ ਵੀ ਹੈਗੇ, ਨਿੰਬੂ ਜਾਤੀ, ਫਿਰ ਅੰਜੀਰ, ਇਹਦੇ ਨਾਲ ਸਾਡੇ ਕੋਲ ਚੀਕੂ, ਪਪੀਤਾ ਆਦਿ ਜਿਹੜੇ ਆ ਇਹ ਫਲ ਜਿਹੜੇ ਆਪਾਂ ਸਦਾਬਹਾਰ ਫਲਦਾਰ ਬੂਟੇ ਲਾਉਂਦੇ ਹਾਂ। ਇਹਨਾਂ ਦਾ ਜਿਹੜਾ ਲਾਉਣ ਦਾ ਸਹੀ ਸਮਾਂ ਵਾ ਉਹ ਇੱਕ ਤਾਂ ਫਰਵਰੀ ਮਾਰਚ ਹੈ ਅਤੇ ਹੁਣ ਜਿਹੜਾ ਸਮਾਂ ਆ ਰਿਹਾ ਵਾ ਸਤੰਬਰ ਅਕਤੂਬਰ। ਪਰ ਫਾਰਮਰ ਕੀ ਕਰਦੇ ਆ, ਕਿਉਂਕਿ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ ਥੋੜ੍ਹਾ ਜਿਹਾ ਸਾਡੀ ਜਿਹੜੀ ਜ਼ਮੀਨ ਹੈ ਉਹ ਠੰਡੀ ਹੋ ਜਾਂਦੀ ਆ ਔਰ ਸਾਡੇ ਕੋਲ ਬਾਗਾਂ ਵਾਲਿਆਂ ਕੋਲ ਜਾਂ ਨਰਸਰੀਆਂ ਨਾਲ ਕਿਉਂ ਬੂਟਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰਨ ਦੇ ਸਾਨੂੰ ਬੂਟੇ ਦਿਓ, ਪਰ ਅਸੀਂ ਉਹਨਾਂ ਨੂੰ ਸੁਝਾਅ ਦਿੰਦੇ ਹਾਂ ਕਿ ਥੋੜ੍ਹਾ ਜਿਹਾ ਮਹੀਨਾ ਕੁ ਜਿਹੜੀ ਬਰਸਾਤ ਹੋ ਲੈਣ ਦਿਓ, ਸਤੰਬਰ ਅਕਤੂਬਰ ਦੇ ਵਿੱਚ ਹੀ ਲਾਉਣੇ ਚਾਹੀਦੇ ਨੇ। ਪਰ ਫਿਰ ਵੀ ਕਿਉਂਕਿ ਜਿਹੜੀ ਬਰਸਾਤ ਦਾ ਮੌਸਮ ਆਉਣ ਹੀ ਵਾਲਾ ਬਸ, ਇਸ ਕਰਕੇ ਆਪਾਂ ਨੂੰ ਇਹ ਜਿਹੜਾ ਵਾ ਮੌਸਮ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਲਾਉਣਾ ਚਾਹੀਦਾ ਵਾ। ਇਸ ਤੋਂ ਪਹਿਲਾਂ ਕਿ ਆਪਾਂ ਫਲਦਾਰ ਬੂਟੇ ਕਿਹੜੇ ਲਾਉਣੇ ਨੇ, ਕਿਵੇਂ ਕਰਨਾ, ਉਹਦੀ ਵਿਉਂਤਬੰਦੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਵਿਉਂਤਬੰਦੀ 'ਚ ਬਹੁਤ ਕੁਝ ਆ ਜਾਂਦਾ ਵਾ, ਆਪਣੀ ਜ਼ਮੀਨ ਕਿਹੋ ਜਿਹੀ ਆ, ਕਰਲਾਠੀ 'ਤੇ ਨਹੀਂ, ਸੇਮ ਵਾਲੀ 'ਤੇ ਨਹੀਂ, ਫਿਰ ਉਹਦੇ ਨਾਲ ਆਪਾਂ ਪਾਣੀ ਦਾ ਪ੍ਰਬੰਧ ਹੈਗਾ ਵਾ, ਉਹਦੀ ਡਾਇਰੈਕਸ਼ਨ ਕਿਹੜੀ 'ਤੇ ਲਾਉਣੇ ਆ, ਉੱਤਰ ਪੱਛਮ ਲਾਉਣੇ ਆ, ਦੱਖਣ ਪੱਛਮ ਲਾਉਣੇ ਆ, ਇਹ ਸਾਰਾ ਕੁਝ, ਕਿੰਨਾ ਫਾਸਲਾ ਰੱਖਣਾ ਵਾ, ਬੂਟੇ ਕਿੱਥੋਂ ਲੈਣੇ ਨੇ, ਕਿਹੜੀ ਵਰਾਇਟੀ ਲਾਉਣੀ ਆ, ਕਿਹੜੇ ਇਲਾਕੇ 'ਚ ਲਾਉਣੀ ਆ। ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਬੂਟੇ ਲਾਉਣ ਤੋਂ ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦੇ ਜਾਂ ਆਪਣੇ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਬਾਗਬਾਨੀ ਵਿਕਾਸ ਅਫਸਰ ਨਾਲ ਸੰਬੰਧ ਕਰਕੇ ਜਾਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉਹਦੇ ਨਾਲ ਸੰਬੰਧ ਕਰਕੇ ਆਪਾਂ ਨੂੰ ਬੂਟੇ ਲਾਉਣ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ, ਕਿਉਂਕਿ ਇਹ ਬਹੁਤ ਹੀ ਲੰਮੇ ਸਮੇਂ ਦੀ ਫਸਲ ਹੁੰਦੀ ਆ। ਇਹਨੂੰ ਵਾਰ ਵਾਰ ਪੁੱਟ ਕੇ ਇੱਕ ਥਾਂ ਦੂਜੀ ਥਾਂ 'ਤੇ ਨਹੀਂ ਲੈ ਜਾਇਆ, ਕਿਉਂਕਿ ਦੂਜੀਆਂ ਫਸਲਾਂ ਦੇ ਵਿੱਚ ਕਣਕ ਝੋਨੇ ਦੇ ਵਿੱਚ ਆਪਾਂ ਚੇਂਜ ਕਰ ਸਕਦੇ ਹਾਂ 6 ਮਹੀਨੇ ਬਾਅਦ, ਪਰ ਇਹਦੇ ਵਿੱਚ ਕੋਈ ਚੇਂਜ ਨਹੀਂ ਹੋ ਸਕਦੀ। ਇਸ ਕਰਕੇ ਬਹੁਤ ਹੀ ਲੰਮੇ ਸਮੇਂ ਦਾ ਆਪਣਾ ਬਿਜ਼ਨਸ ਕਹਿ ਲਓ ਜਾਂ ਕਰੋਪ ਕਹਿ ਲਓ, ਉਹਦੇ ਵਾਸਤੇ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਪੈਂਦੀ ਹੈ, ਕਿਉਂਕਿ ਇਹ ਬੂਟੇ ਜਿਹੜੇ ਆ ਇਹ ਕਿੱਥੋਂ ਲੈਣੇ ਆ, ਔਰ ਇਹ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਹੈਗੀਆਂ ਵਾ, ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਹੈਗੀਆਂ, ਰਜਿਸਟਰਡ ਨਰਸਰੀਆਂ ਤੋਂ ਹੀ ਬੂਟੇ ਲੈਣੇ ਚਾਹੀਦੇ ਆ, ਔਰ ਪਹਿਲਾਂ ਹੀ ਜਿਹੜੇ ਆ ਬੁਕਿੰਗ ਇਹਦੀ ਜਿਹੜੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਆਪਾਂ ਨੂੰ ਬੂਟੇ ਚੰਗੀ ਕੁਆਲਿਟੀ ਦੇ ਔਰ ਸਾਫ਼ ਸੁਥਰੇ ਔਰ ਨਰੋਏ ਔਰ ਜਿਹੜੀ ਆਪਾਂ ਕਿਸਮ ਲਾਉਣੀ ਆ ਉਹਦੇ ਹਿਸਾਬ ਨਾਲ ਹੋਣੇ ਚਾਹੀਦੇ ਨੇ, ਕਿਉਂਕਿ ਆਪਾਂ ਅੱਗੇ ਡਿਸਟੈਂਸ ਦੀ ਗੱਲ ਕੀਤੀ ਆ ਕਿੰਨੇ ਬਾਈ ਕਿੰਨੇ 'ਤੇ ਲਾਉਣੇ ਨੇ, ਜਿਸ ਤਰ੍ਹਾਂ ਅੰਬ ਅਤੇ ਲੀਚੀ 30x ਅੰਬ ਅਤੇ ਚੀਕੂ ਜਿਹੜਾ 30x30 ਫੁੱਟ 'ਤੇ ਲੱਗਦਾ ਵਾ, ਉਹਦੇ ਵਿੱਚ ਆਪਾਂ ਫਿਲਰ ਦੇ ਬੂਟੇ ਵੀ ਲਾ ਸਕਦੇ ਹਾਂ। ਫਿਲਰ ਦੇ ਵਿੱਚ ਆਪਣੇ ਕੋਲ ਸਿਆਲ ਵਾਲੇ ਜਿਹੜੇ ਪੱਤਝੜ ਵਾਲੇ ਬੂਟੇ ਆ ਉਹ ਆ ਜਾਂਦੇ ਨੇ, ਉਹਦੇ ਵਿੱਚ ਜਿਹੜਾ ਆੜੂ ਆ, ਆਲੂਚਾ ਵਾ ਜਾਂ ਫਾਲਸਾ ਵਾ, ਪਪੀਤਾ, ਆਪਾਂ ਇਸ ਤਰ੍ਹਾਂ ਉਹਨਾਂ ਦੇ ਵਿੱਚ ਲਾ ਸਕਦੇ ਹਾਂ। 30x30 ਫੁੱਟ ਦਾ ਬਹੁਤ ਜ਼ਿਆਦਾ ਫਾਸਲਾ ਹੁੰਦਾ, ਉਹਦੇ ਵਿੱਚ ਆਪਾਂ ਆਸਾਨੀ ਨਾਲ ਆਪਾਂ ਹੋਰ ਫਲ ਵੀ ਲੈ ਸਕਦੇ ਹਾਂ। ਇਸ ਦੇ ਨਾਲ ਹੀ ਆਪਾਂ ਨੂੰ, ਕਿਉਂਕਿ 30x30 ਦੇ ਵਿੱਚ ਆਪਾਂ ਨੂੰ ਕਾਫੀ ਏਰੀਆ ਜਿਹੜਾ ਖਾਲੀ ਮਿਲ ਜਾਂਦਾ, ਉਸ ਵਿੱਚ ਆਪਾਂ ਜਿਹੜੀਆਂ ਫਸਲਾਂ ਵਾ, ਜਿਹੜੀਆਂ ਆਮ ਰਵਾਇਤੀ ਫਸਲਾਂ ਵਾ, ਹਾੜੀ ਜਾਂ ਸਾਉਣੀ ਦੀਆਂ, ਉਹਦੇ ਵਿੱਚ ਆਪਾਂ ਲਾ ਸਕਦੇ ਹਾਂ। ਜਿਸ ਤਰ੍ਹਾਂ ਹਾੜੀ ਦੇ ਵਿੱਚ ਆਪਾਂ ਆਪਣੇ ਛੋਲੇ ਹੋ ਗਏ, ਠੀਕ ਹੈ, ਮਸਰ ਹੋ ਗਏ, ਇਸ ਤਰ੍ਹਾਂ ਲਾ ਸਕਦੇ ਹਾਂ। ਸਾਉਣੀ ਦੀਆਂ ਫਸਲਾਂ ਵਿੱਚ ਆਪਾਂ ਮੂੰਗੀ ਹੋ ਗਈ, ਮਾਂਹ ਹੋ ਗਏ, ਇਸ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਆਪਾਂ, ਜਿਹੜੀਆਂ ਛੋਟੇ ਕੱਦ ਦੀਆਂ ਫਸਲਾਂ ਵਾ ਆਪਾਂ ਲੈਣੀਆਂ ਵਾ। ਇਹ ਨਹੀਂ ਵੱਡੀ ਮੱਕੀ ਹੋ ਗਈ, ਚਰੀ ਹੋ ਗਈ ਜਾਂ ਹੋਰ ਜਿਸ ਤਰ੍ਹਾਂ ਸਬਜ਼ੀਆਂ ਦੇ ਵਿੱਚ ਆਪਣੇ ਕੋਲ ਭਿੰਡੀਆਂ ਆ ਗਈਆਂ, ਉਹ ਨਹੀਂ ਲੈਣੀਆਂ। ਸਬਜ਼ੀਆਂ ਵੀ ਆਪਾਂ ਲਾ ਸਕਦੇ ਹਾਂ ਬੜੀ ਆਸਾਨੀ ਦੇ ਨਾਲ, ਆਲੂ, ਮਟਰ, ਗੋਭੀ, ਸਬਜ਼ੀਆਂ ਬਹੁਤ ਆਸਾਨੀ ਦੇ ਨਾਲ ਹੋ ਸਕਦੀਆਂ, ਪਰ ਉਹ ਪਾਣੀ ਦਾ ਆਪਾਂ ਨੂੰ ਖਿਆਲ ਰੱਖਣਾ ਪਊਗਾ, ਕਿਉਂਕਿ ਜਿਹੜੇ ਫਲਦਾਰ ਬੂਟੇ ਹੁੰਦੇ ਆ ਇਹਨਾਂ ਦੀ ਪਾਣੀ ਦੀ ਰਿਕੁਆਇਰਮੈਂਟ ਹੋ ਰਿਹਾ, ਔਰ ਜਿਹੜੀਆਂ ਸਬਜ਼ੀਆਂ ਅਤੇ ਜਿਹੜੀਆਂ ਫਸਲਾਂ ਉਹਨਾਂ ਦੀ ਰਿਕੁਆਇਰਮੈਂਟ ਹੋਰ ਹੁੰਦੀ ਹੈ। ਕਿਉਂਕਿ ਮੈਂ ਅੱਗੇ ਵੀ ਗੱਲ ਕਰ ਚੁੱਕਾ ਕਿ ਆਪਾਂ ਨੂੰ ਵਿਉਂਤਬੰਦੀ ਦੇ ਵਿੱਚ ਇੱਕ ਸਾਡਾ ਮਿੱਟੀ ਪਰਖ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਉਹਦੇ ਵਿੱਚ ਮਿੱਟੀ ਪਰਖ ਕਰਾਉਣੀ ਆਪਣੀ ਕਿਸੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਲੈਬੋਰਟਰੀ ਜਾਂ ਪੰਜਾਬ ਸਰਕਾਰ ਦੀਆਂ ਜ਼ਿਲ੍ਹਾ ਪੱਧਰ 'ਤੇ ਲੈਬੋਰਟਰੀਆਂ ਹੈਗੀਆਂ, ਉੱਥੋਂ ਆਪਾਂ ਮਿੱਟੀ ਪਰਖ ਜ਼ਰੂਰ ਕਰਾਈਏ, ਔਰ ਉਸ ਜਗ੍ਹਾ ਦਾ ਆਪਾਂ ਮੁਆਇਨਾ ਜਾਂ ਉੱਥੋਂ ਦੀ ਵਿਜ਼ਿਟ ਜਿਹੜੀ ਹੈ ਉਹ ਜ਼ਰੂਰ ਕਰਾਈਏ, ਕਿਉਂਕਿ ਇੱਕ ਚੰਗੀ ਸਲਾਹ ਜਿਹੜੀ ਆਪਾਂ ਨੂੰ ਲੰਮੇ ਸਮੇਂ ਵਾਸਤੇ ਜਿਹੜੀ ਆ ਉਹ ਸਹਾਇਕ ਹੋ ਸਕਦੀ।

ਔਰ ਮਿੱਟੀ ਪਰਖ ਦੇ ਵਿੱਚ ਅਸੀਂ ਇਹ ਆਉਂਦੇ ਹਾਂ ਵੀ 2 ਫੁੱਟ ਤੱਕ ਜਿਹੜੀ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਇਹਦੇ ਵਿੱਚ ਜਿਹੜੇ ਸੈਂਪਲ ਲੈਣੇ ਆ ਉਹ 7 ਕੁ ਸੈਂਪਲ ਬਣਦੇ ਆ, ਜਿਸ ਤਰ੍ਹਾਂ ਆਮ ਆਪਾਂ ਖੇਤੀ ਰਵਾਇਤੀ ਵਾਸਤੇ 15 ਤੋਂ 30 ਸੈਂਟੀਮੀਟਰ 0 ਤੋਂ 15 ਸੈਂਟੀਮੀਟਰ ਦਾ ਪਹਿਲਾ ਸੈਂਪਲ ਲੈਂਦੇ ਹਾਂ, ਇਸ ਤਰ੍ਹਾਂ 7 ਸੈਂਪਲ ਜਿਹੜੇ 0 ਤੋਂ 15, 15 ਤੋਂ 30, 30 ਤੋਂ 60, 60 ਤੋਂ 90, ਇਸ ਤਰ੍ਹਾਂ 200 ਮੀਟਰ ਤੱਕ ਆਪਾਂ ਜਿਹੜਾ ਜਾਣਾ ਵਾ, ਘੱਟੋ ਘੱਟ 3 ਫੁੱਟ ਤੱਕ ਜਿਹੜਾ ਵਾ 10 ਫੁੱਟ ਤੱਕ ਜਿਹੜਾ ਆਪਾਂ ਇਹ ਸਾਰਾ ਕੁਝ ਕੰਮ ਕਰਨਾ ਵਾ। ਔਰ ਉਹਦੇ ਵਿੱਚ ਜਿਹੜੀ ਕੋਈ ਜੇ ਸਖਤ ਤੈਅ ਆਉਂਦੀ ਆ ਉਹਨੂੰ ਵੀ ਨੋਟ ਕਰਨਾ, ਕਿਉਂਕਿ 10 ਫੁੱਟ ਤੋਂ ਥੱਲੇ ਕੋਈ ਤੈਅ ਹੋਵੇ ਫਿਰ ਉਹ ਨੁਕਸਾਨ ਨਹੀਂ ਕਰਦੀ। ਜੇ 10 ਫੁੱਟ ਦੇ ਵਿੱਚ ਕੋਈ ਕੰਕਰੀਟ ਦੀ ਤੈਅ ਆ ਜਾਵੇ ਤਾਂ ਫਿਰ ਉਹਦਾ ਆਪਾਂ ਨੂੰ ਨੁਕਸਾਨ ਹੁੰਦਾ, ਕਿਉਂਕਿ ਆਪਾਂ ਲੰਮੇ ਸਮੇਂ ਦੀ, ਮੈਂ ਅੱਗੇ ਵੀ ਵਾਰ ਵਾਰ ਇਹੋ ਗੱਲ ਕਰਦਾ ਕਿ ਲੰਮੇ ਸਮੇਂ ਦੀ ਫਸਲ ਹੋਣ ਕਰਕੇ ਆਪਣਾ ਜਿਹੜਾ ਵਾ ਇਕਨੋਮਿਕਲੀ ਜਿਹੜਾ ਆਪਣਾ ਨੁਕਸਾਨ ਨਾ ਹੋਵੇ। ਇਸ ਕਰਕੇ ਇਹ ਜਿਹੜੀ ਵਿਉਂਤਮੰਦੀ ਹੈ ਮਿੱਟੀ ਪਰਖ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਮਿੱਟੀ ਪਰਖ ਦੇ ਨਾਲ ਨਾਲ ਫਿਰ ਆਪਾਂ ਨੂੰ ਉਹਦਾ ਜਿਹੜੀ ਜ਼ਮੀਨ ਦੀ ਲੈਵਲਿੰਗ ਕਰ ਲੈਣੀ ਚਾਹੀਦੀ ਹੈ, ਕਿਉਂਕਿ ਹੁਣ ਆਪਾਂ ਨੇ ਖੇਤ ਜਿਹੜੇ ਆ ਆਪਾਂ ਸਾਉਣੀ ਦੀ ਫਸਲ ਤੋਂ ਪਹਿਲਾਂ ਜਿਹੜੀ ਆ ਪਹਾੜੀ ਵੱਢ ਲਈ ਹੈ, ਔਰ ਉਹਦੇ ਵਿੱਚ ਜੇ ਕੋਈ ਫਸਲ ਲਈ ਹੈ ਮਾਂਹ ਮੂੰਗੀ ਔਰ ਉਹਨੂੰ ਜਿਹੜਾ ਲੇਜ਼ਰ ਲੈਵਲਿੰਗ ਕਰਾ ਲਿਆ ਜਾਵੇ ਤਾਂ ਉਹ ਬਹੁਤ ਵਧੀਆ ਤਰੀਕਾ ਵਾ। ਲੇਜ਼ਰ ਲੈਵਲਿੰਗ ਦੇ ਨਾਲ ਤੁਹਾਡਾ ਇੱਕ ਪਾਣੀ ਦਾ ਜਿਹੜਾ ਵਹਾਅ ਵਾ ਪਤਾ ਲੱਗ ਜੂਗਾ ਕਿੱਧਰ ਨੂੰ, ਉਹਦੇ ਵਿੱਚ ਤੁਹਾਨੂੰ ਲੇਆਊਟ ਕਰਨੀ, ਰੱਸਾ ਖਿੱਚਣਾ ਜਾਂ ਗੁੱਲੀਆਂ ਲਾਉਣੀਆਂ ਉਹ ਬੜੀ ਆਸਾਨੀ ਦੇ ਨਾਲ, ਤੁਹਾਡਾ ਜਿਹੜਾ ਟੋਏ ਪੁੱਟਣ ਵਾਲਾ ਮਸ਼ੀਨਰੀ ਆ ਉਹ ਬੜੀ ਆਸਾਨੀ ਦੇ ਨਾਲ ਚੱਲ ਸਕਦੀ ਹੈ। ਇਸ ਦੇ ਵਿੱਚ ਟੋਆ ਪੁੱਟਣਾ ਹੁਣ ਆਮ ਜਿਹਾ ਗੱਲ ਨਹੀਂ ਹੈਗਾ, ਕਿਉਂਕਿ ਆਪਾਂ ਜਦੋਂ ਘਰਾਂ ਦੇ ਵਿੱਚ ਬਗੀਚੀ ਵਿੱਚ ਲਾਉਂਦੇ ਹਾਂ ਆਪਾਂ ਗੱਡ ਦਿੰਦੇ ਜਾਂ ਬੂਟਾ ਗੱਡਦੇ, ਇਹ ਗੱਡਣ ਵਾਲੀ ਗੱਲ ਨਹੀਂ ਗੀ, ਇਹ ਬੜਾ ਲੰਮੇ ਸਮੇਂ ਦਾ ਪ੍ਰੋਗਰਾਮ ਆ। ਇਸ ਕਰਕੇ ਜਿਹੜੇ ਬੂਟੇ ਦੇ ਟੋਏ ਪੁੱਟਣੇ ਆ ਉਹ ਘੱਟੋ ਘੱਟ 3x3 ਫੁੱਟ ਦੇ ਪੁੱਟਣੇ ਚਾਹੀਦੇ ਆ, ਔਰ ਉਹਦੇ ਵਿੱਚ ਜਿਹੜੀ 1.5 ਫੁੱਟ ਦੀ ਉੱਪਰ ਵਾਲੀ ਮਿੱਟੀ ਆ ਉਹ ਆਪਾਂ ਇੱਕ ਪਾਸੇ ਰੱਖਣੀ ਆ, ਔਰ ਜਿਹੜੀ ਥੱਲੇ 1.5 ਫੁੱਟ ਵਾਲੀ ਮਿੱਟੀ ਆ ਉਹ ਆਪਾਂ ਇੱਕ ਪਾਸੇ ਰੱਖਣੀ ਆ, ਔਰ ਜਿਹੜੀ ਉੱਪਰ ਵਾਲੀ 1.5 ਫੁੱਟ ਵਾਲੀ ਮਿੱਟੀ ਆ ਉਹਦੇ ਵਿੱਚ ਜੇ ਤਾਂ ਤੁਹਾਡੇ ਕੋਲ ਜ਼ਿਆਦਾ ਸਖਤ ਜਾਂ ਚੀਕਨੀ ਤੱਟਾਂ ਦੀ ਮਿੱਟੀ ਆ ਉਹਦੇ ਵਿੱਚ ਪਾਲ ਜਾਂ ਰੇਤਲੀ ਮਿੱਟੀ ਜਾਂ ਮੈਰਾ ਮਿੱਟੀ ਰਲਾ ਕੇ ਉਹਨਾਂ ਟੋਇਆਂ ਨੂੰ ਭਰ ਦਿੱਤਾ ਜਾਵੇ। ਇਸੇ ਤਰ੍ਹਾਂ ਹੁਣ ਟੋਆ ਤਾਂ ਆਪਾਂ ਭਰ ਲਿਆ, ਟੋਏ ਦੇ ਵਿੱਚ ਕਿਉਂਕਿ ਸਿਉਂਕ ਦਾ ਵੀ ਅੱਜ ਕੱਲ੍ਹ ਬਹੁਤ ਸਾਰਾ ਜਿਹੜਾ ਨੁਕਸਾਨ ਕਰਦੀ ਹੈ, ਉਹਦੇ ਵਿੱਚ ਪਰ ਟੋਏ ਦੇ ਹਿਸਾਬ ਨਾਲ ਆਪਾਂ 15 ਮਿਲੀਲੀਟਰ ਜਿਹੜੀ ਦਵਾਈ ਆ ਉਹ ਪਾਉਣੀ ਆ, ਔਰ ਫਿਰ ਟੋਆ ਭਰਨਾ ਵਾ। ਇਸ ਦੇ ਨਾਲ ਹੀ ਆਪਾਂ ਗਲੀ ਸੜੀ ਰੂੜੀ ਵੀ ਜਿਹੜੀ ਆਪਾਂ ਰਿਕਮੈਂਡ ਕਰਦੇ ਹਾਂ, ਜੇ ਮਿਲੇ ਤਾਂ ਪਾਉਣੀ ਆ, ਨਹੀਂ ਤਾਂ ਜੇ ਦੂਜੀ ਰੂੜੀ ਮਿਲਦੀ ਹੈ ਫਿਰ ਨਾ ਪਾਓ, ਕਿਉਂਕਿ ਉਹਦੇ ਨਾਲ ਸਿਉਂਕ ਆਉਣ ਦਾ ਬਹੁਤ ਡਰ ਰਹਿੰਦਾ ਵਾ। ਸਿਉਂਕ ਵਾਸਤੇ ਆਪਾਂ ਨੂੰ ਕਲੋਰੋਪੈਰੀਫਾਸ ਜਿਹੜੀ ਆਮ ਦਵਾਈ ਮਿਲਦੀ ਹੈ ਉਹ ਵਰਤਣੀ ਚਾਹੀਦੀ ਹੈ। ਹੋਰ ਵੀ ਤਰੀਕੇ ਹੈਗੇ ਨੇ, ਕਿਉਂਕਿ ਉਹ ਬਾਗਬਾਨੀ ਦੇ ਵਿੱਚ ਜਦੋਂ ਮੈਂ ਗਾਂਹ ਗੱਲ ਕਰਾਂਗਾ ਫਿਰ ਮੈਂ ਦੱਸਾਂਗਾ ਸਿਉਂਕ ਨੂੰ ਮਾਰਨ ਦਾ ਸਾਡਾ ਜੈਵਿਕ ਤਰੀਕਾ ਵੀ ਹੈਗਾ ਵਾ। ਇਸ ਦੇ ਨਾਲ ਟੋਆ ਜਦੋਂ ਭਰ ਗਿਆ ਉਹਨੂੰ ਥੋੜ੍ਹਾ ਉੱਪਰ ਰੱਖਣਾ ਵਾ, ਕਿਉਂਕਿ ਉੱਪਰ ਰੱਖਣ ਦਾ ਇਹ ਫਾਇਦਾ ਹੁੰਦਾ ਕਿਉਂਕਿ ਪੋਲਾ ਹੁੰਦਾ, ਹਵਾ ਹੁੰਦੀ ਵਿੱਚ, ਜਦੋਂ ਆਪਾਂ ਪਾਣੀ ਲਾਵਾਂਗੇ ਉਹ ਬੈਠ ਜਾਏਗਾ। ਇਸ ਕਰਕੇ 2-3 ਇੰਚ ਜਿਹੜਾ ਟੋਆ ਵਾ ਉਹਨੂੰ ਉੱਚਾ ਰੱਖਣਾ, ਉਹ ਤੁਹਾਡਾ ਜਿਹੜਾ ਟੋਆ ਜਦੋਂ ਤੁਸੀਂ ਸਾਰੇ ਪਾਣੀ ਲਾਓਗੇ ਉਹ ਭਰ ਜਾਏਗਾ, ਔਰ ਫਿਰ ਜਿਹੜਾ ਬੂਟੇ ਲਾਉਣ ਦਾ ਕੰਮ ਸ਼ੁਰੂ ਕਰਨਾ। ਇਸ ਦੇ ਨਾਲ ਹੀ ਜਦੋਂ ਆਪਾਂ ਪਾਣੀ ਲਾ ਦਿੱਤਾ ਟੋਆ ਬਹਿ ਗਿਆ, ਫਿਰ ਆਪਾਂ ਫਿਰ ਗੁੱਲੀਆਂ ਦੇ ਨਾਲ ਇੱਕ ਤਰ੍ਹਾਂ ਫਿਰ ਇੱਕ ਟ੍ਰੀ ਪਲਾਂਟਿੰਗ ਜਿਹੜਾ ਪਲਾਂਟਰ ਆਉਂਦਾ ਵਾ ਉਹਦੇ ਵਿੱਚ ਨੋਕਾਂ ਜੀਆਂ ਬਣੀਆਂ ਹੁੰਦੀਆਂ, ਉਹਦੇ ਹਿਸਾਬ ਨਾਲ ਆਪਾਂ ਰੱਸਿਆ ਖਿੱਚ ਕੇ ਬਿਲਕੁਲ ਆਪਾਂ ਬੂਟੇ ਲਾਉਣੇ ਨੇ। ਇਸੇ ਤਰ੍ਹਾਂ ਜਿਹੜੀ ਮੈਂ ਗੱਲ ਕੀਤੀ ਸੀਗੀ, ਕਿਉਂਕਿ ਬਾਗ ਇੱਕ ਬਹੁਤ ਹੀ ਲੰਮੇ ਸਮੇਂ ਦਾ ਪ੍ਰੋਗਰਾਮ, ਇਸ ਵਾਸਤੇ ਜਿਹੜੀ ਆ ਵਾੜ ਜਾਂ ਹੋਰ ਕੋ ਵਾੜ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਆ, ਕਿਉਂਕਿ ਜੇ ਆਪਾਂ ਨਾ ਲਾਵਾਂਗੇ ਤਾਂ ਜਿਹੜੇ ਬੂਟੇ ਆਪਣੀ ਮਿਹਨਤ ਕੀਤੀ ਆ ਉਹ 2-2, 3-3 ਸਾਲ ਦੇ, ਕਈ ਵਾਰ ਹਨੇਰੀ ਬਹੁਤ ਤੇਜ਼ ਆਉਂਦੀ ਹੈ ਤੁਸੀਂ ਵੇਖਣਾ, ਔਰ ਫਲ ਵੀ ਇਸੇ ਸਮੇਂ ਲੱਗਦਾ। ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਆ, ਅੰਬ ਲੈ ਲਓ, ਚੀਕੂ ਲੈ ਲਓ, ਕੋਈ ਵੀ ਪੱਤਝੜ ਦੇ ਬੂਟੇ ਲੈ ਲਓ, ਉਹਨਾਂ ਸਾਰਿਆਂ ਨੂੰ ਜਿਹੜਾ ਫਲ ਆ ਉਹ ਫਰਵਰੀ ਮਾਰਚ ਲੱਗਦਾ ਔਰ ਅਪ੍ਰੈਲ ਮਈ ਜੂਨ ਜੁਲਾਈ ਤੱਕ ਪੱਕਦਾ, ਔਰ ਹਨੇਰੀਆਂ ਵੀ ਉਦੋਂ ਹੀ ਆਉਂਦੀਆਂ ਨੇ। ਇਸ ਕਰਕੇ ਹਵਾ ਰੁਕੂ ਵਾੜ ਜਿਹੜੀ ਲਾਉਣੀ ਆ ਉਹ ਬਹੁਤ ਜ਼ਰੂਰੀ ਹੈ, ਘੱਟੋ ਘੱਟ ਸਾਰੇ ਪਾਸੇ 'ਤੇ ਨਹੀਂ, 2 ਹਿੱਸਿਆਂ 'ਚ ਜ਼ਰੂਰ ਲਾਓ, ਇੱਕ ਪੱਛਮ ਵਾਲੇ ਹਿੱਸੇ ਵਿੱਚ ਅਤੇ ਇੱਕ ਜਿਹੜਾ ਵਾ ਪਹਾੜ ਦੀ ਬਾਈ ਜਿਹਨੂੰ ਆਪਾਂ ਉੱਤਰ ਵਾਲਾ ਹਿੱਸਾ ਨਾ ਵਾ, ਉਹਦੇ ਬੰਨੇ ਜ਼ਰੂਰ ਆਪਾਂ ਵਾੜ ਲਾਉਣੀ। ਉਹ ਕਿਹੜੀ ਲਾਉਣੀ ਆ? ਉਹਦੇ ਵਿੱਚ ਤੁਸੀਂ ਜਾਮ ਨੂੰ ਲਾ ਸਕਦੇ ਜੀ, ਦੇਸੀ ਅੰਬ ਲਾ ਸਕਦੇ ਜੀ, ਫਿਰ ਅਰਜਨ ਦੇ ਬੂਟੇ ਲਾ ਸਕਦੇ ਜੀ, ਸ਼ਹਿਤੂਤ ਲਾ ਸਕਦੇ ਜੀ, ਪਾਪੂਲਰ ਲਾ ਸਕਦੇ, ਔਰ ਉਹਦੇ ਵਿੱਚ ਅੱਜ ਕੱਲ੍ਹ ਜੇ ਫੈਂਸਿੰਗ ਪੰਜਾਬ ਸਰਕਾਰ ਦੀ ਜਿਹੜੀ ਸਬਸਿਡੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਜੇ ਫੈਂਸਿੰਗ ਦੀ ਹੈਗੀ ਉਹ ਆਪਾਂ ਫੈਂਸੀ ਕੰਡੇ ਵਾਲੀ ਤਾਰ ਲਾ ਕੇ ਫਿਰ ਉਹਦੇ ਵਿੱਚ ਬਿਲਕੁਲ ਉਹਨੂੰ ਬੰਦ ਕਰਨਾ, ਫਿਰ ਬੋਗਨ ਮਿਲੀ ਹੈਗਾ ਵਾ, ਕਰੌਂਦਾ ਹੈਗਾ ਵਾ, ਜੱਟੀ ਖੱਟੀ ਹੈਗੀ ਹੈ, ਪਰ ਜੱਟੀ ਖੱਟੀ ਆਪਾਂ ਉੱਥੇ ਨਹੀਂ ਲਾਉਣੀ ਜਿੱਥੇ ਆਪਣਾ ਬਾਗ ਜਿਹੜਾ ਵਾ ਕਿੰਨੂ ਦਾ ਵਾ ਜਾਂ ਨਿੰਬੂ ਜਾਤੀ ਦਾ ਬਾਗ।

ਰਲਾਇਆ, ਉੱਥੇ ਆਪਾਂ ਜੱਟੀ ਖੱਟੀ ਨਹੀਂ ਲਾਉਣੀ, ਉੱਥੇ ਆਪਾਂ ਹੋਰ ਕੋਈ ਜਿਹੜਾ ਵਾ ਬੋਗਨਵਿਲੀਆ ਜਾਂ ਹੋਰ ਵੀ ਕੰਡੇਦਾਰ, ਕਿਉਂਕਿ ਅੱਜ ਕੱਲ੍ਹ ਚੋਰੀ ਦੀ ਜਿਹੜੀ ਸਮੱਸਿਆ ਬਹੁਤ ਆ, ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਵਾ। ਇਸ ਤੋਂ ਅੱਗੇ ਹੈਗਾ ਵਾ ਵੀ ਆਪਸ ਕਿਵੇਂ ਰੱਖਣਾ ਜਾਣਾ, ਫਾਸਲਾ ਬੜਾ ਜ਼ਰੂਰੀ ਆ। ਫਾਸਲਾ ਕਿੰਨਾ ਰੱਖਣਾ ਵਾ ਮੈਂ ਅੱਗੇ ਵੀ ਦੱਸ ਚੁੱਕਾ ਵਾਂ, ਅੰਬ ਅਤੇ ਚੀਕੋ ਵਿੱਚ 30x30, ਉਹਦੇ ਵਿੱਚ 49 ਬੂਟੇ ਲੱਗਦੇ ਨੇ, ਕਾਫੀ ਫਾਸਲਾ ਵਾ। ਉਹਦੇ ਵਿੱਚ ਆਪਾਂ ਫਿਲਰ ਬੂਟੇ ਵੀ ਲਾ ਸਕਦੇ, ਜਿਵੇਂ ਪੂਰਕ ਬੂਟੇ ਹੈਗੇ ਉਹ ਕਹਿ ਚੁੱਕਾ ਵਾਂ। ਫਿਰ ਇਸੇ ਤਰ੍ਹਾਂ ਜਿਹੜਾ ਅਮਰੂਦ ਆ ਉਹ ਆਪਾਂ 20x22 ਫੁੱਟ ਦੇ ਵੀ ਲਾ ਸਕਦੇ ਹਾਂ, ਫਿਰ ਉਹ ਵਿੱਚ 20x17 'ਤੇ ਵੀ ਲਾ ਸਕਦੇ ਹਾਂ। ਜੇ 20x20 'ਤੇ ਲਾਉਂਦੇ ਹਾਂ ਫਿਰ ਆਪਣੇ ਇਕੱਲੇ 90 ਬੂਟੇ ਲੱਗਦੇ ਆ, ਜੇ 20x17 'ਤੇ ਲਾਉਂਦੇ ਹਾਂ ਫਿਰ 172 ਬੂਟੇ ਲੱਗਦੇ ਆ। ਇਸੇ ਤਰ੍ਹਾਂ ਕਿੰਨੂ ਜਾਤੀ ਦੇ ਵਿੱਚ, ਕਿਉਂਕਿ ਕਿੰਨੂ ਸਾਡਾ ਜਿਹੜਾ ਪ੍ਰਮੁੱਖ ਪੰਜਾਬ ਦਾ ਫਲ ਆ, ਕਿਉਂਕਿ ਸਾਡੇ ਮਾਲਵੇ ਏਰੀਏ ਵਿੱਚ ਜਿੱਥੇ ਖੁਸ਼ਕ ਇਲਾਕਾ ਵਾ ਉੱਥੇ ਇਹ ਸਾਰਾ ਜਿਹੜਾ ਵਾ ਕਿੰਨੂ ਲੱਗਦਾ, ਕਿਉਂਕਿ ਕਿੱਲੋ ਦੇ ਵਿੱਚ ਜਿਹੜੀ ਆ ਹੁਣ ਆਪਾਂ ਬੁਕਿੰਗ ਕਰਾ ਲਈਏ ਚੰਗੀ ਨਰਸਰੀ ਤੋਂ, ਔਰ ਉੱਥੋਂ ਜਿਹੜੇ ਵਾਇਰਸ ਫਰੀ ਬੂਟੇ ਆਪਾਂ ਲਈਏ, ਕਿਉਂਕਿ ਸਾਡੇ ਕੋਲ ਪੰਜਾਬ ਕਿੰਨੂ ਨੰਬਰ 1 ਵੀ ਹੈਗਾ ਵਾ, ਔਰ ਕਿੰਨੂ ਦੀਆਂ ਦੂਸਰੀਆਂ ਵਰਾਇਟੀਆਂ ਉਹ ਸਾਰੀਆਂ ਆਪਾਂ ਬਿਲਕੁਲ ਪਹਿਲਾਂ ਵਿਉਂਤਬੰਦੀ ਕਰਨੀ ਆ ਆਪਣੇ ਹੋਰਟੀਕਲਚਰ ਡਿਵੈਲਪਮੈਂਟ ਅਫਸਰ ਨਾਲ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨਾਲ ਸਲਾਹ ਕਰਕੇ, ਕਿਉਂਕਿ ਇਹ ਬਹੁਤ ਹੀ ਜ਼ਰੂਰੀ ਨੁਕਤਾ ਵਾ। ਕਿਉਂਕਿ ਇਹ ਕਈ ਵਾਰ ਫਾਰਮਰ ਚਾਹ ਦੇ ਵਿੱਚ ਬਾਗ 'ਤੇ ਲਾ ਲੈਂਦਾ, ਮੁੜ ਕੇ ਉਹਦੀ ਕੇਅਰ ਨਹੀਂ ਕਰਦਾ, ਉਹਨੂੰ ਪਾਣੀ ਜਾਂ ਉਹਦੇ ਕੀੜੇ ਮਕੌੜਿਆਂ ਦੀ ਦੇਖਭਾਲ ਨਹੀਂ ਕਰਦਾ, ਅਤੇ ਉਹ ਕੀ ਆ ਬੂਟੇ ਮੁੜ ਕੇ ਪੁੱਟ ਦਿੰਦਾ ਔਰ ਰਵਾਇਤੀ ਖੇਤੀ ਵੱਲ ਫਿਰ ਆ ਜਾਂਦਾ। ਕਿਉਂਕਿ ਇਹ ਜਿਹੜੀ ਫਸਲਾਂ ਵਾ ਜਿਹੜਾ ਆਪਾਂ ਫਲਸਰੀ ਵਿਭਿੰਨਤਾ ਕਹਿੰਦੇ ਹਾਂ, ਇਹਦੇ ਵਿੱਚ ਇਹਦਾ ਜਿਹੜਾ ਬਾਗਬਾਨੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਵੇਲੇ ਪੰਜਾਬ ਦੇ ਵਿੱਚ 1,05,000 ਹੈਕਟੇਅਰ ਦੇ ਵਿੱਚ ਏਰੀਆ ਜਿਹੜਾ ਵਾ ਉਹ ਬਾਗਬਾਨੀ ਥੱਲੇ ਆ, ਉਹਦੇ ਵਿੱਚੋਂ ਪ੍ਰਮੁੱਖ ਤੌਰ 'ਤੇ ਜਿਹੜਾ ਵਾ ਸਾਡੇ ਕੋਲ ਕਿੰਨੂ ਔਰ ਨਿੰਬੂ ਜਾਤੀ ਥੱਲੇ ਆ, ਉਸ ਤੋਂ ਬਾਅਦ ਨਾਸ਼ਪਾਤੀ ਆ ਜਾਂਦੀ, ਅਮਰੂਦ ਆ ਜਾਂਦਾ ਵਾ, ਇਸੇ ਤਰ੍ਹਾਂ ਸਾਰੇ ਜਿਹੜੇ ਆ, ਜਿਸ ਤਰ੍ਹਾਂ ਸਾਡਾ ਨੀਮ ਪਹਾੜੀ ਏਰੀਆ ਵਾ ਉਹਦੇ ਵਿੱਚ ਇਸ ਵੇਲੇ ਜਿਹੜੀ ਲੀਚੀ ਆ ਉਹ ਬਹੁਤ ਹੀ ਕਾਮਯਾਬ ਤਰੀਕੇ ਨਾਲ ਉਗਾਈ ਜਾ ਸਕਦੀ ਹੈ, ਕਿਉਂਕਿ ਲੀਚੀ ਇਸ ਵੇਲੇ ਸਭ ਤੋਂ ਮਹਿੰਗਾ ਜਿਹੜਾ ਫਰੂਟ ਉਹ ਵਿਕ ਰਿਹਾ ਵਾ। ਇਸ ਦੇ ਨਾਲ ਹੀ ਸਦਾਬਹਾਰ ਫਲਦਾਰ ਬੂਟਿਆਂ ਦੇ ਵਿੱਚ ਜਿਵੇਂ ਆਪਾਂ ਬੂਟੇ ਦੀ ਗੱਲ ਕਰ ਲਈ ਵੀ ਆਪਾਂ ਬੂਟੇ ਬੁੱਕ ਕਰਾ ਲਏ ਆ, ਆਪਾਂ ਜਦੋਂ ਨਰਸਰੀ ਦੇ ਵਿੱਚ ਜਾਣਾ ਵਾ ਉਹ ਬੂਟੇ ਬਿਲਕੁਲ ਨਰੋਏ ਹੋਣੇ ਚਾਹੀਦੇ ਆ, ਉਹਨਾਂ ਦੀ ਜਿਹੜੀ ਗ੍ਰਾਫਟਿੰਗ ਬੱਡ ਆ ਉਹ ਬਿਲਕੁਲ ਸਮੂਥ ਹੋਣੀ ਚਾਹੀਦੀ ਆ। ਫਿਰ ਉਹਦੇ ਵਿੱਚ ਕੋਈ ਕੀੜਾ ਮਕੌੜਾ ਚਲੋ ਥੋੜ੍ਹਾ ਬਹੁਤ ਤਾਂ ਹੋਵੇ, ਜ਼ਿਆਦਾ ਨਹੀਂ ਕੀੜੇ ਮਕੌੜਾ ਲੱਗਾ ਹੋਣਾ ਚਾਹੀਦਾ, ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜਾ ਕਿੰਨੂ ਜਾਤੀ ਆ ਜਾਂ ਨਿੰਬੂ ਜਾਤੀ ਇਹਦੇ ਵਿੱਚ ਇੱਕ ਰਾਂ ਵਾਇਰਸ ਆ ਜਾਏ ਮੁੜ ਕੇ ਉਹ ਜਿਹੜੀ ਵਾਇਰਸ ਜਾਣਦਾ ਫਿਰ ਨਾਂ ਨਹੀਂ ਲੈਂਦੀ, ਉਹਦੇ ਵਿੱਚ ਕਿੰਨੂ ਜਾਤੀ 'ਚ ਬਹੁਤ ਖਿਆਲ ਰੱਖਣ ਦੀ ਲੋੜ ਪੈਂਦੀ ਆ। ਇਹਦੇ ਵਿੱਚ ਆਪਾਂ ਜਿਹੜੀ ਰਜਿਸਟਰਡ ਨਰਸਰੀ ਆ ਉਹ ਕੋਲ ਬੂਟੇ ਲੈਣੇ ਔਰ ਬਿੱਲ ਲੈਣਾ ਵਾ। ਜੇ ਆਪਾਂ ਨੈਸ਼ਨਲ ਹੋਰਟੀਕਲਚਰ ਮਿਸ਼ਨ ਦੇ ਥੱਲੇ ਬੂਟੇ ਲਵਾ ਰਹੇ ਹਾਂ, ਕਿਉਂਕਿ ਉਹਦੇ ਵਿੱਚ ਬਿੱਲ ਬਹੁਤ ਜ਼ਰੂਰੀ ਹੈ, ਰਜਿਸਟਰਡ ਨਰਸਰੀ ਹੋਣੀ ਚਾਹੀਦੀ ਹੈ ਇਹਦੇ ਵਿੱਚ। ਇਸ ਦੇ ਨਾਲ ਹੀ ਆਪਾਂ ਜਦੋਂ ਇਹਨਾਂ ਦੀ, ਕਿਉਂਕਿ ਇਹ ਗਾਚੀ ਨਾਲ ਬੂਟੇ ਲਾਏ ਜਾਂਦੇ ਆ, ਕਿ ਅੰਬ ਦੇ ਵਿੱਚ ਟੈਪ ਰੂਟ ਸਿਸਟਮ ਹੁੰਦਾ ਵਾ, ਮਾੜੀ ਜਿਹੀ ਵੀ ਗਾਚੀ ਹਿੱਲ ਗਈ ਅਤੇ ਬੂਟਾ ਮਰ ਜਾਂਦਾ, ਇਸ ਕਰਕੇ ਅਮਰੂਦ ਅਤੇ ਕਿੰਨੂ ਹਜੇ ਸਹਿ ਲੈਂਦਾ ਵਾ ਪਰ ਚੀਕੂ ਇਹ ਬਿਲਕੁਲ ਨਹੀਂ ਸਹਿੰਦਾ, ਇਸ ਕਰਕੇ ਗਾਚੀ ਬੜੀ ਧਿਆਨ ਨਾਲ ਖੜਨੀ ਆ। ਜੇ ਤੁਸੀਂ ਕੋਈ ਦੂਰ ਨੇੜਿਓਂ ਆਏ ਜੇ ਉਹਦੇ ਵਿੱਚ ਟਰਾਲੀ ਦੀ ਹਵਾ ਘੱਟ ਕਰ ਲਓ ਜਾਂ ਕੋਈ ਵਹੀਕਲ ਲੈ ਕੇ ਆ ਜੇ, ਬਹੁਤ ਸਹਿਜੇ ਤਰੀਕੇ ਨਾਲ ਲੈ ਕੇ ਜਾਣੇ ਨੇ ਔਰ ਇਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਲਾਉਣਾ ਵਾ ਔਰ ਇਹ ਢੋਆ ਢਵਾਈ ਦਾ ਬਹੁਤ ਹੀ ਧਿਆਨ ਰੱਖਣਾ ਵਾ। ਔਰ ਇਹਨਾਂ ਆਪਾਂ ਨੂੰ ਬੂਟੇ ਜਿਹੜੇ ਇੱਕੋ ਜਿਹੇ ਹੋਣੇ ਚਾਹੀਦੇ, ਕੋਈ ਵੱਡਾ ਛੋਟਾ ਚਲੋ ਥੋੜ੍ਹੇ ਬਹੁਤ ਤਾਂ ਹੋਣ, 10-15%, ਪਰ ਜ਼ਿਆਦਾ ਨਹੀਂ, ਜਿਹੜੇ ਦਰਮਿਆਨੇ ਕੱਦ ਦੇ ਬੂਟੇ ਆਪਾਂ ਨੂੰ ਲੈ ਕੇ ਲਾਉਣੇ ਚਾਹੀਦੇ ਆ। ਔਰ ਅੱਗੇ ਮੈਂ ਕਿਹਾ ਸੀਗਾ ਵੀ ਸਿਉਂਕ ਦਾ ਇੱਕ ਜੈਵਿਕ ਤਰੀਕਾ ਵੀ ਹੈਗਾ ਸਾਡੇ ਕੋਲ, ਉਹ ਅਪ੍ਰੈਲ ਅਤੇ ਸਤੰਬਰ ਦੇ ਵਿੱਚ ਆਪਾਂ ਵਰਤ ਸਕਦੇ ਹਾਂ। ਉਹਦੇ ਵਿੱਚ ਜਿਹੜੇ ਘੜੇ ਆਪਾਂ ਪਾਣੀ ਪੀਣ ਵਾਲੇ ਹੁੰਦੇ ਆ ਉਹ ਲੈ ਲੈਣੇ, ਉਹਦੇ 24-25 ਛੇਕ ਕਰ ਲੈਣੇ ਆ, ਉਹਦੇ 'ਚ 1-2 ਕਿਲੋ ਜਿਹੜੀਆਂ ਆਪਾਂ ਨੂੰ ਅੱਜ ਕੱਲ੍ਹ ਆਮ ਜਿਹੜੀ ਹੁਣ ਮੱਕੀ ਦੀ ਵਾਢੀ ਹੋ ਰਹੀ ਆ ਉਹਦੇ 'ਚ ਤੁਹਾਨੂੰ ਤੁੱਕੇ ਮਿਲ ਜਾਣਗੇ, ਉਹ ਜਿਹੜਾ ਕਿਉਂਕਿ ਉਹਦੇ ਸੈਲੂਲੋਜ ਹੁੰਦਾ ਉਹ ਆਪਾਂ ਪਾ ਕੇ ਅਤੇ ਜਿਹੜਾ ਜ਼ਮੀਨ 'ਚ ਚਵੀਆਂ ਕੁ ਥਾਵਾਂ 'ਤੇ ਜਾਂ ਦੱਬ ਦੇਣੇ, ਉਹਦੇ ਵਿੱਚ ਮਹੀਨੇ ਬਾਅਦ ਜਦੋਂ ਆਪਾਂ ਉਹਨਾਂ ਨੂੰ ਕੱਢਾਂਗੇ ਉਹ ਸਿਉਂਕ ਸਾਰੀ ਉੱਥੇ ਇਕੱਠੀ ਹੋ ਜਾਏਗੀ। ਆਪਾਂ ਨੂੰ ਡੀਜ਼ਲ ਜਾਂ ਪੈਟਰੋਲ ਕੋਈ ਵੀ ਚੀਜ਼ ਲੈ ਕੇ, ਪੈਟਰੋਲ ਤਾਂ ਮੈਂ ਕਹਿੰਦਾ ਡੀਜ਼ਲ ਜਾਂ ਮਿੱਟੀ ਦਾ ਤੇਲ ਨਾਲ ਪਾ ਕੇ ਆਪਾਂ ਉਹਨਾਂ ਨੂੰ ਮਾਰ ਸਕਦੇ। ਇਹ ਆਪਾਂ ਤਰੀਕਾ ਜਿਹੜਾ ਵਾ ਅਪ੍ਰੈਲ ਅਤੇ ਸਤੰਬਰ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਸਿਉਂਕ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਔਰ ਬੂਟੇ ਦੀਆਂ ਜੜ੍ਹਾਂ ਖਾ ਜਾਂਦੀ ਹੈ। ਇਸੇ ਤਰ੍ਹਾਂ ਕਿਉਂਕਿ ਆਪਾਂ ਵੱਡੇ ਲੈਵਲ 'ਤੇ ਬਾਗਬਾਨੀ ਦੀ ਵਿਉਂਤਬੰਦੀ ਦੀ ਗੱਲ ਕੀਤੀ, ਹੁਣ ਮੈਂ ਕਹਾਂਗਾ ਕਿ ਆਪਾਂ ਪੌਸ਼ਟਿਕ ਬਗੀਚੀ ਜਿਹਦੇ ਵਿੱਚ ਅਸੀਂ 625 ਸਕੁਅਰ ਮੀਟਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਆਪਾਂ ਜਿਹੜੇ ਬੂਟੇ ਅੱਜ ਕੱਲ੍ਹ ਜਿਹੜੇ ਸਦਾਬਹਾਰ ਬੂਟੇ ਆਪਾਂ ਜ਼ਰੂਰ ਲਾਈਏ। ਉਹਦੇ ਵਿੱਚ ਜਿਹੜਾ ਵਾ ਉੱਤਰ ਵਾਲੇ ਦਰ ਜਿਹੜੀ ਆ ਸਾਡੇ ਕੋਲ ਅੰਬ ਅਤੇ ਚੀਕੂ, ਆਪਾਂ ਕਿਉਂਕਿ ਜਿਹੜੇ ਪੱਤਝੜ

0: ਬੂਟੇ ਉਹ ਆਪਾਂ ਦੱਖਣ ਵਾਲੇ ਪਾਸੇ ਲਾਈਏ। ਇਹਦੇ ਨਾਲ ਜਿਹੜੀ ਸਾਡੀ ਆਮ ਘਰੇਲੂ ਬਗੀਚੀ ਉਹਦੇ ਵਿੱਚ ਹੀ ਹੁਣ ਜਿਸ ਤਰ੍ਹਾਂ ਨਿੰਬੂ ਆ, ਅਮਰੂਦ ਆ, ਕਿੰਨੂ ਆ, ਜੇ ਇਹੋ ਜਿਹੇ ਫਲ ਜਿਹੜੇ ਆਪਾਂ ਇੱਕ ਇੱਕ ਦੋ ਦੋ ਆਪਣੇ ਘਰੇਲੂ ਵਰਤੋਂ ਵਾਸਤੇ ਵੀ ਲੈ ਕੇ ਆਈਏ, ਕਿਉਂਕਿ ਜਿਹੜਾ ਨੈਸ਼ਨਲ ਹੋਰਟੀਕਲਚਰ ਮਿਸ਼ਨ ਆ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਇਹਨਾਂ ਸਬਸਿਡੀਆਂ ਨਾਲ ਲੈ ਕੇ ਫਾਇਦਾ ਉਠਾਉਣਾ ਚਾਹੀਦਾ। ਉਹਦੇ ਵਿੱਚ ਜੇ ਬਾਗ ਲਾਉਣ ਲਈ 20,000 ਰੁਪਈਆ ਵਾ ਪ੍ਰਤੀ ਏਕੜ, ਇਸੇ ਤਰ੍ਹਾਂ ਡ੍ਰਿਪ ਇਰੀਗੇਸ਼ਨ, ਕਿਉਂਕਿ ਪਾਣੀ ਸਾਡਾ ਬਹੁਤ ਜ਼ਰੂਰੀ ਅੰਗ ਆ, ਇਹਨੂੰ ਬਚਾਉਣਾ ਵਾ, ਇਹਦੇ ਵਾਸਤੇ 10,000 ਆ। ਫਿਰ ਛੋਟਾ ਟਰੈਕਟਰ ਲੈਣ ਲਈ ਉਹਦੇ ਵਿੱਚ 40 ਤੋਂ 50% ਤੱਕ ਸਬਸਿਡੀ ਆ। ਫਿਰ ਤੁਸੀਂ ਕੋਈ ਪੈਕ ਹਾਊਸ ਬਣਾਉਣਾ ਵਾ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਬਸਿਡੀਆਂ ਵਾ ਉਹ ਨੈਸ਼ਨਲ ਹੋਰਟੀਕਲਚਰ ਮਿਸ਼ਨ ਦੇ ਥਰੂ ਡਿਪਟੀ ਡਾਇਰੈਕਟਰ ਬਾਗਬਾਨੀ ਆਪਣੇ ਜ਼ਿਲ੍ਹੇ ਨਾਲ ਸੰਪਰਕ ਕਰਕੇ ਤੁਸੀਂ ਲੈ ਸਕਦੇ ਜੀ। ਇਹਦੇ ਨਾਲ ਹੀ ਇਸ, ਕਿਉਂਕਿ ਨਵੇਂ ਫਰੂਟ ਵੀ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਯਾਦ ਕੀਤੇ ਨੇ, ਡਰੈਗਨ ਫਰੂਟ ਇੱਕ ਬਹੁਤ ਹੀ ਇੰਪੋਰਟੈਂਟ ਫਰੂਟ, ਆਪਾਂ ਘਰੇਲੂ ਬਗੀਚੀ ਦੇ ਵਿੱਚ ਵੀ ਲਾ ਸਕਦੇ ਹਾਂ। ਆਮ ਪਿੱਲਰ ਲੈ ਕੇ 7 ਕੁ ਫੁੱਟ ਦਾ ਜਿਹੜਾ ਹੁੰਦਾ ਵਾ ਵਾੜ ਲਾਉਣ ਲਈ ਹੁੰਦਾ, ਉਹ ਲੈ ਕੇ ਆਪਾਂ ਉਹਨੂੰ ਗੱਡ ਦੇਣਾ 5 ਕੁ ਫੁੱਟ, ਉੱਤੇ 2 ਕੁ ਫੁੱਟ ਦਾ ਜਿਹੜਾ ਚੱਕਰ ਲਾ ਕੇ ਇਹਦੇ ਚਾਰੇ ਬੰਨੇ ਜਿਹੜੇ ਆ, ਹੁਣ ਬਰਸਾਤਾਂ ਦੇ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕਿਸੇ ਰਜਿਸਟਰਡ ਨਰਸਰੀ ਤੋਂ ਰੈੱਡ ਡਰੈਗਨ ਅਤੇ ਵਾਈਟ ਡਰੈਗਨ ਕੋਈ ਵੀ ਇਹਨਾਂ ਦੇ ਬੂਟੇ ਲੈ ਕੇ ਆਪਣੀ ਘਰੇਲੂ ਬਗੀਚੀ ਲਾ ਸਕਦੇ, ਅਤੇ ਉਹ ਲਾ ਸਕਦੇ ਜੀ ਤੁਸੀਂ। ਇਸੇ ਤਰ੍ਹਾਂ ਇੱਕ ਲੀਚੀ ਸਾਡੇ ਕੋਲ ਬੜਾ, ਕਿਉਂਕਿ ਉਹਦੇ ਬੜੇ ਪੱਤੇ ਜਿਹੜੇ ਬੜੇ ਸ਼ਾਈਨਿੰਗ ਹੁੰਦੇ ਨੇ, ਉਹ ਵੀ ਆਪਾਂ ਆਪਣੀ ਘਰੇਲੂ ਬਗੀਚੀ ਦੇ ਵਿੱਚ ਲਾ ਸਕਦੇ ਹਾਂ, ਕਿਉਂਕਿ ਆਪਾਂ ਵਾਤਾਵਰਨ ਨੂੰ ਵੀ ਬਚਾਉਣਾ ਵਾ, ਆਪਾਂ ਪਾਣੀ ਨੂੰ ਵੀ ਬਚਾਉਣਾ ਵਾ। ਇੱਕ ਬਾਗਬਾਨੀ ਇਹੋ ਜਿਹਾ ਧੰਦਾ ਵਾ ਜਿਹੜਾ ਸਾਡਾ ਵਾਤਾਵਰਨ ਨੂੰ ਵੀ ਬਚਾਉਂਦਾ ਵਾ, ਸਾਡੀ ਇਨਕਮ ਵੀ ਵੱਧ ਦਿੰਦਾ ਵਾ ਆਮ ਫਸਲਾਂ ਨੂੰ, ਔਰ ਸਾਨੂੰ ਰੋਜ਼ਗਾਰ ਵੀ ਵੱਧ ਦਿੰਦਾ। ਇਸ ਵੱਲ ਆਪਾਂ ਨੂੰ ਸਾਰੇ ਫਾਰਮਰ ਨੂੰ ਜਿਹਨਾਂ ਕੋਲ ਜ਼ਿਆਦਾ ਜ਼ਮੀਨਾਂ ਨੇ, 5 ਏਕੜ ਤੋਂ ਘੱਟ ਘੱਟ ਆਪਾਂ ਬਾਗ ਲਾਈਏ, ਔਰ ਆਪਣੇ ਵਾਤਾਵਰਨ ਨੂੰ, ਆਪਣੇ ਪੰਜਾਬ ਨੂੰ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਹਰ ਮੋੜ 'ਤੇ ਫਰੂਟ ਦੀ ਰੇਹੜੀ ਲੱਗੀ ਹੋਈ ਆ, ਉਹ ਫਰੂਟ ਖਾਂਦੇ ਹਾਂ ਅਤੇ ਆਉਂਦਾ ਵਾ ਨਾ, ਇਸ ਕਰਕੇ ਫਰੂਟ ਦੀ ਕੰਜਮਪਸ਼ਨ ਬਹੁਤ ਆ। ਆਪਾਂ ਬਾਗਬਾਨੀ ਦੇ ਧੰਦੇ ਵੱਲ ਲਾਈਏ, ਭਾਵੇਂ ਅੰਬ ਲਾਈਏ, ਲੀਚੀ ਆਈਏ, ਅਮਰੂਦ ਲਾਈਏ, ਕਿੰਨੂ ਲਾਈਏ, ਘੱਟੋ ਘੱਟ ਆਪਣੇ ਘਰੇਲੂ ਪੱਧਰ 'ਤੇ ਜੇ ਨਹੀਂ ਲਾ ਸਕਦੇ, ਆਪਣਾ ਘਰੇਲੂ ਬਗੀਚੇ ਦੇ ਵਿੱਚ ਜ਼ਰੂਰ 2-4 ਬੂਟੇ ਲਾ ਕੇ ਆਪਣੀ ਜਿਹੜੀ ਘਰ ਦੀ, ਆਪਾਂ ਨੂੰ ਪਤਾ ਹੋਊ ਕਿਹੜੀ ਸਪਰੇਅ ਕੀਤੀ ਕਿਹੜੀ ਨਹੀਂ ਕੀਤੀ, ਉਸ ਦੇ ਵਿੱਚ ਆਪਾਂ ਆਪਣਾ ਯੋਗਦਾਨ ਪਾ ਕੇ ਆਪਣੀ ਜਿਹੜੀ ਨਿਊਟ੍ਰੀਸ਼ਨ ਲੈਵਲ ਹੈ ਆਪਣਾ, ਜਿਹੜੇ ਜ਼ਰੂਰੀ ਤੱਤ ਆ ਉਹ ਆਪਾਂ ਜ਼ਰੂਰ ਕਰੀਏ। ਔਰ ਇਹਦੇ ਨਾਲ ਹੀ ਮੈਂ ਸੰਦੇਸ਼ ਦੇਣਾ, ਕਿਉਂਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ, ਆਪਾਂ ਬਾਗਬਾਨੀ ਛੱਡ ਕੇ ਦੂਸਰੇ ਜਿਹੜੇ ਹੈਗੇ ਆ ਦਰਖਤ ਉਹ ਵੀ ਲਾਈਏ, ਜਿਸ ਤਰ੍ਹਾਂ ਟਾਹਲੀ ਆ, ਨਿੰਮ ਆ, ਪਿੱਪਲ ਆ, ਬਹੁਤ ਸਾਰੇ ਜੰਗਲਾਤ ਮਹਿਮੇ ਕੋਲ ਤੁਹਾਡੇ ਕੋਲ ਬੂਟੇ ਮਿਲ ਜਾਂਦੇ, ਉਹ ਆਪਾਂ ਖਾਲੀ ਥਾਵਾਂ ਦੇ ਉੱਤੇ, ਕਿਉਂਕਿ ਜੇ ਬਰਸਾਤ ਸ਼ੁਰੂ ਹੋ ਗਈ ਉਹਦੇ ਨਾਲ ਮਰਨ ਦੀ ਸਮਰੱਥਾ ਜਿਹੜੀ ਆ ਉਹ ਘੱਟ ਜਾਂਦੀ ਆ, ਔਰ ਆਪਾਂ ਨੂੰ ਕੇਅਰ ਕਰਨ ਦੀ ਘੱਟ ਲੋੜ ਪੈਂਦੀ ਹੈ। ਇਸ ਕਰਕੇ ਬਾਗਬਾਨੀ ਨਾਲ ਆਪਾਂ ਨੂੰ ਜੰਗਲਾਤ ਵੱਲ ਵੀ ਜ਼ਰੂਰ, ਕਿਉਂਕਿ ਆਪਾਂ ਪੰਜਾਬ ਨੂੰ ਹਰਾ ਭਰਿਆ ਬਣਾਉਣਾ ਵਾ, ਔਰ ਦੇਸ਼ ਨੂੰ ਆਪਾਂ ਤਰੱਕੀ ਦੀ ਰਾਹ 'ਤੇ ਲੈ ਕੇ ਜਾਣਾ। ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ।
1: ਹਾਂਜੀ ਰੋਲੀਆ ਰਾਮ ਜੀ,
2: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ ਫਿਰ।

0: ਸ਼ਿੰਗਾਰਾ ਸਿੰਘ ਜੀ, ਮੱਛੀ ਪਾਲਣ ਦਾ ਕਿੱਤਾ ਧੰਦਾ ਅੱਜ ਸਾਰੇ ਹੀ ਆਪਾਂ ਜਾਣਦੇ ਹਾਂ ਵੀ ਕਿੱਤੇ ਧੰਦਿਆਂ ਦਾ ਸਮਾਂ ਹੈ
1: ਜੀ
0: ਭਾਈ। ਛੋਟਾ ਮੋਟਾ ਜਿੰਨਾ ਵੀ ਤੁਹਾਡੇ ਵਿੱਤ ਦੇ ਮੁਤਾਬਕ ਤੁਹਾਡੀ ਤਾਕਤ ਲਿਆਕਤ ਪੜ੍ਹਾਈ ਲਿਖਾਈ ਨਾਲ ਮੇਲ ਖਾਂਦਾ
1: ਜੀ
0: ਧੰਦਾ ਹੈ, ਉਹ ਕੰਮ ਕਰਨਾ ਚਾਹੀਦਾ।
1: ਸਹੀ ਗੱਲ ਹੈ,
0: ਪਰ ਕੰਮ ਜਾਣਕਾਰੀ ਨਾਲ, ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ। ਸੋ ਮੱਛੀ ਪਾਲਣ ਦਾ ਕਿੱਤਾ ਧੰਦਾ ਆਪਾਂ ਇਹਨੂੰ ਜਿੱਦਾਂ ਕਹਿੰਦੇ ਹਾਂ ਕਿ ਵੀ ਇਹ ਇੱਕ ਤਰ੍ਹਾਂ ਨਾਲ ਨਾ ਜਿੱਦਾਂ ਤੁਹਾਡੀ ਕੋਈ ਖੱਜਲ ਖੁਆਰੀ ਇਹ 'ਚ ਹੈ ਨਹੀਂ
1: ਜੀ।
0: ਤੁਸੀਂ ਤਲਾਅ ਦੇ ਵਿੱਚ ਮੱਛੀ ਪਾਈ, ਤੁਹਾਨੂੰ ਮੰਡੀ 'ਚ ਵੀ ਲੈ ਕੇ ਜਾਣ ਦੀ ਲੋੜ ਨਹੀਂ, ਤਲਾਅ ਦੇ ਵਿੱਚ ਆਪੇ ਜਿਹੜਾ ਹੈ ਵਪਾਰੀ ਨੇ ਲੈ ਜਾਣਾ ਹੈ।
1: ਸਹੀ ਗੱਲ ਹੈ,
0: ਪਰ ਕੰਮ ਸੌਖਾ ਕੋਈ ਵੀ ਨਹੀਂ ਹੁੰਦਾ ਸਿੰਗਾਰਾ ਸਿੰਘ ਜੀ।
1: ਦੇਖੋ ਜੀ, ਕੰਮ ਔਖਾ ਉਦੋਂ ਆ ਜਦੋਂ ਸਾਨੂੰ ਜਾਣਕਾਰੀ ਨਹੀਂ ਆ।
0: ਹਾਂ।

0: ਔਖਾ ਉਦੋਂ ਜਦੋਂ ਅਸੀਂ ਪੂਰੀ ਜਾਣਕਾਰੀ ਰੱਖ
1: ਲਈ। ਸੋ ਮੱਛੀ ਪਾਲਣ ਦੇ ਕਿੱਤੇ ਧੰਦੇ ਦੇ ਬਾਬਤ ਘਣਾ ਮੱਛੀ ਪਾਲਣ ਹੈ ਜਿਹੜਾ ਡਾਕਟਰ ਸਰਬਜੀਤ ਕੌਰ ਹੋਣਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ
0: ਜੀ,
1: ਆਪਾਂ ਸਾਂਝੀਆਂ ਕਰਦੇ
0: ਹਾਂ। ਬਿਲਕੁਲ ਜੀ,
2: ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਸਰਬਜੀਤ ਕੌਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਅਤੇ ਅੱਜ ਮੈਂ ਤੁਹਾਡੇ ਨਾਲ ਘਣਾ ਮੱਛੀ ਪਾਲਣ ਵਿਸ਼ੇ, ਜਾਣੀ ਕਿ ਇੰਟੈਂਸਿਵ ਫਿਸ਼ ਫਾਰਮਿੰਗ ਦੇ ਬਾਰੇ ਗੱਲ ਕਰਾਂਗੀ। ਇੰਟੈਂਸਿਵ ਫਿਸ਼ ਫਾਰਮਿੰਗ ਬਾਰੇ ਗੱਲ ਕਰਨ ਤੋਂ ਪਹਿਲਾਂ, ਅਗਰ ਅਸੀਂ ਪੰਜਾਬ ਵਿੱਚ ਜਿਹੜਾ ਸਾਡਾ ਰਵਾਇਤੀ ਮੱਛੀ ਪਾਲਣ ਹੈ ਉਹਦੇ 'ਤੇ ਝਾਤ ਮਾਰੀਏ, ਤਾਂ ਸਾਨੂੰ ਪਤਾ ਲੱਗਦਾ ਵੀ ਅਰਲੀ 90s ਦੇ ਵਿੱਚ ਮੱਛੀ ਪਾਲਣ ਦਾ ਕੋਈ ਖਾਸ ਬੋਲਬਾਲਾ ਨਹੀਂ ਸੀ। ਫਿਰ ਲੇਟ 90s ਦੇ ਵਿੱਚ, ਜਾਂ ਅਸੀਂ ਗੱਲ ਕਹਿ ਲਈਏ ਵੀ 2 ਦਹਾਕਿਆਂ ਪਹਿਲਾਂ, ਜਿਹੜਾ ਮੱਛੀ ਪਾਲਣ ਦਾ ਕਿੱਤਾ ਹੈ ਉਹ ਉੱਭਰ ਕੇ ਸਾਹਮਣੇ ਆਉਣ ਲੱਗਾ। ਫਿਰ ਦੇਖਦੇ ਹੀ ਦੇਖਦੇ ਜਿਵੇਂ ਜਿਵੇਂ ਜਿਹੜੀ ਤਕਨੀਕੀ ਐਡਵਾਂਸਮੈਂਟ ਹੁੰਦੀ ਗਈ, ਸਾਡੇ ਕਿਸਾਨ ਵੀਰ ਜਾਗਰੂਕ ਹੁੰਦੇ ਗਏ, ਤਾਂ ਮੱਛੀ ਪਾਲਣ ਦਾ ਕਿੱਤਾ ਜਿਹੜਾ ਉਹ ਨਿਖਰ ਕੇ ਅੱਜ ਕੱਲ੍ਹ ਅੱਜ ਜਿਵੇਂ ਹੁਣ ਸਾਹਮਣੇ ਆ ਗਿਆ। ਜੇ ਰਵਾਇਤੀ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀਆਂ 6 ਮੱਛੀਆਂ ਨੇ, ਜਿਹੜੀਆਂ ਪੰਜਾਬ ਵਿੱਚ ਐਕੁਆਕਲਚਰ ਦੀ ਰੀੜ੍ਹ ਦੀ ਹੱਡੀ ਨੇ, ਜਿਨ੍ਹਾਂ ਦੇ ਵਿੱਚੋਂ 3 ਸਾਡੀਆਂ ਦੇਸੀ ਮੱਛੀਆਂ ਨੇ, ਕਤਲਾ, ਰੋਹੂ ਅਤੇ ਮਿਰਾਕ, ਅਤੇ 3 ਵਿਦੇਸ਼ੀ ਮੱਛੀਆਂ ਨੇ, ਸਿਲਵਰ, ਗਰਾਸ ਅਤੇ ਕੌਮਨ। ਕੋਮਨ ਜਿਹਨੂੰ ਅਸੀਂ ਗੋਲਡਨ ਫਿਸ਼ ਵੀ ਕਹਿੰਦੇ ਹਾਂ। ਅਤੇ ਇਸ ਤੋਂ ਇਲਾਵਾ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਮੱਛੀ ਪਾਲਕ ਨੇ ਉਹਨਾਂ ਨੇ ਪੰਗਾਸ ਪਾਲਣ ਦਾ ਜਿਹੜਾ ਕਿੱਤਾ ਹੈ ਉਹ ਵੀ ਅਪਣਾਇਆ ਹੈ। ਅਤੇ ਇਸ ਤੋਂ ਇਲਾਵਾ ਜੇ ਅਸੀਂ ਪੰਜਾਬ ਦੇ ਜਿਹੜੇ ਦੱਖਣੀ ਪੱਛਮੀ ਜ਼ਿਲ੍ਹੇ ਨੇ ਜਿੱਥੇ ਸੇਮ ਦੀ ਪ੍ਰੋਬਲਮ ਹੈ ਅਤੇ ਉੱਥੇ ਖਾਰੇ ਪਾਣੀ ਦੀ ਸਮੱਸਿਆ ਵੀ ਹੈ, ਤਾਂ ਉੱਥੋਂ ਦੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੇ ਝੀਂਗੇ ਪਾਲਣ ਨੂੰ ਅਪਣਾਇਆ ਹੈ। ਸੋ ਇਸ ਤਰ੍ਹਾਂ ਰਵਾਇਤੀ ਮੱਛੀ ਪਾਲਣ ਅਤੇ ਝੀਂਗੇ ਨੂੰ ਅਪਣਾ ਕੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੇ ਚੰਗੀਆਂ ਮੱਲਾਂ ਮਾਰੀਆਂ ਨੇ। ਪਰ ਜਿਵੇਂ ਹੁਣ ਅਸੀਂ ਸਾਰੇ ਸਮਝਦੇ ਹਾਂ, ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਪਾਣੀ ਅਤੇ ਜ਼ਮੀਨਾਂ ਜਿਹੜੀਆਂ ਨੇ ਉਹ ਘਟਦੀਆਂ ਜਾ ਰਹੀਆਂ, ਪਾਣੀ ਡੂੰਘੇ ਹੁੰਦੇ ਜਾ ਰਹੇ ਨੇ ਅਤੇ ਜ਼ਮੀਨਾਂ ਖਰਾਬ ਹੋ ਰਹੀਆਂ ਨੇ, ਤਾਂ ਅਜਿਹੇ ਹਾਲਾਤਾਂ ਦੇ ਵਿੱਚ ਸਮੇਂ ਦੀ ਮੰਗ ਨੂੰ ਸਾਨੂੰ ਮੁੱਖ ਰੱਖਦੇ ਹੋਏ ਕੁਛ ਅਜਿਹੇ ਜਿਹੜੇ ਯੋਗ ਵਿਕਲਪ ਨੇ ਉਹਨਾਂ ਵੱਲ ਵਧਣਾ ਪਏਗਾ, ਜਿਨ੍ਹਾਂ ਦੇ ਵਿੱਚ ਅਸੀਂ ਪਾਣੀ ਅਤੇ ਥੋੜ੍ਹੀ ਜਗ੍ਹਾ ਦੀ ਵਰਤੋਂ ਕਰਕੇ ਹੀ ਜਿਹੜੀ ਅਸੀਂ ਮੁਨਾਫਾ ਜਿਹੜੇ ਕਿਸਾਨ ਵੀਰ ਨੇ ਉਹ ਲੈ ਸਕਣ। ਸੋ ਇਸੇ ਜਿਹੜੇ ਵਿਸ਼ੇ ਨੂੰ ਅੱਜ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੇ ਨਾਲ ਘਣਾ ਮੱਛੀ ਪਾਲਣ ਵਿਸ਼ੇ 'ਤੇ ਗੱਲ ਕਰਨ ਜਾ ਰਹੀ ਹਾਂ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਵੀ ਘਣਾ ਮੱਛੀ ਪਾਲਣ ਹੈ ਕੀ, ਜਿਵੇਂ ਰਵਾਇਤੀ ਮੱਛੀ ਪਾਲਣ ਦੇ ਨਾਲੋਂ ਇਹ ਵੱਖਰਾ ਕਿਵੇਂ ਹੈ। ਘਣਾ ਮੱਛੀ ਪਾਲਣ ਦੇ ਵਿੱਚ ਅਸੀਂ ਘੱਟ ਪਾਣੀ ਅਤੇ ਥੋੜ੍ਹੀ ਜਗ੍ਹਾ ਦੇ ਵਿੱਚ ਅਤੇ ਜ਼ਿਆਦਾ ਸਟੋਕਿੰਗ ਡੈਂਸਿਟੀ ਰੱਖ ਕੇ ਅਤੇ ਕੁਛ ਜਿਹੜੇ ਖਾਸ ਪ੍ਰਬੰਧਨ ਅਭਿਆਸ ਨੇ ਉਹਨਾਂ ਨੂੰ ਅਪਣਾ ਕੇ ਜਦੋਂ ਮੱਛੀ ਪਾਲਣ ਕੀਤਾ ਜਾਂਦਾ ਤਾਂ ਉਹਨੂੰ ਅਸੀਂ ਘਣਾ ਮੱਛੀ ਪਾਲਣ ਕਹਿੰਦੇ ਹਾਂ। ਸੋ ਰਵਾਇਤੀ ਮੱਛੀ ਪਾਲਣ ਦੇ ਵਿੱਚ ਜਿੰਨਾ ਪਾਣੀ ਯੂਜ਼ ਹੁੰਦਾ ਹੈ, ਜਿੰਨੀ ਪਾਣੀ ਦੀ ਮਾਤਰਾ ਵਰਤੀ ਜਾਂਦੀ ਹੈ, ਉਹਦੇ ਨਾਲੋਂ ਕਰੀਬ 10% ਪਾਣੀ ਹੀ ਜਿਹੜਾ ਘਣਾ ਮੱਛੀ ਪਾਲਣ ਲਈ ਵਰਤਿਆ ਜਾਂਦਾ। ਇਹ ਘਣਾ ਮੱਛੀ ਪਾਲਣ ਦੀ ਇੱਕ ਖਾਸੀਅਤ ਹੈ। ਹੁਣ ਜੇ ਅਸੀਂ ਅੱਗੇ ਵਧੀਏ ਗੱਲ ਕਰੀਏ ਵੀ ਘਣਾ ਮੱਛੀ ਪਾਲਣ ਕਰਨ ਦੇ ਲਈ ਸਾਡੇ ਕੋਲ ਕਿਹੜੇ ਕਿਹੜੇ ਯੋਗ ਵਿਕਲਪ ਨੇ ਜਿਹੜੇ ਸਾਡੇ ਕਿਸਾਨ ਵੀਰ ਅਪਣਾ ਸਕਦੇ ਨੇ, ਤਾਂ ਉਹਨਾਂ ਦੇ ਵਿੱਚ ਬਾਇਓਫਲੋਕ ਐਕੁਆਕਲਚਰ ਸਿਸਟਮ, ਉਸ ਤੋਂ ਬਾਅਦ ਦੂਸਰੇ ਨੰਬਰ 'ਤੇ RAS ਰੀਸਰਕੂਲੇਟਰੀ ਐਕੁਆਕਲਚਰ ਸਿਸਟਮ, ਦੈਨ ਤੀਸਰੇ ਨੰਬਰ 'ਤੇ ਐਕੁਆਪੋਨਿਕਸ। ਇਹ ਜਿਹੜੇ ਨੇ ਇੰਟੈਂਸਿਵ ਫਿਸ਼ ਫਾਰਮਿੰਗ ਸਿਸਟਮ ਨੇ ਜਿਹੜੇ ਕਿ ਸਾਡੇ ਕਿਸਾਨ ਵੀਰ ਅਪਣਾ ਸਕਦੇ ਨੇ, ਥੋੜ੍ਹੀ ਜਗ੍ਹਾ 'ਤੇ ਥੋੜ੍ਹੇ ਪਾਣੀ ਦੀ ਵਰਤੋਂ ਕਰਕੇ ਮੁਨਾਫਾ ਜਿਹੜਾ ਲੈ ਸਕਦੇ ਹਾਂ। ਇਹ ਜਿਹੜੇ 3 ਸਿਸਟਮ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਹੁਣੇ ਗੱਲ ਕੀਤੀ ਹੈ, ਇਹ ਪੂਰੀ ਤਰ੍ਹਾਂ ਇਨਡੋਰ ਅਤੇ ਪੂਰੀ ਤਰ੍ਹਾਂ ਫੀਡ ਬੇਸਡ ਸਿਸਟਮ ਨੇ। ਜਿਵੇਂ ਕਿ ਰਵਾਇਤੀ ਮੱਛੀ ਪਾਲਣ ਦੇ ਵਿੱਚ ਕੁਦਰਤੀ ਖੁਰਾਕ ਦਾ ਕਾਫੀ ਯੋਗਦਾਨ ਹੁੰਦਾ, ਪਰ ਘਣਾ ਮੱਛੀ ਪਾਲਣ ਸਿਸਟਮ ਪੂਰੀ ਤਰ੍ਹਾਂ ਉੱਪਰੀ ਖੁਰਾਕ 'ਤੇ ਹੀ ਨਿਰਭਰ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਜੇ ਅਸੀਂ ਬਾਇਓਫਲੋਕ ਸਿਸਟਮ ਦੀ ਗੱਲ ਕਰੀਏ ਤਾਂ ਇਹ ਇੱਕ ਅਜਿਹਾ ਸਿਸਟਮ ਹੈ ਜਿਹਦੇ ਵਿੱਚ ਤੱਤਾਂ ਦਾ ਪੁਨਰ ਚੱਕਰ ਚੱਲਦਾ ਰਹਿੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਤੱਤਾਂ ਦੀ ਰੀਸਾਈਕਲਿੰਗ ਹੁੰਦੀ ਰਹਿੰਦੀ ਆ, ਅਤੇ ਉਹਨੂੰ ਹੀ ਅਸੀਂ ਮੁੜ ਵਰਤੋਂ ਕਰਦੇ ਹਾਂ ਸੂਖਮ ਜੀਵਾਂ ਦੀ ਮਦਦ ਦੇ ਨਾਲ, ਉਹਨੂੰ ਹੀ ਰੀਯੂਜ ਕਰਕੇ ਮੱਛੀ ਦੀ ਖੁਰਾਕ ਵਜੋਂ ਅਸੀਂ ਵਰਤਦੇ ਹਾਂ। ਇਸ ਦੇ ਵਿੱਚ 0 ਵਾਟਰ ਐਕਸਚੇਂਜ ਸਿਸਟਮ ਹੈ, ਇਹਦੇ ਵਿੱਚ ਕੋਈ ਅਸੀਂ ਪਾਣੀ ਦੀ ਅਦਲਾ ਬਦਲੀ ਨਹੀਂ ਕਰਦੇ, ਪਰ ਇਹਦੇ ਵਿੱਚ ਕਾਰਬਨ ਨਾਈਟ੍ਰੋਜਨ ਦੀ ਇੱਕ ਰੇਸ਼ੋ ਹੁੰਦੀ ਆ ਜਿਹਦਾ ਪੱਧਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਬਾਇਓਫਲੋਕ ਨੂੰ ਬਣਾਉਣ ਦੇ ਲਈ ਇਹ ਕਾਰਬਨ ਨਾਈਟ੍ਰੋਜਨ ਦੀ ਰੇਸ਼ੋ ਜਿਹੜੀ ਹੈ ਉਹ ਇੱਕ ਬਹੁਤ ਹੀ ਮਹੱਤਵਪੂਰਨ ਜਿਹੜੀ ਆਪਣੀ ਭੂਮਿਕਾ ਨਿਭਾਉਂਦੀ ਹੈ। ਅਤੇ ਬਾਇਓਫਲੋਕ ਇੱਕ ਬਹੁਤ ਹੀ ਪ੍ਰੋਟੀਨ ਭਰਪੂਰ ਫੀਡ ਹੈ ਜੋ ਕਿ ਮੱਛੀ ਦੀ ਬਚੀ ਖੁਚੀ ਫੀਡ ਅਤੇ ਮੱਛੀ ਦੇ ਵੇਸਟ ਤੋਂ ਸੂਖਮ ਜੀਵ ਦੁਆਰਾ ਸੂਰਜ ਦੀ ਭਰਪੂਰ ਰੋਸ਼ਨੀ ਅਤੇ ਸਟਰੋਂਗ ਏਰੇਸ਼ਨ ਦੀ ਜੋੜ ਦੇ ਨਾਲ ਪੈਦਾ ਹੁੰਦੀ ਹੈ। ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਇਹ ਇੱਕ ਪ੍ਰੋਟੀਨ ਦਾ ਬਹੁਤ ਅੱਛਾ ਸਰੋਤ ਹੈਗਾ, ਤਾਂ ਇਹਦੇ ਵਿੱਚ ਬਾਇਓਫਲੋਕ, ਸੁੱਕੇ ਬਾਇਓਫਲੋਕ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ 25-50% ਤੱਕ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਜਿਵੇਂ ਅਸੀਂ ਫੀਡ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਪ੍ਰੋਟੀਨ ਦਾ ਜਿਹੜਾ ਸਰੋਤ ਹੈ

ਉਹ ਅਸੀਂ ਐਡ ਕਰਦੇ ਹਾਂ। ਸੋ ਉਸੇ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵਨਾ ਹੈ ਕਿ ਬਾਇਓਫਲੋਕ, ਜਿਹੜਾ ਸੁੱਕਾ ਬਾਇਓਫਲੋਕ ਜਿਹਦੀ ਅਸੀਂ ਹੁਣੇ ਗੱਲ ਕੀਤੀ, 25 ਤੋਂ 50% ਜਿਹਦੇ ਵਿੱਚ ਪ੍ਰੋਟੀਨ ਹੈ, ਉਹਨੂੰ ਫੀਡ ਦੇ ਵਿੱਚ ਪ੍ਰੋਟੀਨ ਸਰੋਤ ਦੇ ਲਈ ਫਿਸ਼ ਮੀਲ ਦੀ ਜਗ੍ਹਾ ਜਾਂ ਸੋਇਆਬੀਨ ਦੀ ਜਗ੍ਹਾ ਵਰਤਿਆ ਜਾ ਸਕਦਾ ਹੈ। ਸੋ ਜੇ ਹੁਣ ਅਸੀਂ ਗੱਲ ਕਰੀਏ ਵੀ ਕਿਹੜੀਆਂ ਤਰ੍ਹਾਂ ਦੀਆਂ ਮੱਛੀਆਂ ਨੇ ਉਹ ਬਾਇਓਫਲੋਕ ਸਿਸਟਮ ਦੇ ਵਿੱਚ ਪਾਲੀਆਂ ਜਾ ਸਕਦੀਆਂ ਨੇ, ਸਾਨੂੰ ਇਹੋ ਜਿਹੀਆਂ ਪ੍ਰਜਾਤੀਆਂ ਜਿਹੜੀਆਂ ਮੱਛੀਆਂ ਦੀਆਂ ਉਹ ਸਿਲੈਕਟ ਕਰਨੀਆਂ ਪੈਣਗੀਆਂ ਜਿਹੜੀ ਕਿ ਪਾਣੀ ਦੀ ਹੇਰ ਫੇਰ ਜਿਹਦੇ ਹੋ ਸਕਦੀ ਆ ਤਾਂ ਉਹਨੂੰ ਝੱਲ ਸਕਣ, ਕਿਉਂਕਿ ਜਿਵੇਂ ਅਸੀਂ ਹੁਣੇ ਗੱਲ ਕੀਤੀ ਇਹ ਇੱਕ ਜ਼ੀਰੋ ਵਾਟਰ ਐਕਸਚੇਂਜ ਸਿਸਟਮ ਹੈ ਜਿਹਦੇ ਵਿੱਚ ਪਾਣੀ ਦੀ ਅਦਲਾ ਬਦਲੀ ਨਹੀਂ ਹੁੰਦੀ ਹੈ, ਤਾਂ ਉਹਦੇ ਵਿੱਚ ਹੀ ਮੱਛੀ ਰਹਿੰਦੀ ਹੈ, ਉਹੀ ਪਾਣੀ ਹੈ, ਤਾਂ ਉਹਦੇ ਵਿੱਚ ਜਿਹੜੀ ਪਾਣੀ ਦੀ ਜਿਹੜੀ ਗੁਣਵੱਤਾ ਉਹਦੇ ਵਿੱਚ ਹੇਰ ਫੇਰ ਹੋਣ ਦੇ ਚਾਂਸਿਸ ਹੁੰਦੇ ਨੇ। ਸੋ ਇਸ ਕਰਕੇ ਅਸੀਂ ਪ੍ਰਜਾਤੀਆਂ ਇਹੋ ਜਿਹੀਆਂ ਜਿਹੜੀਆਂ ਸਿਲੈਕਟ ਕਰਨੀਆਂ ਜਿਹੜੀਆਂ ਕਿ ਇਸ ਪਾਣੀ ਦੀ ਹੇਰ ਫੇਰ ਨੂੰ ਸਹਿ ਸਕਣ, ਜਿਵੇਂ ਕਿ ਕੁਝ ਪ੍ਰਜਾਤੀਆਂ ਨੇ ਸਿੰਗੀ, ਮਾਗੂਰ, ਐਨਾਬਸ ਜਿਸ ਨੂੰ ਅਸੀਂ ਕੋਈ ਫਿਸ਼ ਵੀ ਕਹਿੰਦੇ ਹਾਂ, ਪੰਗਾਸ, ਗੋਲਡਨ ਜਿਸ ਨੂੰ ਅਸੀਂ ਕੋਮਨ ਕਾਰਪੀ ਕਹਿੰਦੇ ਹਾਂ, ਤਲਾਪੀਆ, ਅਤੇ ਇਸ ਤੋਂ ਇਲਾਵਾ ਝਿੰਗਾ ਵੀ ਜਿਹੜਾ ਹੈਗਾ ਉਹ ਇਸ ਬਾਇਓਫਲੋਕ ਸਿਸਟਮ ਦੇ ਲਈ ਇੱਕ ਸੂਟੇਬਲ ਸਪੀਸ਼ੀਜ਼ ਹੈ। ਹੁਣ ਦੂਸਰੇ ਨੰਬਰ 'ਤੇ ਅਸੀਂ ਦੂਸਰੇ ਸਿਸਟਮ ਦੀ ਗੱਲ ਕਰੀਏ, RAS, ਰੀਸਰਕੂਲੇਟਰੀ ਐਕੁਆਕਲਚਰ ਸਿਸਟਮ, ਇਹ ਵੀ ਇੰਟੈਂਸਿਵ ਫਾਰਮਿੰਗ ਸਿਸਟਮ ਦਾ ਹੀ ਇੱਕ ਯੋਗ ਵਿਕਲਪ ਹੈ। ਸੋ ਇਹ ਜਿਹੜਾ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਹੈ ਇਹ ਫਿਲਟਰੇਸ਼ਨ ਦੇ ਸਿਧਾਂਤ 'ਤੇ ਹੀ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ। ਸੋ ਇਸ ਦੇ ਵਿੱਚ ਪਾਣੀ ਦੀ ਫਿਲਟਰੇਸ਼ਨ ਕਰਕੇ ਉਹਦੇ ਵਿੱਚ ਜਿਹੜੀਆਂ ਮੌਜੂਦ ਅਸ਼ੁੱਧੀਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਫਿਰ ਤੋਂ ਮੁੜ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਸੋ ਇਹ ਵੀ RAS, ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਵੀ ਇੱਕ ਫੁੱਲੀ ਕੰਟਰੋਲਡ ਸਿਸਟਮ ਹੈ, ਅਤੇ ਇਹਦੇ ਵਿੱਚ ਇੱਕ ਖਾਸੀਅਤ ਹੈ ਕਿ ਜਿਹੜਾ ਟੋਟਲ ਪਾਣੀ ਅਸੀਂ ਵਰਤ ਰਹੇ ਹਾਂ ਉਹਦਾ ਕੇਵਲ 10% ਪਾਣੀ ਹੀ ਅਸੀਂ ਅਦਲਾ ਬਦਲੀ ਕਰ ਸਕਦੇ ਹਾਂ, ਇਸ ਤੋਂ ਜ਼ਿਆਦਾ ਪਾਣੀ ਅਸੀਂ ਅਦਲਾ ਬਦਲੀ ਨਹੀਂ ਕਰਨਾ ਹੁੰਦਾ। ਸੋ ਇਸ ਤੋਂ ਇਲਾਵਾ ਇਹ ਹੈ ਕਿ ਇਹ ਜਿਹੜੇ ਸਿਸਟਮ ਨੇ, RAS ਸਿਸਟਮ ਨੇ, ਉਹਨਾਂ ਨੂੰ ਇਨਡੋਰ ਵੀ ਤੁਸੀਂ ਬਣਾ ਸਕਦੇ ਹੋ ਅਤੇ ਆਊਟਡੋਰ ਸਿਸਟਮ ਵੀ ਜਿਹੜੇ ਆ ਉਹ ਬਣਾਏ ਜਾ ਸਕਦੇ ਆ। ਹੁਣ ਜਿਵੇਂ ਅਸੀਂ ਸਿਧਾਂਤ ਦੀ ਗੱਲ ਕੀਤੀ ਕਿ ਇਹ ਜਿਹੜਾ ਪੂਰਾ ਸਿਸਟਮ ਹੈ ਇਹ ਫਿਲਟਰੇਸ਼ਨ ਦੇ ਸਿਧਾਂਤ ਦੇ ਉੱਤੇ ਬੇਸ ਹੁੰਦਾ ਹੈ, ਤਾਂ ਜਿਹੜਾ RAS ਮੱਛੀ ਵਾਲਾ ਟੈਂਕ ਹੁੰਦਾ ਹੈ ਉਹਦੇ ਵਿੱਚੋਂ ਪਾਣੀ ਸਭ ਤੋਂ ਪਹਿਲਾਂ ਮਕੈਨੀਕਲ ਫਿਲਟਰ ਦੇ ਵਿੱਚ ਜਾਂਦਾ ਹੈ, ਜਿੱਥੇ ਕਿ ਪਾਣੀ ਵਿੱਚ ਮੌਜੂਦ ਜਿਹੜੇ ਸੋਲਿਡ ਬਾਇਓਮਾਸ, ਕੁਛ ਵੀ ਭਾਰੀ ਜਿਹੜੇ ਉਹਦੇ ਵਿੱਚ ਪਾਰਟੀਕਲਸ ਹੈਗੇ ਨੇ ਉਹ ਮਕੈਨੀਕਲ ਫਿਲਟਰੇਸ਼ਨ ਦੀ ਮਦਦ ਦੇ ਨਾਲ ਉਹ ਨਿਕਲ ਜਾਂਦੇ ਨੇ। ਫਿਰ ਦੂਸਰੇ ਨੰਬਰ 'ਤੇ ਬਾਇਓਲੋਜੀਕਲ ਫਿਲਟਰੇਸ਼ਨ ਹੁੰਦੀ ਹੈ, ਜਿਸ ਦੇ ਵਿੱਚ ਬੈਕਟੀਰੀਆ ਦੀ ਮਦਦ ਦੇ ਨਾਲ ਅਮੋਨੀਆ ਨੂੰ ਦੂਰ ਕੀਤਾ ਜਾਂਦਾ ਹੈ। ਫਿਰ ਤੀਸਰੇ ਸਟੈਪ ਦੇ ਵਿੱਚ ਅਜ਼ੋਨ ਅਤੇ UV ਟ੍ਰੀਟਮੈਂਟ ਦੇ ਨਾਲ ਜਿਹੜੀਆਂ ਹੋਰ ਬਚੀਆਂ ਖੁਸ਼ੀਆਂ ਗੈਸਿਸ ਜਾਂ ਅਸ਼ੁੱਧੀਆਂ ਨੇ ਉਹਨਾਂ ਦਾ ਸਫਾਇਆ ਕੀਤਾ ਜਾਂਦਾ ਹੈ। ਸੋ ਇਹ ਤਿੰਨ ਸਟੈਪਸ ਕਰਨ ਤੋਂ ਬਾਅਦ ਅਖੀਰ ਦੇ ਵਿੱਚ ਜਿਹੜਾ ਪਾਣੀ ਹੈ ਉਹਨੂੰ ਫਿਰ ਤੋਂ ਫਿਸ਼ ਟੈਂਕ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਪਰ ਫਿਸ਼ ਟੈਂਕ ਦੇ ਵਿੱਚ ਇਹ ਪਾਣੀ ਨੂੰ ਮੁੜ ਪਾਉਣ ਤੋਂ ਪਹਿਲਾਂ ਸਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਉਸ ਪਾਣੀ ਨੂੰ ਚੰਗੀ ਤਰ੍ਹਾਂ ਇਰੇਸ਼ਨ ਕਰਨੀ ਹੈ ਤਾਂ ਕਿ ਉਹਦੇ ਵਿੱਚ ਮੌਜੂਦ ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹ ਨਿਕਲ ਜਾਏ ਅਤੇ ਆਕਸੀਜਨ ਦੀ ਭਰਪੂਰ ਮਾਤਰਾ ਜਿਹੜੀ ਹੈ ਉਹ ਪੈਦਾ ਹੋ ਸਕੇ। ਸੋ ਇਹ ਇੱਕ ਖਾਸ ਮਹੱਤਵਪੂਰਨ ਜਿਹੜਾ ਸਟੈਪ ਹੈ ਇਸ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੇ ਧਿਆਨ ਰੱਖਣਾ ਹੈ। ਅਤੇ ਹੁਣੇ ਜਿਵੇਂ ਅਸੀਂ ਗੱਲ ਕੀਤੀ ਕਿ ਸਿਸਟਮ ਅਸੀਂ ਇਨਡੋਰ ਵੀ ਬਣਾ ਸਕਦੇ ਹਾਂ ਅਤੇ ਆਊਟਡੋਰ ਵੀ ਬਣਾ ਸਕਦੇ ਹਾਂ। ਜਿਹੜੇ RAS ਆਊਟਡੋਰ ਬਣੇ ਹੁੰਦੇ ਨੇ ਕਈ ਵਾਰੀ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਵਾਸ਼ਪੀਕਰਨ ਕਰਕੇ, ਜਾਂ ਕਈ ਵਾਰੀ ਪਾਣੀ ਛਲਕ ਜਾਂਦਾ ਹੈ, ਜਾਂ ਕਿਸੇ ਹੋਰ ਕਾਰਨ ਕਰਕੇ ਜਿਹੜਾ ਪਾਣੀ ਹੈ ਉਹ ਘੱਟ ਜਾਂਦਾ ਹੈ, ਤਾਂ ਉਸ ਕੇਸ ਦੇ ਵਿੱਚ ਅਸੀਂ ਥੋੜ੍ਹਾ ਬਹੁਤਾ ਪਾਣੀ ਹੈ ਜਿਹੜਾ ਉਹ ਬਾਹਰੋਂ ਪਾ ਸਕਦੇ ਹਾਂ। ਪਰ ਇਸ ਤੋਂ ਬਿਨਾਂ ਅਸੀਂ ਉਸ ਪਾਣੀ ਦੇ ਵਿੱਚ ਹੋਰ ਕੋਈ ਅਦਲਾ ਬਦਲੀ ਜਾਂ ਕੋਈ ਬਾਹਰੋਂ ਪਾਣੀ ਅਸੀਂ ਉਹਦੇ ਵਿੱਚ ਨਹੀਂ ਪਾਉਣਾ ਹੈ। ਜੇਕਰ ਹੁਣ ਅਸੀਂ RAS ਟੈਂਕ ਦੇ ਵਿੱਚ ਮੱਛੀ ਉਤਪਾਦਨ ਦੀ ਗੱਲ ਕਰੀਏ ਤਾਂ ਉਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਉਹਨਾਂ 'ਤੇ ਮਤਲਬ ਨਿਰਭਰ ਕਰਦੀ ਹੈ, ਜਿਹੜਾ ਸਾਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੇ ਨੰਬਰ 'ਤੇ ਹੈ ਕਿ ਖੁਰਾਕ ਦੀ ਮਾਤਰਾ, ਕਿਉਂਕਿ ਅਸੀਂ ਗੱਲ ਕੀਤੀ ਕਿ ਪੂਰੀ ਤਰ੍ਹਾਂ ਕੰਟਰੋਲਡ ਸਿਸਟਮ ਹੈ, ਇਹਦੇ ਵਿੱਚ ਕੁਛ ਵੀ ਚੇਂਜ ਅਦਲਾ ਬਦਲੀ ਨਹੀਂ ਹੁੰਦੀ ਹੈ, ਤਾਂ ਖੁਰਾਕ ਦੀ ਮਾਤਰਾ ਜਿੰਨੀ ਮੱਛੀ ਦਾ ਬਾਇਓਮਾਸ ਤਲਾਅ ਦੇ ਵਿੱਚ ਹੈਗਾ ਹੈ ਉਸ ਦੇ ਹਿਸਾਬ ਦੇ ਨਾਲ ਹੀ ਸਾਨੂੰ ਕੈਲਕੂਲੇਟ ਕਰਕੇ ਜਿਹੜੀ ਖੁਰਾਕ ਦੀ ਮਾਤਰਾ ਉਹ ਪਾਉਣੀ ਚਾਹੀਦੀ ਹੈ। ਦੂਸਰੇ ਨੰਬਰ 'ਤੇ ਖੁਰਾਕ ਦੀ ਗੁਣਵੱਤਾ, ਖੁਰਾਕ ਦੀ ਗੁਣਵੱਤਾ ਇਹ ਵੀ ਇੱਕ ਅਹਿਮ ਜਿਹੜਾ ਰੋਲ ਹੈ, ਭੂਮਿਕਾ ਉਹ ਅਦਾ ਕਰਦੀ ਹੈ ਜਿਹੜੀ ਉਹਦੀ ਪਾਣੀ ਦੀ ਕੁਆਲਿਟੀ ਦੇ ਵਿੱਚ ਉਹਨੂੰ ਮੇਨਟੇਨ ਰੱਖਣ ਦੇ ਲਈ। ਅਤੇ ਤੀਸਰਾ ਜਿਹੜਾ ਸਭ ਤੋਂ ਮਹੱਤਵਪੂਰਨ ਸਿਸਟਮ ਹੈ ਉਹ ਹੈ ਫਿਲਟਰੇਸ਼ਨ ਸਿਸਟਮ। ਇੱਕ ਸਹੀ ਤਰ੍ਹਾਂ ਸੁਚਾਰੂ ਢੰਗ ਨਾਲ ਕੰਮ ਕਰਦਾ ਹੋਇਆ ਫਿਲਟਰੇਸ਼ਨ ਸਿਸਟਮ RAS ਦੀ ਬੈਕਬੋਨ ਅਸੀਂ ਕਹਿ ਸਕਦੇ ਹਾਂ, ਕਿਉਂਕਿ ਪੂਰਾ ਸਿਸਟਮ ਇਹਦਾ ਜਿਹੜਾ ਸਿਧਾਂਤ ਹੈ ਉਹ ਫਿਲਟਰੇਸ਼ਨ 'ਤੇ ਹੀ ਨਿਰਭਰ ਕਰਦਾ ਹੈ। ਹੁਣ ਜੇ ਅਸੀਂ ਫਿਲਟਰੇਸ਼ਨ ਦੀ ਵੀ ਗੱਲ ਕੀਤੀ ਹੈ ਤਾਂ ਇਹਦੇ ਨਾਲ ਇੱਕ ਹੋਰ ਜਿਹੜਾ ਜ਼ਰੂਰੀ ਤੱਥ ਜਿਹੜਾ ਜੁੜਿਆ ਹੋਇਆ, ਜਿਹੜਾ ਸਾਡੇ ਮੱਛੀ ਪਾਲਕਾਂ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ,

ਉਹ ਇਹ ਹੈ ਕਿ ਇੱਕ ਲਗਾਤਾਰ ਪਾਵਰ ਸਪਲਾਈ ਜਿਹੜੀ ਹੈ ਉਹ ਮੁਹੱਈਆ ਕਰਵਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਇਹ ਫਿਲਟਰੇਸ਼ਨ ਸਿਸਟਮ ਬੰਦ ਹੋਏਗਾ ਤਾਂ ਇਹ ਆਰਏਐਸ ਜਿਹੜਾ ਸਾਡਾ ਸਿਸਟਮ ਹੈ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਅਤੇ ਮੱਛੀ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਸਕਦੀ ਆ ਅਤੇ ਉਹਦੀ ਮੌਤ ਵੀ ਹੋ ਸਕਦੀ ਹੈ। ਸੋ ਇਸ ਕਰਕੇ ਜਿਹੜੇ ਇਹ ਪ੍ਰਬੰਧਨ ਅਭਿਆਸ ਨੇ ਸਾਡੇ ਮੱਛੀ ਪਾਲਕਾਂ ਨੂੰ ਇਹ ਜ਼ਰੂਰ ਕਰਨੇ ਚਾਹੀਦੇ ਨੇ ਜਿਹੜੇ ਵੀ ਮੱਛੀ ਪਾਲਕ ਆਰਏਐਸ ਸਿਸਟਮ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ। ਸੋ ਇਸ ਤੋਂ ਇਲਾਵਾ ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਆਰਏਐਸ ਸਿਸਟਮ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੱਛੀਆਂ ਨੇ ਉਹਨਾਂ ਨੂੰ ਪਾਲ ਸਕਦੇ ਹਾਂ, ਤਾਂ ਆਰਏਐਸ ਦੇ ਵਿੱਚ ਅਸੀਂ ਉਹ ਮੱਛੀਆਂ ਨੂੰ ਪ੍ਰਜਾਤੀਆਂ ਜਿਹੜੀਆਂ ਅਸੀਂ ਚੂਜ਼ ਕਰਨੀਆਂ ਨੇ ਜਿਹੜੀਆਂ ਕਿ ਜ਼ਿਆਦਾ ਜਿਹੜੀ ਘਣਤਾ ਹੈਗੀ ਆ ਹਾਈ ਸਟੋਕਿੰਗ ਡੈਂਸਿਟੀ ਹੈ ਉਹਨੂੰ ਸਹਿਣ ਕਰ ਸਕਦੀਆਂ ਨੇ ਅਤ੏ ਉਹੋ ਜਿਹੀਆਂ ਸਪੀਸ਼ੀਜ਼ ਅਸੀਂ ਇਹਦੇ ਲਈ ਆਰਏਐਸ ਸਿਸਟਮ ਲਈ ਵਰਤ ਸਕਦੇ ਹਾਂ, ਜਿਵੇਂ ਕਿ ਤਿਲਾਪੀਆ ਹੈ, ਪੰਗਾਸ ਹੈ ਜਾਂ ਹੋਰ ਵੀ ਸਪੀਸ਼ੀਜ਼। ਇਹ ਖੇਤਰ ਤੋਂ ਖੇਤਰ ਦੇ ਹਿਸਾਬ ਨਾਲ ਜਿਹੜੀਆਂ ਨੇ ਪ੍ਰਜਾਤੀਆਂ ਉਹ ਵੱਖ ਵੱਖ ਹੋ ਸਕਦੀਆਂ ਨੇ, ਪਰ ਜਿਹੜੀ ਮੇਨ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਉਹ ਇਹ ਹੈ ਕਿ ਅਸੀਂ ਅਜਿਹੀ ਪ੍ਰਜਾਤੀ ਸਿਲੈਕਟ ਕਰਨੀ ਹੈ ਜਿਹੜੀ ਬਹੁਤ ਜ਼ਿਆਦਾ ਸਟੋਕਿੰਗ ਡੈਂਸਿਟੀ ਨੂੰ ਸਹਿਣ ਕਰ ਸਕਦੀ ਹੈ। ਅਤੇ ਇਸ ਤੋਂ ਇਲਾਵਾ ਤੀਸਰੇ ਨੰਬਰ 'ਤੇ ਜੇਕਰ ਅਸੀਂ ਗੱਲ ਕਰੀਏ ਸਿਸਟਮ ਐਕੁਆਪੋਨਿਕਸ, ਐਕੁਆਪੋਨਿਕਸ ਵੀ ਇੰਟੈਂਸਿਵ ਫਿਸ਼ ਫਾਰਮਿੰਗ ਦਾ ਇੱਕ ਬਹੁਤ ਹੀ ਵਧੀਆ ਵਿਕਲਪ ਹੈਗਾ ਜਿਹੜੇ ਸਾਡੇ ਕਿਸਾਨ ਵੀਰ ਅਪਣਾ ਸਕਦੇ ਨੇ। ਐਕੁਆਪੋਨਿਕਸ ਦਾ ਜਿਹੜਾ ਪ੍ਰਿੰਸੀਪਲ ਹੈਗਾ, ਜਿਹੜਾ ਸਿਧਾਂਤ ਹੈਗਾ, ਉਹ ਇਸ ਸਿਧਾਂਤ 'ਤੇ ਕੰਮ ਕਰਦਾ ਕਿ ਅਸੀਂ ਸੇਮ ਪਾਣੀ ਨੂੰ ਮੱਛੀ ਪਾਲਣ ਅਤੇ ਪੌਦਿਆਂ ਦੇ ਵਾਧੇ ਵਿਕਾਸ ਲਈ ਯੂਜ਼ ਕਰਨਾ। ਕਹਿਣ ਤੋਂ ਭਾਵ ਹੈ ਕਿ ਐਕੁਆਪੋਨਿਕਸ ਮੱਛੀ ਅਤੇ ਪੌਦਿਆਂ ਦੀ ਇਕੱਠੀ ਖੇਤੀ ਦਾ ਸੁਮੇਲ ਹੈ। ਐਕੁਆਪੋਨਿਕਸ ਐਕੁਆਕਲਚਰ ਮਤਲਬ ਕਿ ਮੱਛੀ ਪਾਲਣ, ਹਾਈਡਰੋਪੋਨਿਕਸ ਜਾਣੀ ਕਿ ਪੌਦਿਆਂ ਦੀ ਖੇਤੀ। ਜਿਵੇਂ ਕਿ ਤੁਸੀਂ ਦੇਖਿਆ ਹੋਏਗਾ ਕਈ ਵਾਰੀ ਅਸੀਂ ਨਿਕਲਦੇ ਹਾਂ ਦੇਖਦੇ ਹਾਂ ਪਾਈਪਸ ਵਰਗੇ ਜਿਹੜੇ ਕੁਝ ਸਟਰਕਚਰ ਬਣੇ ਹੁੰਦੇ ਆ ਅਤੇ ਉਹਨਾਂ ਦੇ ਵਿੱਚ ਪੌਦੇ ਉੱਗੇ ਹੁੰਦੇ ਨੇ, ਉਸ ਨੂੰ ਅਸੀਂ ਹਾਈਡਰੋਪੋਨਿਕਸ ਕਹਿੰਦੇ ਹਾਂ। ਜਦੋਂ ਉਸ ਹਾਈਡਰੋਪੋਨਿਕਸ ਨੂੰ ਅਸੀਂ ਐਕੁਆਕਲਚਰ ਦੇ ਨਾਲ ਜੋੜ ਦਿੰਦੇ ਹਾਂ ਤਾਂ ਉਹ ਐਕੁਆਪੋਨਿਕਸ ਬਣ ਜਾਂਦਾ। ਸੋ ਇਹ ਵੀ ਇੱਕ ਬਹੁਤ ਵਧੀਆ ਵਿਕਲਪ ਹੈ ਜਿੱਥੇ ਖਾਸ ਕਰਕੇ ਸ਼ਹਿਰੀ ਇਲਾਕੇ ਜਿੱਥੇ ਕਿ ਪਾਣੀ ਅਤੇ ਜ਼ਮੀਨ ਜਿਹੜੇ ਲਿਮਿਟਡ ਹੋਣ ਉੱਥੇ ਇਹ ਉਹਨਾਂ ਏਰੀਆਜ਼ ਦੇ ਲਈ ਇਹ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਵਿਕਲਪ ਹੈਗਾ। ਤਾਂ ਇਹ ਜਿਹੜਾ ਬੇਸਿਕ ਇਹਦੇ ਵਿੱਚ ਸਿਸਟਮ ਕੀ ਹੈ ਕਿ ਐਕੁਆਪੋਨਿਕਸ ਕੰਮ ਕਿਵੇਂ ਕਰਦਾ, ਜਿਵੇਂ ਪੌਦਿਆਂ ਦੇ ਵਾਧੇ ਵਿਕਾਸ ਲਈ ਸਾਨੂੰ ਪਤਾ ਹੈ ਵੀ ਤਿੰਨ ਤੱਤ ਨੇ ਜਿਹੜੇ ਜ਼ਰੂਰੀ ਹੁੰਦੇ ਨੇ, ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼ੀਅਮ। ਮੱਛੀ ਤਲਾਅ ਦਾ ਜਿਹੜਾ ਪਾਣੀ ਆ ਉਹਦੇ ਵਿੱਚ ਇਹ ਤੱਤ ਜਿਹੜੇ ਨੇ ਉਹ ਪਹਿਲਾਂ ਤੋਂ ਹੀ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ। ਜਿਹੜੀ ਫੀਡ ਪਾਉਂਦੇ ਆ ਉਪਰੀ ਫੀਡ ਪਾਈ ਜਾਂਦੀ ਆ ਉਸ ਦੇ ਦੁਆਰਾ ਇਹ ਤੱਤ ਆਉਂਦੇ ਨੇ। ਉਸ ਤੋਂ ਇਲਾਵਾ ਮੱਛੀ ਦਾ ਜਿਹੜਾ ਵੇਸਟ ਹੁੰਦਾ ਉਹਦੇ ਦੁਆਰਾ ਵੀ ਇਹ ਜਿਹੜੇ ਤੱਤ ਨੇ ਉਹ ਪਾਣੀ ਵਿੱਚ ਆ ਜਾਂਦੇ ਨੇ। ਅਤੇ ਜਦੋਂ ਇਹ ਮੱਛੀ ਤਲਾਅ ਦਾ ਪਾਣੀ ਉਹਨਾਂ ਪਾਈਪਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹ ਪੌਦੇ ਲੱਗੇ ਹੋਏ ਨੇ ਜਦੋਂ ਉਹ ਘੁੰਮਦਾ ਉਹਨਾਂ ਦੇ ਵਿੱਚ ਰੀਸਰਕੂਲੇਟ ਹੁੰਦਾ ਤਾਂ ਉਹ ਪੌਦੇ ਉਹਨਾਂ ਦੇ ਵਿੱਚ ਉਹ ਤੱਤ ਜਿਹੜੇ ਨੇ ਉਹ ਸੋਖ ਲੈਂਦੇ ਨੇ। ਉਹ ਸੋਖਣ ਤੋਂ ਬਾਅਦ ਉਹ ਪਾਣੀ ਘੁੰਮ ਕੇ ਫਿਰ ਤੋਂ ਬਾਇਓਫਿਲਟਰੇਸ਼ਨ ਹੋਣ ਤੋਂ ਬਾਅਦ, ਬਾਇਓਫਿਲਟਰੇਸ਼ਨ ਮੀਨਸ ਜਿਵੇਂ ਕਿ ਬੈਕਟੀਰੀਆ ਦੀ ਮਦਦ ਦੇ ਨਾਲ ਉਸ ਪਾਣੀ ਦੇ ਵਿੱਚੋਂ ਅਮੋਨੀਆ ਨੂੰ ਰਿਮੂਵ ਕਰਨਾ, ਉਹਨੂੰ ਕੱਢ ਦੇਣਾ, ਉਸ ਤੋਂ ਬਾਅਦ ਉਹੀ ਸੇਮ ਪਾਣੀ ਫਿਰ ਤੋਂ ਮੱਛੀ ਤਲਾਅ ਦੇ ਵਿੱਚ ਆ ਜਾਂਦਾ। ਸੋ ਇਹ ਇੱਕ ਤਰ੍ਹਾਂ ਦਾ ਰੀਸਰਕੂਲੇਟਰੀ ਸਿਸਟਮ ਹੀ ਹੈ, ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਇੱਕ ਰੀਸਰਕੂਲੇਟਰੀ ਸਿਸਟਮ ਹੀ ਹੈ। ਪਰ ਇਹ ਇੱਕ ਅਜਿਹਾ ਸਿਸਟਮ ਹੈ ਜਿਹੜਾ ਕਿ ਦੋਨੋਂ ਮਤਲਬ ਮਿਊਚੁਅਲ ਬੈਨੀਫਿਟਸ, ਇੱਕ ਦੂਸਰੇ ਨੂੰ ਫਾਇਦਾ ਕਰਨ ਵਾਲਾ ਇੱਕ ਚੰਗਾ ਸੁਮੇਲ ਹੈਗਾ। ਸੋ ਇਹਦੇ ਵਿੱਚ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਹੈ ਕਿ ਅਸੀਂ ਅਜਿਹੇ ਪੌਦੇ ਜਾਂ ਅਜਿਹੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਨੇ ਉਹ ਹਾਈਡਰੋਪੋਨਿਕਸ ਜਦੋਂ ਅਸੀਂ ਐਕੁਆਕਲਚਰ ਨਾਲ ਜੋੜਦੇ ਹਾਂ ਅਸੀਂ ਉਹ ਵਾਲੀਆਂ ਸਬਜ਼ੀਆਂ ਜਾਂ ਪੌਦੇ ਉਗਾ ਸਕਦੇ ਹਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੇ ਤੱਤ ਨੇ ਉਹ ਨਹੀਂ ਚਾਹੀਦੇ ਹੁੰਦੇ ਉਹਨਾਂ ਦੇ ਵਾਧੇ ਵਿਕਾਸ ਲਈ। ਜਿਵੇਂ ਕਿ ਹੁਣ ਟਮਾਟਰ ਹੋ ਗਏ, ਮਟਰ ਹੋ ਗਏ, ਬੰਦ ਗੋਭੀ ਹੋ ਗਈ, ਸ਼ਿਮਲਾ ਮਿਰਚ ਹੋ ਗਈ, ਲੈਟਿਊਸ ਹੋ ਗਿਆ। ਸੋ ਇੱਦਾਂ ਦੀਆਂ ਕੁਝ ਸਬਜ਼ੀਆਂ ਜਿਨ੍ਹਾਂ ਨੂੰ ਘੱਟ ਤੱਤ ਚਾਹੀਦੇ ਨੇ ਆਪਣੇ ਵਾਧੇ ਵਿਕਾਸ ਲਈ, ਉਹ ਸਬਜ਼ੀਆਂ ਜਿਹੜੀਆਂ ਅਸੀਂ ਐਕੁਆਪੋਨਿਕਸ ਦੇ ਨਾਲ ਜੋੜ ਕੇ ਅਸੀਂ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਹੀ ਮੱਛੀਆਂ ਦੀਆਂ ਪ੍ਰਜਾਤੀਆਂ ਵੀ ਅਸੀਂ ਉਹੀ ਸਿਲੈਕਟ ਕਰਨੀਆਂ ਜਿਹੜੀਆਂ ਕਿ ਐਕੁਆਪੋਨਿਕਸ ਦੇ ਵਿੱਚ ਹਾਈ ਸਟੋਕਿੰਗ ਡੈਂਸਿਟੀ ਅਸੀਂ ਰੱਖਦੇ ਹਾਂ, ਉਹਦੇ ਲਈ ਉਹ ਸਹਿਣਸ਼ੀਲਤਾ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਕਰਕੇ ਅਸੀਂ ਪੌਦਿਆਂ ਦੀ ਜਿਹੜੀ ਆਪਣੀ ਪ੍ਰਜਾਤੀ ਹੈ ਅਤੇ ਮੱਛੀਆਂ ਦੀ ਪ੍ਰਜਾਤੀ ਆ ਉਹ ਐਕੁਆਪੋਨਿਕਸ ਦੇ ਲਈ ਸਿਲੈਕਟ ਕਰਨੀ ਹੈ। ਸੋ ਇਹ ਤਿੰਨ ਵੱਖ ਵੱਖ ਤਰ੍ਹਾਂ ਦੇ ਸਿਸਟਮ ਹੈਗੇ ਨੇ ਇੰਟੈਂਸਿਵ ਫਿਸ਼ ਫਾਰਮਿੰਗ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਨੇ ਅਪਣਾ ਸਕਦੇ ਨੇ। ਸੋ ਇਹਨਾਂ ਦੇ ਵਿੱਚ ਘੱਟ ਜ਼ਮੀਨ ਅਤੇ ਥੋੜ੍ਹਾ ਪਾਣੀ ਵਰਤ ਕੇ ਹੀ, ਪਰ ਚੰਗੇ ਪ੍ਰਬੰਧਨ ਅਭਿਆਸ, ਕਿਉਂਕਿ ਇਹ ਇੰਟੈਂਸਿਵ ਫਾਰਮਿੰਗ ਸਿਸਟਮ ਹੈ ਤਾਂ ਇਹਦੇ ਵਿੱਚ ਚੰਗੇ ਪ੍ਰਬੰਧਨ ਅਭਿਆਸ ਬਹੁਤ ਜ਼ਰੂਰੀ ਨੇ, ਕਿਉਂਕਿ ਮੱਛੀ ਬਹੁਤ ਜ਼ਿਆਦਾ ਘਣਤਾ ਦੇ ਵਿੱਚ ਅਸੀਂ ਪਾਈ ਹੁੰਦੀ ਹੈ। ਤਾਂ ਇਸ ਤਿੰਨ ਜਿਹੜੇ ਯੋਗ ਵਿਕਲਪ ਨੇ ਸਾਡੇ ਮੱਛੀ ਪਾਲਕ ਜਿਹੜੇ ਕਿਸਾਨ ਵੀਰ ਨੇ ਉਹ ਅਪਣਾ ਸਕਦੇ ਨੇ। ਪਰ
ਮੈਂ ਆਪਣੇ ਕਿਸਾਨ ਵੀਰਾਂ ਨੂੰ ਇੱਥੇ ਆਗਾਹ ਕਰਨਾ ਚਾਹਾਂਗੀ ਕਿ

ਜਿਹੜੇ ਵੀ ਕਿਸਾਨ ਵੀਰ ਇਹ ਸਿਸਟਮ ਕਰ ਰਹੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਅਪਣਾਉਣਾ ਚਾਹੁੰਦੇ ਨੇ, ਉਹ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹਦੇ ਬਾਰੇ ਪੂਰੀ ਜਿਹੜੀ ਵਿਗਿਆਨਿਕ ਜਾਂ ਤਕਨੀਕੀ ਜਾਣਕਾਰੀ ਆ ਉਹ ਲੈ ਕੇ ਹੀ ਇਸ ਨੂੰ ਸ਼ੁਰੂ ਕਰਨ। ਕੋਈ ਕਿਸੇ ਵੀ ਅਧੂਰੀ ਜਾਣਕਾਰੀ ਦੇ ਬੇਸ 'ਤੇ ਜੇਕਰ ਕੋਈ ਵੀ ਮੱਛੀ ਪਾਲਕ ਇਹਨਾਂ ਸਿਸਟਮਸ ਦੇ ਵਿੱਚੋਂ ਕਿਸੇ ਵੀ ਇੱਕ ਸਿਸਟਮ ਨੂੰ ਸ਼ੁਰੂ ਕਰਦਾ ਤਾਂ ਹੋ ਸਕਦਾ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਣ ਅਤੇ ਘਾਟਾ ਵੀ ਚੱਲਣਾ ਪੈ ਸਕਦਾ। ਸੋ ਇਸ ਕਰਕੇ ਜਿਹੜੇ ਕਿਸਾਨ ਵੀਰ ਨੇ ਉਹ ਪਹਿਲਾਂ ਇਹਦੀ ਬਣਦੀ ਜਾਣਕਾਰੀ ਲੈ ਲੈਣ, ਕਿਉਂਕਿ ਇਹਦੀ ਲਾਗਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਮੁਨਾਫਾ ਵੀ ਰਵਾਇਤੀ ਮੱਛੀ ਪਾਲਣ ਨਾਲੋਂ ਦੁੱਗਣਾ ਤਿੱਗਣਾ ਹੁੰਦਾ ਪਰ ਲਾਗਤ ਵੀ ਉਨੀ ਜ਼ਿਆਦਾ ਹੀ ਹੁੰਦੀ ਹੈ। ਸੋ ਇਸ ਕਿੱਤੇ ਨੂੰ ਪ੍ਰਮੋਟ ਕਰਨ ਲਈ ਭਾਰਤ ਸਰਕਾਰ ਵੱਲੋਂ ਵੀ ਜਿਹੜੀ ਨੀਲੀ ਕ੍ਰਾਂਤੀ ਆ ਉਹਨੂੰ ਪ੍ਰਮੋਟ ਕਰਨ ਲਈ ਕਾਫੀ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਸਾਡੇ ਕਿਸਾਨ ਵੀਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਦੇ ਲਈ ਅਤੇ ਮੱਛੀ ਪਾਲਣ ਦੇ ਕਿੱਤੇ ਨੂੰ ਵਧਾਉਣ ਲਈ ਕਾਫੀ ਤਰ੍ਹਾਂ ਦੇ ਉਪਰਾਲੇ ਜਿਹੜੀ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਅਤੇ ਉਹਨਾਂ ਦੇ ਵਿੱਚੋਂ ਇੱਕ ਉਪਰਾਲਾ ਜਿਵੇਂ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ, ਇਹ ਸਕੀਮ ਚਲਾਈ ਜਾ ਰਹੀ ਸੀ ਭਾਰਤ ਸਰਕਾਰ ਵੱਲੋਂ, ਜਿਹੜੀ ਕਿ 2020 ਤੋਂ 2025 ਤੱਕ ਸੀ, ਜਿਸ ਦਾ ਬਜਟ ਕਰੀਬ 20,000 ਕਰੋੜ ਸੀ। ਸੋ ਇਸ ਸਕੀਮ ਦੇ ਅਧੀਨ ਜਿਹੜੇ ਸਾਡੇ ਕਾਫੀ ਮੱਛੀ ਪਾਲਕ ਹੈਗੇ ਨੇ ਉਹਨਾਂ ਨੂੰ ਮੱਛੀ ਪਾਲਣ ਦੇ ਵੱਖ ਵੱਖ ਯੂਨਿਟ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਹੋਈ ਹੈ। ਸੋ ਇਸੇ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਦੇ ਅਧੀਨ ਹੀ ਕਾਲਜ ਆਫ ਫਿਸ਼ਰੀਜ਼, ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਬਾਇਓਫਲੋਕ ਐਕੁਆਕਲਚਰ ਸਿਸਟਮ ਅਤੇ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਦੇ ਪ੍ਰਦਰਸ਼ਨ ਯੂਨਿਟ ਵੀ ਲਗਾਏ ਗਏ ਹਨ। ਜਿਹੜੇ ਵੀ ਕਿਸਾਨ ਵੀਰ ਚਾਹਵਾਨ ਹੋਣ, ਜਿਹੜੇ ਇਸ ਕਿੱਤੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਪਣਾਉਣਾ ਚਾਹੁੰਦੇ ਹੋਣ ਤਾਂ ਉਹ ਇਸ ਜਿਹੜੀ ਸਾਡੀਆਂ ਪ੍ਰਦਰਸ਼ਨ ਯੂਨਿਟਸ ਬਣੀਆਂ ਹੋਈਆਂ ਨੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਵਿਜਿਟ ਕਰ ਸਕਦੇ ਨੇ ਅਤੇ ਰਾਜ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਹੀ ਇਹਨਾਂ ਸਿਸਟਮਸ ਨੂੰ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਸਾਡੇ ਜਿਹੜੇ ਮੱਛੀ ਪਾਲਕ ਨੇ ਉਹਨਾਂ ਨੂੰ ਜਿਹੜੀ ਸਹੂਲਤ ਹੈ ਉਹ ਮੁਹੱਈਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਸਕੀਮ ਹੈ ਇਹ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ 2020 ਤੋਂ 2025 ਤੱਕ ਦੀ ਸਕੀਮ ਸੀ। ਸੋ ਇਸੇ ਤਰ੍ਹਾਂ ਦੀ ਹੁਣ ਇੱਕ ਹੋਰ ਸਕੀਮ ਹੈ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ, ਪ੍ਰਧਾਨ ਮੰਤਰੀ ਮਤੱਸਿਆ ਕਿਸਾਨ ਸਮ੍ਰਿੱਧੀ ਸਹਿਯੋਜਨਾ। ਇਹ ਵੀ ਸਾਡੇ ਮੱਛੀ ਪਾਲਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਲਈ ਅਤੇ ਮੱਛੀ ਪਾਲਣ ਕਿੱਤੇ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਨ ਦੇ ਲਈ ਭਾਰਤ ਸਰਕਾਰ ਵੱਲੋਂ ਇਹ ਸਕੀਮ ਚਲਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਜਿਹੜੇ ਵੀ ਕਿਸਾਨ ਵੀਰ ਹੋਰ ਜਾਣਕਾਰੀ ਪੈਦਾ ਮਤਲਬ ਲੈਣਾ ਚਾਹੁੰਦੇ ਨੇ ਤਾਂ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਸਥਿਤ ਜਿਹੜੇ ਫਿਸ਼ਰੀਜ਼ ਆਫਿਸਰ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਇਸ ਤੋਂ ਇਲਾਵਾ ਜੇਕਰ ਕੋਈ ਵੀ ਤੁਸੀਂ ਸਾਇੰਟਿਫਿਕ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਯੂਨੀਵਰਸਿਟੀ ਦੇ ਵਿੱਚ ਮੌਜੂਦ ਜਿਹੜੇ ਸਾਇੰਸਦਾਨ ਮਾਹਿਰ ਨੇ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ, ਤੁਸੀਂ ਜਾ ਕੇ ਵੀ ਉਹਨਾਂ ਨੂੰ ਮਿਲ ਸਕਦੇ ਹੋ ਅਤੇ ਜੇਕਰ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ 0-141-241-4061 ਇਸ ਨੰਬਰ 'ਤੇ ਸੰਪਰਕ ਵੀ ਕਰ ਸਕਦੇ ਹੋ। ਅਖੀਰ ਵਿੱਚ ਮੈਂ ਆਪਣੇ ਕਿਸਾਨ ਵੀਰਾਂ ਨੂੰ ਇੱਕ ਵਾਰ ਫਿਰ ਤੋਂ ਇਹੀ ਗੁਜ਼ਾਰਿਸ਼ ਕਰਨਾ ਚਾਹਾਂਗੀ ਕਿ ਇਹ ਜਿਹੜੇ ਇੰਟੈਂਸਿਵ ਫਾਰਮਿੰਗ ਦੇ ਜਿੰਨੇ ਵੀ ਸਿਸਟਮਸ ਜਿਨ੍ਹਾਂ ਬਾਰੇ ਅਸੀਂ ਹੁਣ ਤੱਕ ਗੱਲ ਕੀਤੀ ਹੈ ਇਹਨਾਂ ਦੀਆਂ ਲਾਗਤ ਦਰਾਂ ਬਹੁਤ ਜ਼ਿਆਦਾ ਨੇ, ਮੁਨਾਫਾ ਵੀ ਬਹੁਤ ਜ਼ਿਆਦਾ ਹੈ ਪਰ ਉਸ ਤੋਂ ਜ਼ਿਆਦਾ ਰਿਸਕ ਜਿਹੜਾ ਹੈਗਾ ਉਹ ਲਾਗਤ ਦਰਾਂ ਦਾ, ਉਹ ਲਾਗਤ ਦਰਾਂ ਬਹੁਤ ਜ਼ਿਆਦਾ ਨੇ। ਸੋ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਪਹਿਲਾਂ ਪੂਰੀ ਬਣਦੀ ਜਾਣਕਾਰੀ ਹੀ ਲਓ ਅਤੇ ਫਿਰ ਇਸ ਨੂੰ ਸਟਾਰਟ ਕਰੋ ਤਾਂ ਕਿ ਜਿਹੜਾ ਹੋਣ ਵਾਲਾ ਅਣਚਾਹਾ ਨੁਕਸਾਨ ਹੈ ਉਹ ਤੋਂ ਬਚਿਆ ਜਾ ਸਕੇ ਅਤੇ ਤੁਸੀਂ ਵਧੇਰੇ ਮੁਨਾਫਾ ਲੈ ਸਕੋ। ਧੰਨਵਾਦ।

0: अवतार सिंह बिलिंग दे नावल होया देश पराया ते आधारित ए रेडियो लड़ीवार नाटक तुसी सुनोगे हर सोमवार शाम 6:30 बजे देहाती प्रोग्राम लड़ीवार नाटक होया देश पराया। ਕੱਲ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਬਾਸਮਤੀ ਦੀ ਲੁਆਈ ਦੇ ਬਾਬਤ ਕੋਈ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ਼ ਪਰਾਇਆ ਦੀ 13ਵੀਂ ਕੜੀ
1: ਜੀ
0: ਸਬਜ਼ੀਆਂ ਦੀ ਘਰੇਲੂ ਬਗੀਚੀ ਦੇ ਬਾਬਤ ਡਾਕਟਰ ਦਿਲਪ੍ਰੀਤ ਤਲਵਾਰ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ
1: ਜੀ। ਮੌਸਮ ਕੀ ਕਹਿੰਦਾ ਜੀ?
0: ਜਿੱਥੋਂ ਤੱਕ ਗੱਲ ਹੈ ਸ਼ਿੰਗਾਰਾ ਸਿੰਘ ਜੀ ਮੌਸਮ ਦੀ
1: ਜੀ
0: ਹੈ ਛੱਟਾਂ ਪੈਣ ਦਾ ਅਨੁਮਾਨ।
1: ਅੱਛਾ,
0: ਹਾਂ ਮੌਸਮ ਦਾ ਪ੍ਰਭਾਵ ਇਹੀ ਹੈ ਤੇ ਆਪਾਂ ਚੱਲੀਏ ਜੀ ਜੈ

0: ਇਹ ਸੀ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਪੁਲਿਸ
2: ਮਿਸ ਸੀਮਾ।
1: ਹਾਂਜੀ,
2: ਹੁਣੇ ਪੁਲਿਸ ਥਾਣੇ ਆਓ। ਰੁਕੋ, ਨਹੀਂ ਤਾਂ ਕਾਰਾ ਜਾਵਾਂਗੇ। ਹਾਂ
1: ਕਿਉਂ? ਪਰ ਮੈਂ
2: ਇਕੱਲੇ ਦੂਜੇ ਕਮਰੇ ਵਿੱਚ ਆਉਂ। ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ।
1: ਡਿਜੀਟਲ ਅਰੈਸਟ?
2: 1,00,000 ਦਿਓ, ਬਚ ਜਾਓਗੇ।
1: ਇੰਨੇ ਪੈਸੇ?
2: ਅੱਛਾ ਠੀਕ ਹੈ, ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ 30,000 ਦਿਓ, ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ।
1: ਜੇਲ੍ਹ ਤਾਂ ਤੂੰ ਜਾਵੇਂਗਾ, ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ।
2: ਓਏ,
1: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ। ਇਸ ਲਈ ਘਬਰਾਓ ਨਾ। ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।
3: ਹੈਲੋ ਮੰਮਾ।
1: ਹਾਈ,
4: RBI ਕਹਿੰਦਾ ਹੈ
1: ਜਾਣਕਾਰ ਬਣੋ, ਸੁਚੇਤ ਰਹੋ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਦੀਆਂ ਖਬਰਾਂ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਜੂਨ 'ਚ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਸੁਰੱਖਿਆ 'ਚ ਉਨ੍ਹਾਂ ਦੀ ਅਗਵਾਈ ਲਈ ਸੇਸ਼ੀਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਨੇ ਕਰਾਚੀ ਵਿਚ ਹੋਈ ਹਾਲੀਆ ਘਟਨਾ ਸਬੰਧੀ ਪਾਕਿਸਤਾਨ ਵੱਲੋਂ ਲਗਾਏ ਇਲਜ਼ਾਮ ਨੂੰ ਰੱਦ ਕੀਤਾ। ਕਿਹਾ ਪਾਕਿਸਤਾਨ ਨੂੰ ਆਪਣੇ ਖੇਤਰ 'ਚ ਮੌਜੂਦ ਦਹਿਸ਼ਤਗਰਦੀ ਢਾਂਚਿਆਂ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਦਿੱਤਾ ਜ਼ੋਰ ਅਤੇ ਭਾਰਤ ਨੇ ਅਹਿਮਦਾਬਾਦ 'ਚ ਮਰਦਾਂ ਦੇ AVC ਵਾਲੀਬਾਲ ਕੱਪ 'ਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ 'ਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਅਤੇ ਏਅਰੋਸਪੇਸ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ।
1: C-295 ये विमान मेड इन इंडिया है और C-295 विमान ने अपनी पहली उड़ान पूरी की है और ऐसे 40

0: विमान भारत में ही बनाए जा रहे हैं। इससे एमएसएमई और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
1: प्रधानमंत्री ने अंतरराष्ट्रीय योग दिवस बारे भी गल की, जिसनों दुनिया भर में मनाया गया। प्रधानमंत्री ने कहा कि राष्ट्र निर्माण में जनतक भागीदारी भारत लिए बहुत खुशी की गल है। उन्होंने कहा कि पछमी एशिया में जंग वर्गी स्थिति के मद्देनज़र कुछ थावां ते नागरिकां ने सोने की खरीददारी ते विदेश यात्रा नूं अस्थाई तौर पर मुलतवी करके एकजुटता का प्रदर्शन किया है। श्री मोदी ने नागरिकां नूं खेतीबाड़ी वाली जमीन नूं रसायणां तों दूर रखण ते कुदरती खातां की वरतों करके अपनी जमीन की वध तों वध खेती करन की अपील की। उन्होंने जिक्र किया कि बहुत सारे लोगों ने कारपोलिंग संबंधी अपने तजर्बे सांझे किए हैं। एक दिशा च यात्रा करने वाले बहुत सारे लोगों ने कारपोलिंग की वरतों करके इकट्ठिया यात्रा करन नूं तरजीह दी है। उन्होंने तसली जाहर की कि भारत इस विश्वव्यापी संकट का सामना करने लिए एकजुट है। श्री मोदी ने विश्वास प्रगट किया कि जनतक भागीदारी की यह शक्ति देश नूं मजबूत करेगी ते सफलता वल लै जाएगी। प्रधानमंत्री ने कहा कि सरकार देश भर के लखां परिवारों नूं दुर्घटना बीमा प्रदान कर रही है। उन्होंने कहा,
0: सरकार देश के करोड़ों परिवारों तक सुरक्षा का कवच पहुंचा रही है। प्रधानमंत्री सुरक्षा बीमा योजना के तहत केवल एक साल के 20 रुपये का प्रीमियम, उस पर 2 लाख रुपये तक का दुर्घटना बीमा मिलता है। उसी प्रकार से प्रधानमंत्री जीवन ज्योति बीमा योजना भी उतनी ही अहम है। ये योजना व्यक्ति की दुखद मृत्यु होने पर उसके परिवार को 2 लाख रुपये का बीमा कवर देती है। इसका वार्षिक प्रीमियम सिर्फ 436 रुपये है।
1: आखिर च पानी की संभाल बारे प्रधानमंत्री ने कहा कि मीं दे पानी की हर बूंद नूं बचाया जाना चाहिए। उन्होंने कहा कि कैच द रेन मुहिम विच कोई ढिल नहीं होनी चाहिए। प्रधानमंत्री नरेंद्र मोदी नूं अज शेसेल्स की अपनी सरकारी दौरे दौरान वातावरण सुरक्षा ते पायदार विकास च उन्हां दी अगवाई लई सेशेल्स दा सर्वोच्च नागरिक सम्मान गार्डियन आफ द ब्लू होराइजन नाल सम्मानित किया गया। सेशेल्स दे राष्ट्रपति डॉ पैट्रिक हेरेमनी ने प्रधानमंत्री मोदी नूं यह पुरस्कार भेंट किया। प्रधानमंत्री मोदी ने उन्हां दा शुक्रिया अदा करदा आख्या,
2: President Armini and the people of Seychelles for honoring me with the Guardian of the Blue Horizon earlier today. It will encourage all those who are making sustained efforts for environment conservation. I bring with me the warm greetings and best wishes of 1.4 billion people of India.
1: ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਡਾ. ਅਜੈ ਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੇਲੇਸ਼ ਦੇ ਸਰਵਉੱਚ ਸਨਮਾਨ ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਵਕਾਰੀ ਮਾਨਤਾ ਭਾਰਤ ਦੀ ਜਲਵਾਯੂ ਕਾਰਵਾਈ 'ਚ ਗਿਰਦੀ ਦੀ ਸਾਂਭ ਸੰਭਾਲ ਅਤੇ ਨਿਰੰਤਰ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਨੂੰ ਦਰਸਾਉਂਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਸਨਮਾਨ ਦੁਨੀਆ ਵਿੱਚ ਭਾਰਤ ਦੇ ਵੱਧਦੇ ਪ੍ਰਭਾਵ ਨੂੰ ਦਰਸਾਉਂਦਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਕਰਾਚੀ ਵਿੱਚ ਹੋਈ ਹਾਲੀ ਘਟਨਾ ਸੰਬੰਧੀ ਪਾਕਿਸਤਾਨ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਪਸ਼ਟ ਤੌਰ 'ਤੇ ਰੱਦ ਕਰਦਿਆਂ ਉਹਨਾਂ ਨੂੰ ਬੇਬੁਨਿਆਦ ਦੱਸਿਆ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੂਜਿਆਂ 'ਤੇ ਉਂਗਲ ਚੁੱਕਣ ਦੀ ਬਜਾਏ ਪਾਕਿਸਤਾਨ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਅਤੇ ਆਪਣੇ ਖੇਤਰ 'ਚ ਮੌਜੂਦ ਦਹਿਸ਼ਤਗਰਦੀ ਢਾਂਚਿਆਂ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਦਹਿਸ਼ਤਗਰਦੀ ਨੂੰ ਆਪਣੀ ਸਰਕਾਰੀ ਨੀਤੀ ਦੇ ਸਾਧਨ ਵਜੋਂ ਵਰਤਣ ਦੀ ਪ੍ਰਵਿਰਤੀ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 2047 ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ। ਅੱਜ ਨਵੀਂ ਦਿੱਲੀ 'ਚ ਰਾਸ਼ਟਰੀ ਪੇਂਡੂ ਵਿਕਾਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਗੱਲ ਆਖੀ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਨੂੰ ਤੇਜ਼ ਕਰਨ ਦੇ ਨਾਲੋਂ ਨਾਲ ਪੇਂਡੂ ਮਜ਼ਦੂਰਾਂ ਲਈ ਰੋਜ਼ੀ ਰੋਟੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਵਿਕਸਿਤ ਭਾਰਤ ਗ੍ਰਾਮੀਣ ਯੋਜਨਾ ਤਹਿਤ 1,51,000 ਕਰੋੜ ਤੋਂ ਵੱਧ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ,
3: गांव केवल भारत का भूगोल नहीं है, भारत की आत्मा है, भारत की अर्थव्यवस्था है, भारत की अस्मिता है। गांव केवल बसाहट नहीं है, वे भारत की सभ्यता है, संस्कृति है, जीवन मूल्य है, परंपराएं हैं और समृद्धि के केंद्र रहे हैं। हमारी ताकत भी गांव है और हमारी संभावना भी गांव में। गांव हमारे लोकतंत्र की सबसे मजबूत इकाई भी है और ये आज का सम्मेलन ग्रामीण समृद्धि का मंथन है।
1: ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ ਵਿੱਚ PM ਫੈਮਿਲੀ ਕੇਅਰ ਟਰੈਕਰ ਤੇ ਆਜ਼ਮਾਇਸ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਹ ਏਕੀਕ੍ਰਿਤ ਡਿਜੀਟਲ

0: ਮੰਚ ਜਨਮ ਰਜਿਸਟ੍ਰੇਸ਼ਨ ਨੰਬਰ ਜਾਂ ਆਵਾ ਆਈਡੀ ਨਾਲ ਜੁੜੇ ਇੱਕ ਵਿਲੱਖਣ ਆਈਡੀ ਦੀ ਵਰਤੋਂ ਕਰਕੇ ਗਰਭ ਅਵਸਥਾ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਲਾਭਪਾਤਰੀਆਂ ਦੀ ਸਿਹਤ, ਪੋਸ਼ਣ ਅਤੇ ਸਿੱਖਿਆ ਨੂੰ ਟਰੈਕ ਕਰੇਗਾ। ਇਸ ਮੌਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ 'ਚ ਸਿਹਤ ਖੇਤਰ ਵਿੱਚ ਮਹੱਤਵਪੂਰਨ ਬਦਲਾਅ ਹੋਏ ਨੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਕੱਲ੍ਹ ਨਵੀਂ ਦਿੱਲੀ 'ਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਪਰਿਸ਼ਦ ਦੀ 16ਵੀਂ ਮੀਟਿੰਗ 'ਚ ਅਨੀਮੀਆ ਮੁਕਤ ਭਾਰਤ ਮੁਹਿੰਮ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਇਹ ਸ਼ੁਰੂਆਤ ਅਨੀਮੀਆ ਮੁਕਤ ਭਾਰਤ ਤੋਂ ਅਨੀਮੀਆ ਮੁਕਤ ਭਾਰਤ ਮੁਹਿੰਮ 'ਚ ਤਬਦੀਲ ਹੋਣ ਕਾਰਨ ਅਨੀਮੀਆ ਖਿਲਾਫ਼ ਦੇਸ਼ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਇਹ ਕਦਮ ਕੁਪੋਸ਼ਣ ਨਾਲ ਨਜਿੱਠਣ ਅਤੇ ਇੱਕ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਵੀ ਦਰਸਾਉਂਦਾ ਏ। ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਚੀਲਾ ਪਿੰਡ ਵਿੱਚ ਯਮੁਨਾ ਘਾਟ ਸਫਾਈ ਮੁਹਿੰਮ 'ਚ ਹਿੱਸਾ ਲਿਆ। ਮੁੱਖ ਮੰਤਰੀ ਨੇ ਵੱਡੀ ਗਿਣਤੀ ਵਿੱਚ ਨੌਜਵਾਨਾਂ, ਵਲੰਟੀਅਰਸ ਅਤੇ ਸਥਾਨਕ ਨਾਗਰਿਕਾਂ ਦੇ ਨਾਲ ਇਸ ਸਮਾਗਮ 'ਚ ਸਵੈ ਇੱਛਾ ਦੇ ਨਾਲ ਹਿੱਸਾ ਲਿਆ। ਉਹਨਾਂ ਕਿਹਾ ਕਿ ਯਮੁਨਾ ਦਿੱਲੀ ਦੀ ਯਾਦ, ਸੱਭਿਆਚਾਰ ਅਤੇ ਜੀਵਨ ਰੇਖਾ ਹੈ। ਦਿੱਲੀ ਸਰਕਾਰ ਇਸ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਵਿਗਿਆਨਕ, ਟਿਕਾਊ ਅਤੇ ਵਿਆਪਕ ਪੱਧਰ 'ਤੇ ਲਗਾਤਾਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਇਸ ਸੇਵਾ ਮੁਹਿੰਮ 'ਚ ਸ਼ਾਮਲ ਹਰੇਕ ਵਲੰਟੀਅਰ ਦਾ ਧੰਨਵਾਦ ਕੀਤਾ। ਉਹਨਾਂ ਦਿੱਲੀ ਦੇ ਹਰ ਪਰਿਵਾਰ ਨੂੰ ਕਿਸੇ ਵੀ ਦਿਨ ਯਮੁਨਾ ਨੂੰ ਕੁਝ ਸਮਾਂ ਸਮਰਪਿਤ ਕਰਨ ਦੀ ਅਪੀਲ ਕੀਤੀ। ਭਾਰਤ ਨੇ ਅੱਜ ਅਹਿਮਦਾਬਾਦ ਵਿੱਚ ਮਰਦਾਂ ਦੇ ABC ਵਾਲੀਬਾਲ ਕੱਪ ਵਿੱਚ ਤੀਜੇ ਸਥਾਨ ਦੇ ਪਲੇਅਆਫ 'ਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਇਹ 40 ਸਾਲਾਂ ਵਿੱਚ ਟੂਰਨਾਮੈਂਟ ਵਿੱਚ ਭਾਰਤ ਦਾ ਪਹਿਲਾ ਤਮਗਾ। ਇਸ ਤੋਂ ਪਹਿਲਾਂ ਭਾਰਤ ਸੈਮੀਫਾਈਨਲ 'ਚ ਇੰਡੋਨੇਸ਼ੀਆ ਤੋਂ ਹਾਰਨ ਤੋਂ ਬਾਅਦ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਥੋੜ੍ਹੇ ਜਿਹੇ ਫਰਕ ਨਾਲ ਖੁੰਝ ਗਿਆ ਸੀ। ਉਧਰ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋ ਰਿਹਾ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਸ ਮੇਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ 'ਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਅੱਜ ਗਰੁੱਪ ਜੇ ਦੇ ਆਪਣੇ ਆਖਰੀ ਮੁਕਾਬਲੇ 'ਚ ਅਰਜਨਟੀਨਾ ਨੇ ਜਾਰਡਨ ਨੂੰ 3-1 ਨਾਲ ਹਰਾਇਆ। ਇਸ ਦੇ ਨਾਲ ਵਿਸ਼ਵ ਕੱਪ ਵਿੱਚ ਮੇਸੀ ਦੇ ਗੋਲਾਂ ਦੀ ਗਿਣਤੀ 19 ਹੋ ਗਈ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਜੂਨ 'ਚ ਸਵਦੇਸ਼ੀ ਤੌਰ 'ਤੇ ਵਿਕਸਿਤ ਸੀ 295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਵੱਡੀ ਸਫਲਤਾ ਹਾਸਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਸੁਰੱਖਿਆ 'ਚ ਉਹਨਾਂ ਦੀ ਅਗਵਾਈ ਲਈ ਸੇਸ਼ੇਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਨੇ ਕਰਾਚੀ ਵਿੱਚ ਹੋਈ ਹਾਲੀਆ ਘਟਨਾ ਸੰਬੰਧੀ ਪਾਕਿਸਤਾਨ ਵੱਲੋਂ ਲਗਾਏ ਇਲਜ਼ਾਮ ਨੂੰ ਕੀਤਾ ਰੱਦ। ਕਿਹਾ ਪਾਕਿਸਤਾਨ ਨੂੰ ਆਪਣੇ ਖੇਤਰ 'ਚ ਮੌਜੂਦ ਦਹਿਸ਼ਤਗਰਦੀ ਢਾਂਚਿਆਂ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਅਤੇ ਭਾਰਤ ਨੇ ਅਹਿਮਦਾਬਾਦ 'ਚ ਮਰਦਾਂ ਦੇ ABC ਵਾਲੀਬਾਲ ਕੱਪ ਵਿੱਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸਵੇਰੇ 8:30 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:40 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਵਗਦੇ ਪਾਣੀ।
2: ਉਦੋਂ ਮੈਂ ਬੰਬਈ ਸੀ। ਉਹ ਜਦੋਂ ਪਹਿਲੀ ਵਾਰ ਮੈਨੂੰ ਸ਼ਾਂਤਾ ਕਰੂਜ਼ ਦੇ ਬੱਸ ਅੱਡੇ 'ਤੇ ਮਿਲਿਆ। ਮੈਨੂੰ ਲੱਗਦਾ ਬਾਈ ਜੀ ਤੁਸੀਂ ਵੀ ਪੰਜਾਬੀ ਹੋ। ਮੈਂ ਮੁਸਕਰਾਇਆ ਜਦੋਂ ਉਹਨੇ ਮੈਨੂੰ ਚਾਂਚੇ ਕੇ ਸਵਾਲ ਕੀਤਾ, ਜੀ ਹਾਂ ਕੋਈ ਸ਼ੱਕ ਹੈ ਤੁਹਾਨੂੰ? ਉਹ ਅੱਗੋਂ ਹੱਸਿਆ, ਜੀ ਨਹੀਂ, ਮੈਂ ਤਾਂ ਤੁਹਾਨੂੰ ਪਹਿਲੀ ਨਜ਼ਰੀ ਦੇਖ ਕੇ ਪਛਾਣ ਗਿਆ ਸੀ ਕਿ ਤੁਸੀਂ ਪੰਜਾਬੀ ਹੀ ਹੋ। ਇਸ ਤਰ੍ਹਾਂ ਪਹਿਲਾਂ ਮੈਨੂੰ ਬੰਬਈ ਮਹਾਂਨਗਰੀ 'ਚ ਕਿਸੇ ਵੀ ਅਣਜਾਣ ਬੰਦੇ ਨੇ ਇੱਦਾਂ ਨਹੀਂ ਸੀ ਬੁਲਾਇਆ। ਮੈਂ ਸੋਚਦਾ ਰਿਹਾ ਕਿ ਬੰਬਈ ਸ਼ਹਿਰ 'ਚ ਲੱਖਾਂ ਹੀ ਪੰਜਾਬੀ ਵੱਸਦੇ ਨੇ, ਸਰਦਾਰ ਵੀ ਅਤੇ ਮੋਣੇ ਵੀ। ਅਤੇ ਫਿਰ ਮੈਂ ਤਾਂ ਮੋਣਾ ਸੀ ਜਦੋਂ ਕਿ ਕਿਸੇ ਸਰਦਾਰ ਨੂੰ ਪੱਕੀ ਤਰ੍ਹਾਂ ਆਖ ਸਕਦਾ ਸੀ ਕਿ ਉਹ ਪੰਜਾਬੀ ਹੋਵੇਗਾ। ਮੈਨੂੰ ਕੋਈ ਸਮਝ ਨਾ ਲੱਗੀ, ਪਰ ਉਹ ਅਕਹਿਰੇ ਬਦਨ, ਘੁੰਗਰਾਲੇ ਵਾਲਾ, ਕੱਟੀ ਦਾੜੀ, ਗੋਰੇ ਤਿੱਖੇ ਨੈਣਾ ਨਕਸ਼ਾਂ ਵਾਲਾ 27-28 ਕੁ ਵਰਿਆਂ ਦਾ ਮੁੰਡਾ ਮੈਨੂੰ ਕਾਫ਼ੀ ਦਿਲਚਸਪ ਜਾਪਿਆ। ਮੈਂ ਪੁੱਛ ਬੈਠਿਆ, ਤੁਸੀਂ ਮੁੜ ਤੋਂ ਇੱਧਰ ਬੰਬਈ ਰਹਿੰਦੇ ਹੋ ਜਾਂ ਇੱਧਰ ਬੰਬੇ ਵਾਲੋਂ ਹੀ ਤੁਰਨ ਫਿਰਨ ਆਏ ਹੋ? ਮੇਰਾ ਸਵਾਲ ਸੁਣ ਉਹ ਪਤਲੇ ਲਾਲ ਬੁੱਲਾਂ 'ਚੋਂ ਪਿਆਰਾ ਜਿਹਾ ਹੱਸਿਆ ਅਤੇ ਬੜੇ ਮਿੱਠੇ ਅਤੇ ਅਪਨੱਤ ਭਰੇ ਸ਼ਬਦਾਂ 'ਚ ਬੋਲਿਆ, ਨਹੀਂ ਬਾਈ ਜੀ ਮੈਂ ਬੰਬਈ ਦਾ ਨਹੀਂ, ਮੈਨੂੰ ਆਇਆਂ ਹਾਲੇ 5 ਸਾਲ ਹੀ ਹੋਏ ਨੇ। ਮੈਂ ਪੰਜਾਬ ਦਾ ਰਹਿਣ ਵਾਲਾ ਹਾਂ, ਬਠਿੰਡੇ ਵੱਲਦਾ ਹਾਂ ਬਾਈ। ਅੱਛਾ ਅੱਛਾ, ਬਠਿੰਡੇ ਬਣੀ ਦਾ? ਫਿਰ ਤਾਂ ਯਾਰ ਕਮਾਲ ਹੀ ਹੋਊਗੀ, ਮੇਰੀ ਬੈਗ ਵੀ ਬਠਿੰਡੇ ਵੱਲ ਦੀ ਹੋਇਆ, ਮਾਨਸਾ ਤਹਿਸੀਲ 'ਚ ਪਿੰਡ ਬੋੜਾ ਵਾਲ। ਪਰ ਹੁਣ ਮੈਂ ਕਾਫ਼ੀ ਚਿਰ ਤੋਂ ਨਾਭੇ ਪਟਿਆਲੇ ਬਣੀ ਰਹਿੰਦਾ ਹਾਂ। ਮੈਨੂੰ ਆਸ ਸੀ ਕਿ ਉਹ ਆਪਣੇ ਪਿੰਡ, ਆਪਣੇ ਘਰ ਬਾਰੇ ਜ਼ਰੂਰ

ਨਾ ਕੁਝ ਦੱਸੇਗਾ। ਪਰ ਉਹ ਸਿਰਫ ਇੰਨਾ ਹੀ ਆਖ ਕੇ ਚੁੱਪ ਹੋ ਗਿਆ। ਸਾਡੀ ਪਿੰਡ 'ਚ ਖਾਸੀ ਜ਼ਮੀਨ ਹੈ, ਹੋਰ ਵੀ ਕਾਫੀ ਕਾਰੋਬਾਰ ਹੈ ਸ਼ਹਿਰ 'ਚ, ਇਕੱਲਾ ਮੁੰਡਾ ਆਪਣੇ ਬਾਪਿਆਂ ਦਾ। ਮੇਰਾ ਬਾਪੂ ਮੈਨੂੰ ਬੜਾ ਪਿਆਰ ਕਰਦਾ। ਕਿਉਂ, ਤੁਹਾਡਾ ਬਾਪੂ ਜੀ ਵੀ ਤੁਹਾਨੂੰ ਪਿਆਰ ਕਰਦੇ ਨਾ? ਮੇਰੀ ਹਾਸੀ ਨਿਕਲਣ ਮਸਾਂ ਮਸਾਂ ਹੀ ਬਚੀ। ਹਾਂ ਦੋਸਤ, ਬਾਪ ਬਾਪ ਹੀ ਹੁੰਦਾ, ਜਿਵੇਂ ਮਾਂ ਮਾਂ ਹੀ ਹੁੰਦੀ ਹੈ ਅਤੇ ਔਲਾਦ ਔਲਾਦ ਹੀ ਹੁੰਦੀ ਹੈ। ਉਹ ਰਤਾ ਸ਼ਰਮਾਇਆ, ਮੇਰੀ ਮਾਂ ਤਾਂ ਮੇਰੇ ਬਿਨਾਂ ਬਿੰਦ ਵੀ ਨਹੀਂ ਰਹਿ ਸਕਦੀ। ਪਰ ਬਾਈ ਜੀ, ਉਹਨੂੰ ਪਤਾ ਹੈ ਕਿ ਮੈਂ ਬੰਬਈ ਹਾਂ,

ਮਾਂ ਹੀ ਹੁੰਦੀ ਹੈ ਅਤੇ ਔਲਾਦ ਔਲਾਦ ਹੀ ਹੁੰਦੀ ਹੈ। ਉਹ ਰਤਾ ਸ਼ਰਮਾਇਆ, ਮੇਰੀ ਮਾਂ ਤਾਂ ਮੇਰੇ ਬਿਨਾਂ ਬਿੰਦ ਵੀ ਨਹੀਂ ਰਹਿ ਸਕਦੀ। ਪਰ ਭਾਈ ਜੀ, ਉਹਨੂੰ ਪਤਾ ਹੈ ਕਿ ਮੈਂ ਬੰਬਈ ਹਾਂ, ਇਸ ਲਈ ਉਹ ਮੇਰੀ ਜ਼ਿੰਦਗੀ ਬਣਾਉਣ ਖਾਤਰ ਮੇਰੀ ਪੂਰੀ ਸਪੋਰਟ ਕਰਦੀ ਹੈ ਬਾਈ। ਮੈਂ ਉਹਦੀਆਂ ਅੱਖਾਂ ਦੇ ਭੋਲੇਪਨ 'ਚ ਗੁਆਚ ਗਿਆ। ਉਹ ਬੋਲੀ ਜਾ ਰਿਹਾ ਸੀ, ਸਕੂਲ ਟਾਈਮ 'ਚ ਵੀ ਮੈਨੂੰ ਮਾਸਟਰ, ਪ੍ਰੋਫੈਸਰ ਅਤੇ ਹੋਰ ਸਾਥੀ ਆ ਕੇ ਕਰਨ ਵੀ ਮੈਂ ਸਟੇਜ 'ਤੇ ਐਕਟਿੰਗ ਜੀ ਕਰਿਆ ਕਰਾਂ, ਪਰ ਮੇਰਾ ਨਿਸ਼ਾਨਾ ਤਾਂ ਸ਼ੁਰੂ ਤੋਂ ਹੀ ਫਿਲਮਾਂ 'ਚ ਆਉਣ ਦਾ ਸੀ। ਫਿਰ ਭਲਾ ਆਹ ਸਟੇਜ ਟੂਜ 'ਤੇ ਕੀ ਪਿਆ? ਪੈਸਾ ਚੰਗਾ ਸੀ, ਇਸ ਲਈ BA ਦਾਣਿਆਂ ਵੱਟੇ ਕੁੱਟ ਕੇ ਸਿੱਧਾ ਬੰਬੇ ਆ ਟਿਕਿਆ। ਅਤੇ ਇੱਥੇ ਫਿਰ ਪੁੱਛੋ ਨਾ ਜੀ, ਰਾਜ ਕਪੂਰ, BR ਚੋਪੜਾ, ਗੁਲਜ਼ਾਰ ਅਤੇ ਹੋਰ ਬਥੇਰਿਆਂ ਨੇ ਮੈਨੂੰ ਆਪਦੀਆਂ ਫਿਲਮਾਂ 'ਚ ਰੋਲ ਦੇ ਦਿੱਤੇ। ਸਾਲ ਨਹੀਂ ਪਿਆ, ਕਿੰਨੀਆਂ ਫਿਲਮਾਂ ਲਈ ਮੈਂ ਸਾਈਨ ਹੋ ਗਿਆ। 3 ਫਿਲਮਾਂ ਤਾਂ ਕੰਪਲੀਟ ਨੇ ਬਸ, ਅੱਜ ਕੱਲ੍ਹ 'ਚ ਰਿਲੀਜ਼ ਹੋਈਆਂ ਸਮਝੋ। ਅਤੇ ਫਿਰ ਉਹ ਚੁੱਪ ਕਰ ਗਿਆ। 1 ਘੰਟੇ 'ਚ ਕਿੰਨੀਆਂ ਹੀ ਲੋਕਲ ਬੱਸਾਂ, ਆਮ ਵੀ ਅਤੇ ਡਬਲ ਸਟੋਰੀ ਵੀ ਸਵਾਰੀਆਂ ਨਾਲ ਦੀਆਂ ਗੁਜ਼ਰਦੀਆਂ ਗਈਆਂ, ਕਿਉਂਕਿ ਬੰਬਈ ਸ਼ਹਿਰ ਦੇ ਮੇਨ ਸਟੇਸ਼ਨਾਂ 'ਤੇ ਬੇਹੱਦ ਭੀੜ ਰਹਿੰਦੀ ਹੈ। ਪਰ 5 ਮਿੰਟ ਨਹੀਂ ਪੈਂਦੇ, ਭੀੜ ਸਾਫ਼ ਅਤੇ ਫਿਰ ਦੁਬਾਰਾ ਭੀੜ ਇਕੱਠੀ, ਸ਼ਾਂਤਾ ਕਲੋਜ ਵੀ ਵਾਹਵਾ ਰੌਣਕ ਰਹਿੰਦੀ ਹੈ। ਪਰ ਇਹ ਸਭ ਕਾਸੇ ਦਾ ਗੱਲਾਂ ਹੀ ਗੱਲਾਂ 'ਚ ਉਹਨੂੰ ਕੋਈ ਖਿਆਲ ਨਹੀਂ ਸੀ ਰਿਹਾ। ਅਤੇ ਸੱਚਾਈ ਇਹ ਵੀ ਕਿ ਮੇਰਾ ਵੀ ਉਸਦੀਆਂ ਗੱਲਾਂ ਸੁਣਨ ਨੂੰ ਚਿੱਤ ਕਰਦਾ ਸੀ। ਮੈਂ ਆਪਣੇ ਸਿਲਵਰ ਬੀਚ ਜੂਹੂ ਆਪਣੇ ਇੱਕ ਮਿੱਤਰ ਨੂੰ ਟਾਈਮ ਦੇ ਕੇ ਜਿਵੇਂ ਬਾਗੀ ਹੋ ਗਿਆ ਸਾਂ। ਮੈਂ ਤਾਂ ਉਹਦੀਆਂ ਭੋਲੀਆਂ ਅੱਖਾਂ 'ਚ ਗੁਆਚ ਗੁਆਚ ਗਿਆ। ਮੈਨੂੰ ਉਹਦੀਆਂ ਭੋਲੀਆਂ ਸਿੱਧੀਆਂ ਸਪੱਸ਼ਟ ਗੱਲਾਂ 'ਚੋਂ ਅਜੀਬ ਕਿਸਮ ਦਾ ਸਵਾਦ ਆਉਂਦਾ ਰਿਹਾ। ਇਸ ਦਰਮਿਆਨ ਅਸੀਂ ਦੋਨਾਂ ਨੇ ਅੱਡੇ ਦੇ ਬਿਲਕੁਲ ਸਾਹਮਣੇ ਵਾਲੀ ਦੁਕਾਨ 'ਤੇ ਚਾਹ ਪੀਤੀ ਅਤੇ ਨਾਲ ਕੇ ਕੇਕ ਖਾਧਾ। ਹੁਕਮ ਆਉਂਦਾ ਸੀ ਪਰ ਪੇਮੈਂਟ ਮੈਂ ਕੀਤੀ। ਅਜਿਹੇ ਹੁੰਦੇ ਸਮੇਂ ਉਹਨੇ ਆਪਣੀ ਨੀਲੀ ਪੁਰਾਣੀ ਪੈਂਟ ਜੋ ਮੂਹਰੀਆਂ ਤੋਂ ਫਟੀ ਹੋਈ ਸੀ ਉਹਦੀਆਂ ਜੇਬਾਂ 'ਚੋਂ ਕੁਝ ਟਟੋਲਣ ਦਾ ਯਤਨ ਕੀਤਾ। ਪਤਲੇ ਜਿਹੇ ਕਮੀਜ਼ 'ਚ ਉਹਨੇ ਆਪਣਾ ਅਕਿਹਰਾ ਬਦਨ ਲੁਕਾਉਣ ਦੀ ਵੀ ਕੋਸ਼ਿਸ਼ ਕੀਤੀ। ਉਹ ਚਤਰ ਨਿਕਲਿਆ ਜਦੋਂ ਉਸ ਆਖਿਆ, ਬਾਈ ਜੀ, ਆਪਾਂ ਤਾਂ ਫੱਕਰ ਆਦਮੀ ਹਾਂ, ਫੋਕੀ ਫਾਕੀ ਜੀ ਚਮਕਦਾ ਆਪਾਂ ਸ਼ੁਰੂ ਤੋਂ ਹੀ ਨਫ਼ਰਤ ਰਹੀ ਹੈ। ਉਹਨੇ ਆਪਣੀ ਮਸਤੀ ਜਿਹੀ 'ਚ ਲਫ਼ਜ਼ ਆਖੇ, ਲਓ ਜੀ, ਅੱਜ ਤਾਂ ਮੇਰੀ ਜੇਮ ਪ੍ਰਕਾਸ਼ ਨਾਲ ਅਪਾਇੰਟਮੈਂਟ। ਉਹ ਚੰਚੇ ਤਰਪਕਿਆ, ਉਹਨੇ ਆਪਣੀ ਨਵੀਂ ਆੜਾ ਵਾਲੀ ਫਿਲਮ 'ਚ ਮੈਨੂੰ ਸਾਈਡ ਦਾ ਅਪੋਡੈਂਟ ਰੋਲ ਦੇਣ ਲਈ ਹਾਂ ਕੀਤੀ ਹੈ। ਫਿਰ ਉਹਨੇ ਆਪਣੀ ਘੜੀ ਨੂੰ ਹੋਰ ਗੌਰ ਨਾਲ ਤੱਕਿਆ, ਉਹ ਪੂਰੇ 9 ਵਜੇ ਹੈ, 8:30 ਵਜੇ ਤਾਂ ਮੈਂ, ਅੱਛਾ ਬਾਈ ਜੀ, ਫਿਰ ਮਿਲਾਂਗੇ। ਮੈਂ ਝਾਕਦਾ ਰਹਿ ਗਿਆ। ਜਦੋਂ ਅਸਲੀ ਜ਼ਿੰਦਗੀ 'ਚ ਵੀ ਫਿਲਮੀ ਹੀਰੋਆ ਵਾਂਗ ਬੜੀ ਚੁਸਤੀ ਅਤੇ ਫੁਰਤੀ ਨਾਲ ਸਿਰਫ 5 ਸਕਿੰਟਾਂ 'ਚ ਹੀ ਇੱਕ ਚੱਲ ਚੁੱਕੀ ਬੱਸ ਵਿੱਚ ਸਵਾਰ ਹੋ ਕੇ ਉਹ ਗਿਆ ਅਤੇ ਉਹ ਗਿਆ। ਮੈਨੂੰ ਮੇਰੀ ਬੰਬਈ ਦੀ ਉਦੋਂ ਵਾਲੀ ਯਾਤਰਾ 'ਤੇ ਕਾਫ਼ੀ ਸਮਾਂ ਲੱਗ ਗਿਆ ਸੀ, ਕਿਉਂਕਿ ਇੱਕ ਤਾਂ ਮਿੱਤਰਾਂ ਯਾਰਾਂ ਦਾ ਘੇਰਾ ਵਿਸ਼ਾਲ ਹੋਣ ਕਰਕੇ ਅਤੇ ਦੂਜੇ ਮੇਰੇ ਨਾਲ ਗੈ ਸਾਥੀ ਦੀ ਫਿਲਮ ਬਿਜ਼ਨਸ 'ਤੇ ਕੁਝ ਅਹਿਮ ਨੁਕਤਿਆਂ 'ਤੇ ਵਿਚਾਰ ਕਰਨੀ ਅਜੇ ਬਾਕੀ ਸੀ। ਉਸ ਮੁਲਾਕਾਤ ਤੋਂ ਬਾਅਦ ਉਹ ਬਠਿੰਡੇ ਵਾਲਾ ਬਾਈ ਇੱਕ ਦਿਨ ਫਿਰ ਮੈਨੂੰ ਟੱਕਰ ਗਿਆ ਥੀਏਟਰ 'ਚ। ਉਦੋਂ ਵੀ ਉਹ ਇਕੱਲਾ ਹੀ ਸੀ ਅਤੇ ਉਸ ਮੈਨੂੰ ਨਿਗਦਲੀ ਨਾਲ ਪਛਾਣ ਕੇ ਜੱਫੀ ਪਾਉਂਦਿਆਂ ਪੁੱਛਿਆ, ਕਿਉਂ ਬਾਈ ਜੀ, ਗਏ ਨਹੀਂ ਅਜੇ ਪੰਜਾਬ ਵਾਪਸ? ਜੀ ਲੱਗ ਗਿਆ ਹੋਣਾ ਫਿਰ, ਹਾਲੇ ਬੰਬਈ ਸ਼ਹਿਰ 'ਚ ਕਿਹਦਾ ਜੀ ਨਹੀਂ ਲੱਗਦਾ। ਤੁਸੀਂ ਵੀ ਲੱਗਦਾ ਬਾਈ ਜੀ ਫਿਲਮਾਂ ਦੇ ਚੱਕਰ ਜੀ ਆਇਓ। ਮੈਨੂੰ ਸਵਾਲ ਕਰਨ ਉਪਰੰਤ ਫਿਰ ਉਸ ਦੂਜਾ ਸਵਾਲ ਮੇਰੇ ਸਾਹਮਣੇ ਹੋਰ ਪਰੋਸ ਦਿੱਤਾ, ਹੁਣ ਤਾਂ ਤੁਸੀਂ ਬਾਈ ਜੀ ਲੱਗਦਾ ਆਹੀ ਫਿਲਮ ਦੇਖਣ ਆਏ ਹੋਵੋਗੇ। ਜ਼ਰੂਰ ਦੇਖੋ ਬਾਈ ਜੀ, ਆਪਣੇ ਯਾਰ ਦੀ ਉਹ ਫਿਲਮ ਲੱਗੀ ਹੈ। ਉਸ ਇੱਕਦਮ ਕਿੰਨੀਆਂ ਇਹ ਗੱਲਾਂ ਕਰ ਮਾਰੀਆਂ। ਉਹ ਪਹਿਲਾਂ ਹੀ ਟਿਕਟ ਲਈ ਫਿਰਦਾ ਸੀ। ਮੈਂ ਆਪਣੇ ਨਾਲ ਆਏ ਸਾਥੀ ਨਾਲ ਉਹਦੀ ਮੁਲਾਕਾਤ ਕਰਵਾਈ ਅਤੇ ਫਿਰ ਅਸੀਂ ਆਪਣੀਆਂ 2 ਟਿਕਟਾਂ ਲੈ ਕੇ ਹਾਲ 'ਚ ਦਾਖਲ ਹੋ ਗਏ। ਫਿਲਮ ਦੇ ਸ਼ੁਰੂ ਹੋਣ ਤੋਂ ਲੈ ਕੇ ਫਿਲਮ ਦੇ ਆਖਰੀ ਦ੍ਰਿਸ਼ ਤੀਕਰ ਉਹ ਸਾਰੇ ਫਿਲਮ ਦੇ ਪਾਤਰਾਂ ਬਾਰੇ ਆਪਣੀ ਟਿੱਪਣੀ ਪੇਸ਼ ਕਰਦਾ ਰਿਹਾ। ਫਿਲਮ ਦੀ ਕਹਾਣੀ ਤਾਂ ਉਹਨੇ ਫਿਲਮ ਚੱਲਣ ਤੋਂ ਪਹਿਲਾਂ ਹੀ ਸਾਰੀ ਸੁਣਾ ਮਾਰੀ ਸੀ। ਮੇਰੇ ਸਾਥੀ ਨੂੰ ਉਸ ਉੱਤੇ ਬੜਾ ਗੁੱਸਾ ਚੜ੍ਹ ਰਿਹਾ ਸੀ, ਪਰ ਮੈਂ ਉਹਨੂੰ ਰੋਕਿਆ, ਛੱਡ ਯਾਰ, ਆਪਣੋ ਆਪਣੀ ਨੇਚਰ ਹੁੰਦੀ ਹੈ। ਇਹ ਜਿਹੜਾ ਇਸ ਫਿਲਮ 'ਚ ਬਿਲੀਅਨ ਹੈ ਨਾ, ਇਹ ਮੇਰਾ ਲੰਗੋਟਿਆ ਯਾਰ ਹੈ। ਹੈ ਤਾਂ ਇਹ ਉੱਧਰ ਲਾ ਕਿਤੇ, ਪਰ ਬਾਈ ਜੀ ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ, ਛਲ ਨਾ ਕਪਟ, ਧੋਖਾ ਨਾ ਫਰੇਬ, ਮੇਰਾ ਤਾਂ ਜਿਗਰੀ ਯਾਰ ਹੈ, ਜਿਗਰੀ, ਇਕੱਠੇ ਖਾਂਦੇ ਪੀਂਦੇ ਹਾਂ, ਕਦੇ ਮਿਲਾਵਾਂਗੇ ਤੁਹਾਨੂੰ ਵੀ, ਬੜਾ ਬੀਬਾ ਆਦਮੀ ਹੈ। ਕਈ ਫਿਲਮਾਂ 'ਚ ਮੇਰੇ ਨਾਲ ਵਿਲੀਅਨ ਅਤੇ ਸਾਈਡ ਹੀਰੋ ਆ ਰਿਹਾ, ਜਿਨ੍ਹਾਂ 'ਚ ਮੈਂ ਹੀਰੋ ਦੇ ਪਾਰਟ ਕਰ ਰਿਹਾ ਹਾਂ। ਮੈਂ ਉਸਦੇ ਵਿਲੀਅਨ 'ਤੇ ਹੱਸਿਆ, ਵਿਲੀਅਨ ਅਤੇ ਵਿਲਨ। ਫਿਲਮ ਦੇ ਪੈਸੇ ਪੁੱਟ ਕੇ ਅਸੀਂ ਘਰ ਪਰਤੇ ਆਪਣੇ ਮਿੱਤਰ ਦੇ ਫਲੈਟ 'ਤੇ। ਉਹ ਦੂਜੀ ਮੁਲਾਕਾਤ ਤੋਂ ਬਾਅਦ ਮੈਨੂੰ ਉਹ ਫਿਰ ਬੜੀ ਦੇਰ ਨਾਲ

ਟਕਰਿਆ। ਮੇਰੇ ਅੰਦਰ ਇਹਨੂੰ ਝਟਕਾ ਜਿਹਾ ਲੱਗਾ, ਸੱਚ ਜਾਣੋ ਮੇਰਾ ਆਪਣਾ ਹੀ ਦਿਲ ਉਹਦੀਆਂ ਗੱਲਾਂ ਸੁਣਨ ਨੂੰ ਕਰ ਰਿਹਾ ਸੀ। ਮੈਂ ਆਪਣੇ ਸਾਥੀ ਕੋਲ ਇਸ ਬਾਰੇ ਜ਼ਿਕਰ ਕੀਤਾ ਤਾਂ ਉਹ ਭੜਕ ਉੱਠਿਆ, ਚੱਲ ਛੱਡ ਯਾਰ ਇਹੋ ਜਿਹੇ ਲੜੂਆਂ ਨਾਲ ਯਾਰੀਆਂ ਭਰੀ ਪਾਲੀ ਦੀਆਂ, ਦੋ ਕੌਡੀ ਦੇ ਬੰਦੇ ਨੇ ਉਈਂ ਸਿਰ 'ਤੇ ਚੜਾ ਰੱਖਿਆ, ਤੂੰ ਅਜਿਹੇ ਤੈਨੂੰ ਬੰਬੇ ਸ਼ਹਿਰ 'ਚ ਬਥੇਰੇ ਟੱਕਰਨਗੇ, ਹਲੇ ਪੁੱਠਪਾਤਾਂ 'ਤੇ ਸੌਣ ਵਾਲੇ, ਇੱਕ ਟਾਈਮ ਦੀ ਰੋਟੀ ਨਹੀਂ ਜੁੜਦੀ ਇਹਨਾਂ ਨੂੰ, ਅਤੇ ਫਿਰ ਚੋਰੀਆਂ ਹੇਰਾ ਫੇਰੀਆਂ ਅਤੇ ਡਕੈਤੀਆਂ ਮਾਰਦੇ ਨੇ, ਆਖਣਗੇ ਰਾਜ ਕਪੂਰ ਤਾਂ ਮੇਰਾ ਹਮ ਪਿਆਲਾ ਹੈ, ਮੇਰਾ ਬਾਈ ਹੈ। ਪਰ ਨਹੀਂ ਯਾਰ, ਉਹ ਫੱਕਰ ਅਤੇ ਬੁੱਧੂ ਜਿਹਾ ਤਾਂ ਜ਼ਰੂਰ ਹੈ, ਪਰ ਉਹ ਚੋਰ ਜਾਂ ਹੇਰੇ ਫੇਰੀ ਮਾਸਟਰ ਨਹੀਂ ਹੋ ਸਕਦਾ, ਅਤੇ ਨਾ ਹੀ ਉਹਨੂੰ ਝੂਠ ਬੋਲਣ ਦੀ ਆਦਤ ਹੀ ਲੱਗਦੀ ਹੈ। ਮੈਂ ਮਨੋਵਿਗਿਆਨੀ ਹਾਂ, ਘੱਟੋ ਘੱਟ ਬੰਦੇ ਨੂੰ ਪਹਿਲੀ ਵਾਰ ਮਿਲਣ 'ਤੇ ਉਹਦੇ ਅੰਦਰਲੀ ਹਾਲਤ ਨੂੰ ਜਾਣਨ ਦੇ ਜ਼ਰੂਰ ਸਮਰੱਥ ਹਾਂ, ਮੈਂ ਆਪਣਾ ਸਪਸ਼ਟੀਕਰਨ ਦਿੱਤਾ, ਪਰ ਅੰਦਰੋਂ ਅੰਦਰੀ ਸੋਚਣ ਲਈ ਮਜਬੂਰ ਵੀ ਹੋ ਗਿਆ ਕਿ ਜੇ ਉਸ ਕੋਲ ਵਾਕਿਆ ਇੰਨੀਆਂ ਫਿਲਮਾਂ ਹੋਣ ਅਤੇ ਉਹ ਵੀ ਤਕੜੇ ਬੈਨਰ ਦੀਆਂ, ਤਾਂ ਫਿਰ ਵੀ ਉਸਨੂੰ ਇੱਦਾਂ ਬੱਸਾਂ ਗੱਡੀਆਂ 'ਚ ਧੱਕੇ ਖਾਣ ਦੀ ਕੀ ਲੋੜ ਪਈ, ਕੋਈ ਕਾਰ ਤਾਂ ਜ਼ਰੂਰ ਹੀ ਲੈ ਸਕਦਾ, ਸੈਕਿੰਡ ਹੈਂਡ ਹੀ ਸਹੀ, ਅਤੇ ਫਿਰ ਉਹਦੇ ਕੱਪੜੇ। ਪਰ ਫਿਰ ਖਿਆਲ ਆਇਆ ਕਿ ਜੱਟ ਪੁੱਤ ਹੈ ਅਤੇ ਉਹ ਵੀ ਬਠਿੰਡੇ ਇਲਾਕੇ ਦਾ, ਇਸ ਲਈ ਜ਼ਿਆਦਾ ਤੜਕ ਮੜਕ ਨੂੰ ਪਸੰਦ ਨਹੀਂ ਕਰਦਾ, ਜਦੋਂ ਕਿ ਉਹਦੇ ਦੱਸਣ ਮੁਤਾਬਕ ਪਿੰਡ ਜ਼ਮੀਨ ਵੀ ਵਾਹਵਾ ਹੈ ਅਤੇ ਸ਼ਹਿਰ 'ਚ ਚੰਗਾ ਕਾਰੋਬਾਰ ਵੀ। ਜੇ ਫਰਜ਼ ਕਰੋ ਉਹਨੂੰ ਮੁੰਬਈ ਤੋਂ ਪੈਸੇ ਨਹੀਂ ਵੀ ਮਿਲਦੇ, ਬੇਸ਼ੱਕ ਉਹਨੂੰ ਇੱਕ ਵੀ ਫਿਲਮ 'ਚ ਕੰਮ ਨਹੀਂ ਮਿਲਿਆ, ਪਰ ਉਹ ਘਰੋਂ ਤਾਂ ਸਟਰੋਂਗ ਹੈ, ਉਹਦੀ ਬੈਗ ਤਾਂ ਤਕੜੀ ਹੈ, ਫਿਰ ਕਾਰ ਫਲੈਟ 'ਤੇ। ਬਾਈ ਜੀ, ਮੈਂ ਸ਼ਾਇਦ ਹੋਰ ਅਧੀੜਪਣ 'ਚ ਪਿਆ ਰਹਿੰਦਾ ਜਦੋਂ ਮੇਰੇ ਕੰਨੀ ਇੱਕ ਪਿਆਰੀ ਜੀ ਆਵਾਜ਼ ਪਈ, ਬਾਈ ਜੀ ਕਿੱਥੇ ਚੱਲੇ? ਮੈਂ ਤੜਪਕਿਆ, ਅੱਖਾਂ ਝਪਕੀਆਂ ਅਤੇ ਸਾਹਮਣੇ ਉਹੀ ਬਾਈ ਸੀ। ਮੈਂ ਅੰਧੇਰੀ ਤੋਂ ਇਲੈਕਟ੍ਰਿਕ ਟ੍ਰੇਨ ਰਾਹੀਂ ਮਹਾਂਲਕਸ਼ਮੀ ਜਾ ਰਿਹਾ ਸਾਂ, ਉਹ ਸ਼ਾਇਦ ਗੱਡੀ 'ਚ ਦਾਦਰ ਸਟੇਸ਼ਨ ਤੋਂ ਚੜ੍ਹ ਗਿਆ ਸੀ। ਹੋਰ ਸੁਣਾ ਬਈ, ਕਿਵੇਂ ਹੈ ਫਿਰ ਤੂੰ ਮੇਰੇ ਗਰਾਈ? ਯਾਰ ਤੂੰ ਨਾ ਹਾਲੇ ਤੱਕ ਆਪਣਾ ਨਾਂ ਹੀ ਦੱਸਿਆ ਅਤੇ ਨਾ ਹੀ ਕੋਈ ਪਤਾ ਠਿਕਾਣਾ, ਮੈਂ ਤਾਂ ਤੈਨੂੰ ਮਿਲਣ ਲਈ ਬਹੁਤ ਹੀ ਉਤਾਵਲਾ ਸੀ। ਮੇਰਾ ਨਾਂ ਬਾਈ ਜੀ ਛਿੰਦਰ ਹੈ, ਛਿੰਦਰ ਸਿੰਘ, ਪਰ ਫਿਲਮਾਂ 'ਚ ਮੇਰਾ ਨਾਂ ਬਦਲ ਗਿਆ, ਫਿਲਮਾਂ 'ਚ ਸਕਰੀਨ 'ਤੇ ਪੋਸਟਰਾਂ 'ਤੇ ਮੇਰਾ ਨਾਂ ਆਊਗਾ ਛਿੰਦਾ ਬਠਿੰਡਵੀ। ਅੱਛਾ ਬਾਈ ਜੀ, ਤੁਹਾਡਾ ਕੀ ਨਾਂ ਹੈ? ਮੈਂ ਵੀ ਨਹੀਂ ਪੁੱਛਿਆ ਕਦੇ। ਮੈਂ ਆਪਣੇ ਬਾਰੇ ਮੋਟਾ ਮੋਟਾ ਦੱਸ ਦਿੱਤਾ। ਬਾਈ ਜੀ, ਹਾਂ ਬੋਲ, ਇੱਕ ਗੱਲ ਦੱਸਾਂ, ਬੜੀ ਭੈੜੀ ਖਬਰ ਆ ਬਾਈ ਜੀ। ਕਿਉਂ, ਕੀ ਹੋਇਆ? ਮੇਰੇ ਮੱਥੇ 'ਤੇ ਹੈਰਾਨੀ ਅਤੇ ਉਤਸੁਕਤਾ ਉੱਤਰ ਆਈ। ਬਾਈ ਜੀ, ਬਾਈ ਜੀ ਮੇਰੇ ਬਾਪੂ ਜੀ ਦੀ ਡੈਥ ਹੋ ਗਈ। ਬੇਬੀ ਤਾਂ ਉਹਦੀ ਰੱਬ ਨੂੰ ਪਿਆਰੇ ਹੋ ਗਏ ਸੀ ਜਦੋਂ ਮੈਂ ਬੰਬਈ ਦਾ ਰੁੱਖ ਕੀਤਾ ਸੀ, ਪਰ ਬਾਈ ਜੀ ਮੈਂ ਵੀ ਦਿਲ 'ਚ ਸਹੁੰ ਖਾ ਰੱਖੀ ਹੈ, ਜੋ ਮਰਜ਼ੀ ਹੈ ਹੋ ਜੇ, ਕੁਛ ਬਣ ਕੇ ਜਾਊਂਗਾ ਪਿੰਡ। ਇਸੇ ਲਈ ਮੈਂ ਬੇਬੇ ਦੀ ਮੌਤ 'ਤੇ ਸੀਨੇ 'ਤੇ ਪੱਥਰ ਧਰ ਲਿਆ ਸੀ, ਅਤੇ ਹੁਣ ਬਾਪੂ ਜੀ ਮੇਰਾ ਕੋਈ ਨਹੀਂ ਰਿਹਾ ਬਾਈ ਜੀ, ਮੇਰਾ ਕੋਈ ਨਹੀਂ ਰਿਹਾ। ਉਹਦੀਆਂ ਗੱਲਾਂ 'ਤੇ ਅੱਥਰੂ ਮੀਂਹ ਵਾਂਗਰ ਵਰਸੇ, ਉਹ ਚੰਗਾ ਖਾਸਾ ਰੋਣੇ ਲੱਗ ਪਿਆ, ਮੇਰਾ ਹੰਦਰਲਾ ਹਲੂਣਿਆ ਗਿਆ। ਮੈਂ ਉਸਨੂੰ ਹੌਸਲਾ ਕਰ ਬੱਚਿਆਂ ਵਾਂਗ ਬਰਾਇਆ, ਉਹ ਹੌਲੀ ਹੌਲੀ ਹੌਕੇ ਜੇ ਭਰਦਾ ਚੁੱਪ ਹੋ ਗਿਆ। ਕੁਦਰਤੀ ਗੱਡੀ 'ਚ ਜ਼ਿਆਦਾ ਰਸ਼ ਨਾ ਹੋਣ ਕਾਰਨ ਉੱਕੀਆਂ ਦੁੱਕੀਆਂ ਸਵਾਰੀਆਂ ਅਜੀਬ ਤਰ੍ਹਾਂ ਨਾਲ ਸਾਡੇ ਵੱਲ ਝਾਕੀਆਂ, ਪਰ ਜ਼ਿਆਦਾ ਤਾਦਾਦ ਗੈਰ ਪੰਜਾਬੀ ਦੀ ਹੋਣ ਕਾਰਨ ਵੀ ਉਹ ਰੋਣ ਦੀ ਭਾਸ਼ਾ ਤਾਂ ਜ਼ਰੂਰ ਸਮਝ ਗਈਆਂ ਹੋਣਗੀਆਂ, ਰੋਣ ਦੀ ਕਿਸੇ ਦੇ ਦੁੱਖ ਦਰਦ ਦੀ ਗ੍ਰਾਂਟ ਰੋੜਾ ਗਈ। ਬਹੁਤੀਆਂ ਸਵਾਰੀਆਂ ਉੱਤਰ ਗਈਆਂ, ਛਿੰਦਾ ਸਿੰਘ ਉਰਫ ਛਿੰਦਾ ਬਠਿੰਡਵੀ ਬੜੀ ਜਲਦੀ ਨਾਲ ਮੇਰੇ ਨਾਲ ਹੱਥ ਮਿਲਾ ਕੇ ਗ੍ਰਾਂਟ ਰੋਡ 'ਤੇ ਉੱਤਰ ਗਿਆ। ਫਿਰ ਸਾਡੀਆਂ ਕਈ ਨਿੱਕੀਆਂ ਨਿੱਕੀਆਂ ਮੁਲਾਕਾਤਾਂ ਹੋਈਆਂ, ਬੜੀਆਂ ਦਿਲਚਸਪ। ਛਿੰਦਰ ਬੇਹਾ ਸੰਘਾਊ ਪਰ ਦਿਲਚਸਪ ਨਿਕਲਿਆ। ਛਿੰਦਰ, ਜਿਸ ਨੇ ਕੱਲ੍ਹ ਨੂੰ ਇੱਕ ਅੱਧ ਫਿਲਮ ਰਿਲੀਜ਼ ਹੋਣ ਦੇ ਨਾਲ ਹੀ ਸਟਾਰ ਬਣ ਜਾਣਾ ਹੈ, ਉਸਨੇ ਦੱਸਿਆ ਕਿ ਉਹਦੀਆਂ ਦੋ ਫਿਲਮਾਂ ਅਗਲੇ ਮਹੀਨੇ ਅਗਸਤ 'ਚ ਰਿਲੀਜ਼ ਹੋ ਜਾਣੀਆਂ ਨੇ, ਦੋਨੋਂ ਹੀ ਵੱਡੇ ਬਜਟ ਦੀਆਂ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ ਕਿ ਮੇਰੇ ਇਲਾਕੇ ਦਾ ਇੱਕ ਮੁੰਡਾ ਹਿੰਦੀ ਫਿਲਮਾਂ ਦਾ ਇੰਨਾ ਵੱਡਾ ਸਟਾਰ ਬਣ ਜਾਏਗਾ। ਮੇਰੇ ਦੋਸਤ ਨੇ ਮੈਨੂੰ ਇੱਕ ਦਿਨ ਆਰਕੇ ਸਟੂਡੀਓ ਆਉਣ ਲਈ ਆਖਿਆ। ਆਪ ਉਹ ਪਹਿਲਾਂ ਹੀ ਨਿਕਲ ਗਿਆ ਸੀ, ਜਲਦੀ ਸੀ, ਮੈਂ ਅਜੇ ਤਿਆਰ ਹੋਣਾ ਸੀ। ਮੈਂ ਦੱਸੇ ਮੁਤਾਬਕ ਸਿੱਧਾ ਚੈਂਬਰ ਪਹੁੰਚਿਆ, ਆਰਕੇ ਸਟੂਡੀਓ ਵੱਲ ਵਧਣ ਲੱਗਾ ਤਾਂ ਕੁਝ ਰੌਲਾ ਰੱਪਾ ਸੁਣ ਕੇ ਰੁਕ ਗਿਆ। ਕਾਫੀ ਮਜਮਾ ਲੱਗਾ ਹੋਇਆ ਸੀ, ਕੁਝ ਤਮਾਸ਼ਾ ਹੋਵੇਗਾ। ਮੈਂ ਸੋਚਿਆ ਕਿਤਨਾ ਖੂਬਸੂਰਤ ਲੜਕਾ ਮਰ ਗਿਆ। ਕੈਸੇ? ਕਿਆ ਕੋਈ ਐਕਸੀਡੈਂਟ ਹੋਇਆ? ਨਹੀਂ ਤੋ ਫਿਰ ਕਿਆ, ਕੈਸੇ ਮਰ ਗਿਆ? ਇਹ ਹਾਰਟ ਅਟੈਕ ਆ ਗਿਆ। ਹਾਰਟ ਅਟੈਕ? ਯੇ ਕੈਸੇ? ਪਤਾ ਨਹੀਂ, ਸਾਹਮਣੇ ਸਟੂਡੀਓ ਸੇ ਨਿਕਲਾ ਔਰ ਸੜਕ ਪਰ ਪਹੁੰਚਤੇ ਹੀ ਬੇਹੋਸ਼ ਹੋਕਰ ਗਿਰ ਪੜਾ।

0: और फिर पर इस तरह अचानक। जी जी मैं जानता हाँ, ये पंजाबी मुंडा है। एक पंजाबी सरदार अगां वाल बदे बोले, मैं चंगी तरह जानता हाँ जी इनू, ये पंजाबों आया सी फिल्मां च एक्टर बनना, पर किते भी दी दाल नहीं सी गली। ते अज इनू एक बड़े प्रोड्यूसर डायरेक्टर ने अपनी एक फिल्म च एक्स्ट्रा रोल लई सिर्फ हाँ कीती सी, ते बस उसे करके ही शायद आर के स्टूडियो च प्रवेश पाउण तों पहलां ही मैं भीड़ नू चीरदा होया अगां वधिया, ते मेरी जाणो चीख ही निकल गई। अखां सामने हनेरा पसर गया। छिंदर उर्फ छिंदा बठंडवी लाश बणिया सड़क ते डिग्गिया पिया सी। उहदे मूँह चों लहू बाहर वाल आया हो सी। अखां बड़ियां डरावणियां ते भयानक हो गईयां सन, पर चेहरे ते उवें जिवें ही मासूमता ते भोलेपन दी झलक सी। उही हमेशा वाले उहदे कपड़े पाए हुए सन जो पहली मुलाकात वेले देखे सन। मैनू चेते आया कि अज तां 15 अगस्त है, ते अज छिंदा बठंडवी बनाम कल दे स्टार बनण वाले मुंडे दियां दो फिल्मां रिलीज़ होणियां सन। मैं उहदी लाश वल काली काली वधण लगा।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੇ ਪਾਣੀ। ਅੱਜ ਦੇ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣ ਰਹੇ ਸੀ ਸੁਖਮਿੰਦਰ ਸੇਖੋਂ ਦੀ ਕਹਾਣੀ ਬਠਿੰਡੇ ਵਾਲਾ ਬਾਈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
3: ਹੈਲੋ,
4: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
5: अजिही कोई भी फोन कॉल फ्रॉड हो सकती है। कोई भी बटन दबण तो पहला एक मिनट लई रुको ते सोचो ते पुष्टि जरूर कर लो। सावधान रहो, सुरक्षित रहो।
6: साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ।
7: एक विशेष सूचना, आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 102.7 ਮੈਗਾ ਹਰਟਸ, ਡੀ ਟੀ ਐਚ ਦੀ ਏ ਆਈ ਆਰ ਪੰਜਾਬ ਸੇਵਾ, ਡੀ ਆਰ ਐਮ 864 ਕਿਲੋ ਹਰਟਸ, 103.6 ਮੈਗਾ ਹਰਟਸ ਅੰਮ੍ਰਿਤਸਰ, 100.9 ਮੈਗਾ ਹਰਟਸ ਅਤੇ 100.8 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ, ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਨਾਲੋਂ ਨਾਲ ਕਰਨਗੇ।
1: ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਮਨ ਕੀ ਬਾਤ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। 2026 ਦਾ ਅੱਧਾ ਸਾਲ ਬੀਤਣ ਵਾਲਾ ਹੈ। ਇਹਨਾਂ 6 ਮਹੀਨਿਆਂ ਵਿੱਚ ਅਸੀਂ ਮਨ ਕੀ ਬਾਤ ਵਿੱਚ ਦੇਸ਼ ਵਾਸੀਆਂ ਦੀਆਂ ਅਨੇਕ ਪ੍ਰਾਪਤੀਆਂ 'ਤੇ ਚਰਚਾ ਕੀਤੀ ਹੈ। ਜੂਨ ਵਿੱਚ ਵੀ ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਜੋ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਨੇ। ਇਹ ਸਫਲਤਾਵਾਂ ਦੇਸ਼ ਦੀ ਸੁਰੱਖਿਆ ਅਤੇ ਆਤਮ ਨਿਰਭਰਤਾ ਨਾਲ ਜੁੜੀਆਂ ਨੇ। ਹੁਣੇ ਜਿਹੇ ਹੀ ਮੈਨੂੰ ਕੋਲਕਾਤਾ ਵਿੱਚ ਨੇਵੀ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉੱਥੇ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗ੍ਰਹ ਨੂੰ ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਹਨਾਂ ਸ਼ਿਪਸ ਦਾ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ 'ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਅਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਅਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵੱਧ ਰਹੇ ਨੇ ਅਤੇ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਇਸ ਨੂੰ DRDO ਦੀਆਂ ਲੈਬੋਰਟਰੀਆਂ ਅਤੇ ਇੰਡੀਅਨ ਇੰਡਸਟਰੀਜ਼ ਪਾਰਟਨਰਸ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਅਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਹੈ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਅਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ 'ਤੇ

ਦੇ ਅਨੇਕਾਂ ਵੱਖ-ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ-ਥਾਂ ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ 'ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਅਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ-ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਅਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖ਼ਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹੀ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫ਼ੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ 'ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ 1 ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ 'ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ 'ਤੇ ਉਸ ਦੇ ਪਰਿਵਾਰ ਨੂੰ 2,00,000 ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ਼

ਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਹਨਾਂ ਨੂੰ ਆਪਣੀ ਤਕਨੀਕ ਅਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਅਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ 'ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਿੱਚ BTECH ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਅਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮਿਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਇਹ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮਿਨਿਕਾਨਾ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ,

ਇਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਹਾਂ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ ਹੈ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ। ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਹਨਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਹਨਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ ਹੈ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ 'ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫ਼ੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ 'ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ 'ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ
ਗਣੇਸ਼

0: ਜੀ ਦੀਆਂ ਮੂਰਤੀਆਂ ਬਣਾਉਂਦੇ ਨੇ, ਉਨ੍ਹਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ, ਅਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ ਹੈ। ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਦੇਸ਼ ਗਾਨ।

0: ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:45 ਹੋ ਰਹੇ ਨੇ, ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਤੁਸੀਂ ਸੁਣੋਗੇ ਰਾਸ਼ਟਰੀ ਵਿਗਿਆਨ ਪੱਤ੍ਰਿਕਾ ਅਤੇ 10 ਵਜੇ ਰਵੀਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ। ਹੁਣ ਪ੍ਰਸਾਰਣ ਦਿੱਲੀ ਤੋਂ।

ਡੀਟੀਐਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਨੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਜੀ। ਦੋਸਤੋ, ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਅੱਜ ਦਾ ਸੌਗਾਤ ਪ੍ਰੋਗਰਾਮ ਲੈ ਕੇ। ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਕਬੂਲ ਕਰੋ। ਜੀ ਦੋਸਤੋ, ਬਿਲਕੁਲ, ਔਰ ਸੌਗਾਤ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਹੀ ਫੋਨ ਕਾਲਸ ਦੇ ਨਾਲ ਅਸੀਂ ਇਸ ਪ੍ਰੋਗਰਾਮ 'ਚ ਪਹੁੰਚਣਾ ਹੈ। ਯਾਨੀ ਕਿ ਪ੍ਰੋਗਰਾਮ ਹੋਏਗਾ ਫੋਨ ਕਾਲਸ ਦੇ ਨਾਲ। ਅੱਜ ਵਟਸਐਪ ਮੈਸੇਜ ਤੁਹਾਡੇ ਨਹੀਂ ਲਏ ਜਾਣਗੇ, ਕਿਉਂਕਿ ਕੁਛ ਤਕਨੀਕੀ ਵਜ੍ਹਾ ਕਰਕੇ ਅੱਜ ਵਟਸਐਪ ਮੈਸੇਜ ਨਹੀਂ ਹੋਣਗੇ। ਸਿਰਫ ਫੋਨ ਕਾਲਸ ਦੇ ਰਾਹੀਂ ਤੁਸੀਂ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। 0181-23-42-171 ਨੰਬਰ ਡਾਇਲ ਕਰਨਾ ਔਰ ਪਹੁੰਚ ਜਾਣਾ ਜੀ ਇਸ ਸੌਗਾਤ ਪ੍ਰੋਗਰਾਮ ਦੇ ਪੰਜਾਬੀ ਗੀਤਾਂ ਦੀ ਫਰਮਾਇਸ਼ ਲੈ ਕੇ, ਜਿਸ ਦੇ ਵਿੱਚ ਤੁਸੀਂ ਆਪਣੀ ਆਵਾਜ਼ ਸਾਂਝੀ ਕਰ ਸਕਦੇ ਹੋ ਕਰੋੜਾਂ ਦੋਸਤਾਂ ਦੇ ਨਾਲ। ਜੀ ਦੋਸਤੋ, ਬਿਲਕੁਲ, ਤੁਸੀਂ ਪਹੁੰਚਣਾ ਹੈ ਇਸ ਪ੍ਰੋਗਰਾਮ 'ਚ ਆਪਣੀ ਫਰਮਾਇਸ਼ ਲੈ ਕੇ, ਔਰ ਤੁਸੀਂ ਫਰਮਾਇਸ਼ੀ ਪ੍ਰੋਗਰਾਮ 'ਚ ਜਦੋਂ ਆਓਗੇ ਤੁਸੀਂ ਪਹੁੰਚ ਸਕਦੇ ਹੋ ਜੀ ਆਪਣੀ ਫਰਮਾਇਸ਼ੀ ਗੀਤਾਂ ਦੇ ਨਾਲ। ਔਰ ਤੁਸੀਂ ਫਰਮਾਇਸ਼ ਜਦੋਂ ਗੀਤ ਕਰੋਗੇ ਨਾ ਆਪਣੀ 0181-23-42-171 'ਤੇ, ਅਤੇ ਉਦੋਂ ਤੁਸੀਂ ਮੈਨੂੰ ਆਪਣੀ ਜਿਹੜੀ ਵੀ ਗੀਤ ਹੋਏਗੀ ਜ਼ਰੂਰ ਦੱਸਣਾ, ਕਿਉਂਕਿ ਅੱਜ ਵਟਸਐਪ ਕਾਲ ਨਹੀਂ ਹੋਏਗੀ, ਵਟਸਐਪ ਮੈਸੇਜ ਨਹੀਂ ਹੋਣਗੇ, ਇਸ ਕਰਕੇ ਅੱਜ ਸਿਰਫ ਅਤੇ ਸਿਰਫ ਤੁਹਾਡੀਆਂ ਫੋਨ ਕਾਲਸ ਹੋਣਗੀਆਂ। ਔਰ ਦੋਸਤੋ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਨਾ, ਮੈਂ ਕੁਝ ਨਾ ਕੁਝ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦਾ। ਅੱਜ ਮੈਂ ਸਾਂਝੀ ਕਰਨੀ ਦੋਸਤੋ ਕਿ ਜਦੋਂ ਵੀ ਤੁਸੀਂ ਕੋਈ ਟੀਚੇ ਨੂੰ ਪ੍ਰਾਪਤ ਕਰਨਾ ਹੁੰਦਾ, ਉਸ ਟੀਚੇ ਨੂੰ ਪ੍ਰਾਪਤ ਕਰਦੇ ਕਰਦੇ ਨਾ ਆਪਾਂ ਕਿਸੇ ਵੇਲੇ ਨਿਰਾਸ਼ ਵੀ ਹੋ ਜਾਂਦੇ ਹਾਂ, ਕਿਸੇ ਵੇਲੇ ਆਪਾਂ ਐਂ ਸੋਚਣ ਲੱਗ ਜਾਂਦੇ ਹਾਂ ਕਿ ਯਾਰ ਇਹ ਮੇਰੇ ਕੋਲ ਹੋਣਾ ਨਹੀਂ ਗਾ। ਔਰ ਜੇ ਤੁਸੀਂ ਉਸ ਟੀਚਰ ਨੂੰ ਪ੍ਰਾਪਤ ਕਰਨ ਦੇ ਲਈ ਪੂਰੀ ਵਾਹ ਲਾ ਦਿਓ, ਯਾਨੀ ਕਿ ਪੂਰੀ ਤੁਸੀਂ ਤਹੱਈਆ ਕਰ ਲਓ ਕਿ ਅੱਜ ਮੈਂ ਇਸ ਕੰਮ ਨੂੰ ਪੂਰਾ ਕਰਨਾ, ਅਤੇ ਉਹ ਕੰਮ ਜ਼ਰੂਰ ਪੂਰਾ ਹੁੰਦਾ। ਲੇਕਿਨ ਜਦੋਂ ਆਪਾਂ ਹਿੰਮਤ ਹਾਰ ਜਾਂਦੇ ਹਾਂ ਉਸ ਵੇਲੇ ਫਿਰ ਹੁੰਦਾ ਕੀ ਹੈ, ਉਸ ਵੇਲੇ ਕੰਮ ਜਿਹੜਾ ਹੈ ਨਾ ਉਹ ਤੁਸੀਂ ਕਰ ਤਾਂ ਸਕਦੇ ਹੋ, ਪਰ ਹਿੰਮਤ ਹਾਰਨ ਦੇ ਨਾਲ ਉਹ ਕੰਮ ਅਧਮਚੱਦਾ ਰਹਿ ਜਾਂਦਾ। ਪਰ ਜੇ ਤੁਸੀਂ ਦੋਸਤੋ ਪੂਰੀ ਕੋਸ਼ਿਸ਼ ਕਰੋਗੇ ਨਾ, ਕਹਿੰਦੇ ਨੇ ਨਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ, ਇਸ ਕਰਕੇ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਜੇ ਤੁਸੀਂ ਕੋਸ਼ਿਸ਼ ਕਰਦੇ ਰਹੋਗੇ ਤਾਂ ਜ਼ਰੂਰ ਤੁਹਾਨੂੰ ਸਫਲਤਾ ਮਿਲੇਗੀ। ਅੱਜ ਤੁਹਾਨੂੰ ਸਫਲਤਾ ਜ਼ਰੂਰ ਮਿਲਣੀ ਹੈ। 0181-23-42-171 ਨੰਬਰ ਡਾਇਲ ਕਰਕੇ ਪਹੁੰਚ ਜਾਣਾ ਜੀ ਇਸ ਸੌਗਾਤ ਪ੍ਰੋਗਰਾਮ ਦੇ ਵਿੱਚ, ਜਿਹੜਾ 1 ਵਜੇ ਤੱਕ ਚੱਲੇਗਾ। ਔਰ ਤੁਹਾਡਾ ਦੋਸਤ ਸ਼ਾਮ ਸ਼ਰਮਾ ਤੁਹਾਡੀਆਂ ਫੋਨ ਕਾਲਸ ਨੂੰ ਲੈਣ ਦੇ ਲਈ ਤੁਹਾਡਾ ਇੰਤਜ਼ਾਰ ਵੀ ਕਰੇਗਾ। ਅਤੇ ਜਦ ਤੱਕ ਤੁਸੀਂ ਕਰੋ ਫੋਨ ਕਾਲਸ, ਮੈਂ ਤੁਹਾਨੂੰ ਸੁਣਾਉਣਾ ਹੈ ਸੋਹਣਾ ਜਿਹਾ ਗੀਤ। ਅਤੇ ਯਾਦ ਹੈ ਨਾ ਨੰਬਰ, 0181-23-42-171 ਨੰਬਰ।

ਜੀ ਦੋਸਤੋ, ਬਿਲਕੁਲ ਇਸੇ ਤਰ੍ਹਾਂ ਤੁਸੀਂ ਆਪਣੀਆਂ ਜਿਹੜੀਆਂ ਹੈ ਉਹ ਸਾਨੂੰ ਇਸੇ ਤਰ੍ਹਾਂ ਆਪਣੀਆਂ ਫੋਨ ਕਾਲਸ ਦੇ ਨਾਲ ਪਹੁੰਚਦੇ ਰਹਿਣਾ। 0181-2342-171 ਨੰਬਰ ਡਾਇਲ ਕਰਕੇ ਲਓ ਜੀ, ਕਾਲਰ ਦੀ ਗੱਲ ਕੀਤੀ ਅਤੇ ਕਾਲਰ ਵੀ ਆ ਗਏ ਨੇ। ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ,

0: ਦੋਸਤੋ ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ 'ਚ ਕੀ ਰੱਖਿਆ? ਗੱਲ ਤਾਂ ਸਹੀ ਆ ਜੀ, ਇਹ ਝੂਠੇ ਲਾਰੇ ਜਿਹੜੇ ਨੇ ਨਾ, ਇਹ ਕਿਸੇ ਵੇਲੇ ਮਸ਼ੀਨਾਂ ਵੀ ਸਾਡੇ ਨਾਲ ਝੂਠੀਆਂ ਲਾਰੇ ਲਾ ਦਿੰਦੀਆਂ ਨੇ। ਇਹ ਇੱਦਾਂ ਲਾ ਦਿੰਦੀਆਂ ਨੇ ਕਿ ਕਹਿੰਦੀਆਂ ਸੀ ਕਿ ਵਟਸਐਪ ਠੀਕ ਕਰ ਦੇਣਾ ਕਰ ਦੇਣਾ ਕਰ ਦੇਣਾ, ਲੇਕਿਨ ਇਹ ਝੂਠੇ ਲਾਰੇ ਲਾ ਲਾ ਕੇ ਸਾਡਾ ਵਟਸਐਪ ਵੀ ਠੀਕ ਨਹੀਂ ਹੋਇਆ। ਲੇਕਿਨ ਇੰਨਾ ਸ਼ੁਕਰ ਕਰੋ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਇਸ ਫੋਨ ਕਾਲ ਦੇ ਨਾਲ। ਫੋਨ ਕਾਲ ਤੁਸੀਂ ਕਰਨੀ ਕਿਵੇਂ ਹੈ? 0-1-81-23-42-171 ਨੰਬਰ ਡਾਇਲ ਕਰਕੇ ਪ੍ਰੋਗਰਾਮ ਸੌਗਾਤ ਦੇ ਵਿੱਚ ਲੌਜਿਕ ਕਾਲਰ ਆ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸ਼ਰਨ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ ਜੀ, ਸ਼ਰਨ ਸਾਡੇ ਕੋਲ ਪਹੁੰਚੇ ਨੇ। ਵੈਸੇ ਤਾਂ ਸਾਰਿਆਂ ਨੂੰ ਪਤਾ ਹੈ ਸ਼ਰਨ ਜਲੰਧਰ ਦੇ ਨੇੜੇ ਤੇ ਫਗਵਾੜੇ ਦੇ ਵਿੱਚ ਰਹਿੰਦੇ ਨੇ। ਆਪਾਂ ਦੋਨੋਂ ਏਰੀਆ ਨੂੰ ਸੰਭਾਲਿਆ ਹੋਇਆ। ਤੇ ਸ਼ਰਨ, ਅੱਜ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਹੋ। ਜਦੋਂ ਤਲਨ ਸਾਹਿਬ ਗੁਰਦੁਆਰਾ ਸਾਹਿਬ ਜਾਓ ਹੈ? ਹਾਂ ਬਿਲਕੁਲ ਜੀ, ਜਦੋਂ ਵੀ ਕਿਤੇ ਹੋਏ ਤੇ ਲੋਕ ਜਹਾਜ਼ ਚੜ੍ਹਾਉਣ 'ਚ ਆਉਂਦੇ ਨੇ ਉੱਥੇ। ਇਹ ਮਾਨਤਾ ਹੈ ਕਿ ਜਿਹੜਾ ਵੀ ਉੱਥੇ ਜਹਾਜ਼ ਚੜ੍ਹਾਉਂਦਾ ਹੈ।
1: ਸਰ ਇੱਕ ਮਿੰਟ ਮੈਂ ਤੁਹਾਡੀ ਗੱਲ ਕੱਟ ਕੇ ਦਿੰਦੀ ਹਾਂ। ਇਹ ਪਰੰਪਰਾ ਉੱਥੇ ਜਹਾਜ਼ ਚੜ੍ਹਾਉਂਦੇ ਨਹੀਂ ਸੀ, ਕਿਸੇ ਇੱਕ ਦੇ ਵਿੱਚ ਪੂਰੀ ਹੋਈ, ਜਿੱਦਾਂ ਅੱਗੇ ਤੋਂ ਅੱਗੇ ਸਾਰੇ ਚੜ੍ਹਾਉਣ ਲੱਗ ਪਏ।
0: ਹਾਂ ਇਹ ਵੀ ਗੱਲ ਠੀਕ ਹੈ ਤੁਹਾਡੀ। ਵੈਸੇ ਇਹ ਸਾਡੇ ਦੇਸ਼ ਦੇ ਵਿੱਚ ਨਾ ਇੱਕ ਇਹ ਵੀ ਹੁੰਦਾ ਹੈ ਕਿ ਮੈਨੂੰ ਕਹਿਣਾ ਚਾਹੀਦਾ, ਕਹਿਣਾ ਤਾਂ ਨਹੀਂ ਚਾਹੀਦਾ, ਭੇਡ ਚਾਲ ਵੀ ਹੁੰਦੀ ਹੈ।
1: ਹਾਂਜੀ ਹਾਂਜੀ,
0: ਤੇ ਪਰ ਚਲੋ ਆਪਾਂ ਆਸਥਾ ਦੇ
1: ਜੋ ਸ਼ਰਧਾ ਹੋਵੇ, ਜੋ ਮਨ ਹੋਵੇ ਆਪਾਂ।
0: ਬਿਲਕੁਲ ਬਿਲਕੁਲ, ਦੇਖੋ ਨਾ ਕਈ ਉੱਥੇ ਜਿਹੜੇ ਬਾਹਰ ਜਹਾਜ਼ ਵੇਚਦੇ ਨੇ ਉਹਨਾਂ ਨੂੰ ਕਿੰਨਾ ਕੰਮ ਕਾਰ ਮਿਲਿਆ ਹੋਇਆ। ਹਾਂ ਬਿਲਕੁਲ, ਬਾਬਾ ਜੀ ਦੀ ਕਿਰਪਾ ਹੈ। ਔਰ ਵੈਸੇ ਵੀ ਜਿਹੜਾ ਮੈਂ ਦੇਖਿਆ ਹੈ ਕਿ ਜਿਹੜਾ ਵੀ ਜਾ ਕੇ ਮੱਥਾ ਟੇਕਦਾ ਹੈ ਨਾ, ਉਸ ਦਾ ਬਾਹਰ ਦਾ ਕੰਮ ਬਣ ਜਾਂਦਾ ਹੈ। ਹਾਂ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਕੋਈ ਵੀ ਵਿਸ਼ ਕਰੋ ਉਹ ਜ਼ਰੂਰ ਪੂਰੀ ਹੁੰਦੀ ਹੈ। ਤਲਨ ਸਾਹਿਬ ਗੁਰਦੁਆਰਾ ਮੈਂ ਦੇਖਿਆ, ਬਹੁਤ ਦੂਰੋਂ ਦੂਰੋਂ ਸ਼ਰਧਾਲੂ ਉੱਥੇ ਆਉਂਦੇ ਨੇ। ਇਹ ਤਾਂ ਗੱਲ ਬਿਲਕੁਲ ਸਹੀ ਹੈ ਜੀ। ਔਰ ਤੁਸੀਂ ਤੇ ਇੱਦਾਂ ਦੀ ਪਵਿੱਤਰ ਜਗ੍ਹਾ ਤੇ ਰਹਿੰਦੇ ਰਹੇ ਹੋ, ਹੁਣ ਤਾਂ ਫਗਵਾੜੇ ਪਹੁੰਚ ਗਏ ਹੋ, ਪਰ ਫਿਰ ਵੀ ਚੱਕਰ ਤਾਂ ਲੱਗਦਾ ਰਹਿੰਦਾ ਤਲਨ ਸਾਹਿਬ ਦਾ। ਅੱਛਾ ਅੱਛਾ ਅੱਛਾ ਅੱਛਾ, ਕਿਆ ਬਾਤ ਹੈ, ਬਹੁਤ ਵਧੀਆ ਜੀ, ਬਹੁਤ ਅੱਛੀ ਗੱਲ ਹੈ। ਤੇ ਸ਼ਰਨ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਅੱਜ ਗੀਤ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ?
1: ਕਿਆ
0: ਬਾਤ ਹੈ, ਬਿਲਕੁਲ ਬਿਲਕੁਲ ਬਿਲਕੁਲ ਸ਼ਰਨ, ਇਹ ਤਾਂ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ, ਢੁਕਵੀਂ ਗੱਲ ਕੀਤੀ ਹੈ ਕਿ ਦਿਲ ਦੀ ਨਹੀਂ ਹਮੇਸ਼ਾ ਦਿਮਾਗ ਦੀ ਸੁਣਨੀ ਚਾਹੀਦੀ।
1: ਬਿਲਕੁਲ, ਦਿਲ ਤਾਂ ਹਮੇਸ਼ਾ ਹਾਂ ਨਾ ਹੀ ਕਹੂਗਾ ਵੀ ਰਹਿਣ ਦੋ, ਜੇ ਸਹੀ ਕੱਲ ਸਹੀ ਪਰਸੋਂ ਸਹੀ, ਦਿਮਾਗ ਦੀ ਮੰਨੋ ਆਪਾਂ ਜ਼ਰੂਰ ਸਫਲ
0: ਹੋਵਾਂਗੇ। ਹਾਂ ਬਿਲਕੁਲ, ਕਿਉਂਕਿ ਦਿਮਾਗ ਜਿਹੜਾ ਹੈ ਨਾ ਉਹ ਸਾਨੂੰ ਸਹੀ ਰਾਹ ਪਾ ਦਿੰਦਾ ਹੈ, ਦਿਲ ਜਿਹੜਾ ਹੈ ਉਹ ਮਚਲ ਜਾਂਦਾ ਨਾ ਕਿਸੇ ਵੇਲੇ, ਇਸ ਕਰਕੇ ਫਿਰ ਆਪਾਂ ਦਿਲ ਦੀ ਘੱਟ ਸੁਣੀਏ, ਦਿਮਾਗ ਦੀ ਜ਼ਿਆਦਾ ਸੁਣੀਏ। ਬਹੁਤ ਅੱਛਾ ਜੀ, ਸ਼ਰਨ ਬਹੁਤ ਹੀ ਵਧੀਆ ਗੱਲ ਕਹੀ ਹੈ। ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਜਿੱਥੇ ਜਿੱਥੇ ਆਵਾਜ਼ ਜਾ ਰਹੀ ਹੋਏਗੀ ਤੁਹਾਡੀ ਗੱਲ ਨੂੰ ਅੱਗੇ ਤੋਰਦੇ ਰਹਿਣਗੇ ਆਪਣੀ ਜ਼ਿੰਦਗੀ ਦੇ ਵਿੱਚ। ਬਹੁਤ ਸ਼ੁਕਰੀਆ ਜੀ, ਸੁਣਾਉਂਦੇ ਹਾਂ ਤੁਹਾਨੂੰ ਕੰਠ ਕਲੀਅਰ ਦੀ ਹੈ ਜੀ।
1: ਮੈਂ ਕਿਹਾ ਤੁਹਾਡੇ ਕੋਲੇ ਸਿੱਖੇ ਹੋਏ ਆ ਜੋ ਵੀ ਮਾੜਾ ਮੋਟਾ, ਅਸੀਂ ਕਾਸੇ ਜੋਗੇ ਦੀ।
0: ਅਰੇ

0: ਉਹ ਤੇਰੇ ਨੈਣਾ ਵਰਗੇ ਨੈਣ ਕਿੱਥੋਂ ਮੁੱਲ ਲੈ ਲਈਏ। ਕਿਆ ਬਾਤ ਹੈ ਜੀ। ਵੈਸੇ ਤਾਂ ਗੱਲ ਸਹੀ ਹੈ ਜੀ, ਇਹ ਨੈਣ ਜਿਹੜੇ ਨੇ ਅਨਮੋਲ ਨੇ, ਇਹਨਾਂ ਨੂੰ ਤਾਂ ਖਰੀਦਿਆ ਵੀ ਨਹੀਂ ਜਾ ਸਕਦਾ, ਸਿਰਫ ਅਤੇ ਸਿਰਫ ਮਹਿਸੂਸ ਕੀਤਾ ਜਾ ਸਕਦਾ, ਦੇਖਿਆ ਜਾ ਸਕਦਾ। ਇਸ ਕਰਕੇ ਤੁਸੀਂ ਵੀ ਇਹਨਾਂ ਨੂੰ ਪਿਆਰ ਦੇ ਨਾਲ ਨਿਹਾਰੋ ਅਤੇ ਜ਼ਿਆਦਾ ਚੰਗੀ ਗੱਲ ਹੈ। ਲਓ ਜੀ, ਸਾਡੇ ਕੋਲ ਕਾਲਰ ਆ ਗਏ ਨੇ, ਦੇਖੀਏ ਜੀ ਦੋਸਤ ਕਿਹੜੇ ਅਤੇ ਕਿੱਥੋਂ ਆਏ ਨੇ। ਹੈਲੋ,
1: ਹੈਲੋ, ਨਮਸਕਾਰ ਸ਼ਾਮ ਸ਼ਰਮਾ
0: ਜੀ। ਨਮਸਕਾਰ ਜੀ, ਕੌਣ ਬੋਲ ਰਹੇ ਹੋ? ਫਕੀਰ ਚੰਦ ਰਸਗਨੀਆ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ
1: ਤੁਹਾਡਾ। ਬਹੁਤ ਬਹੁਤ ਥੈਂਕ ਯੂ ਜੀ ਸਾਡੀ ਗੱਲ ਅਚੀਵ ਕਰਨ ਵਾਸਤੇ।
0: ਲੈ ਕਿਆ ਬਾਤ ਹੈ ਜੀ, ਤੁਸੀਂ ਤੇ ਸਾਡੇ, ਵੈਸੇ ਤੇ ਖੈਰ ਸਾਰੇ ਸਾਡੇ ਬੜੇ ਖਾਸ ਲਿਸਨਰਸ ਨੇ ਹੈ ਜੀ, ਤੇ ਤੁਸੀਂ ਤਾਂ ਸਾਡੇ ਪਾਰਟੀ ਵਾਲੇ ਲਿਸਨਰ ਹੋ, ਪਾਰਟੀ ਦਿੰਦੇ ਰਹਿੰਦੇ ਹੋ।
1: ਹਾਂਜੀ ਹਾਂਜੀ,
0: ਹਾਂ, ਇਸ ਕਰਕੇ ਤੁਸੀਂ ਤਾਂ ਸਾਡੇ ਖਾਸ ਲਿਸਨਰ ਹੋ।
1: ਬਸ ਹੁਣ ਪਾਰਟੀ ਨੇੜੇ ਆ ਆਪਣੇ,
0: ਨੇੜੇ ਹੀ ਆ ਨਾ। ਬਿਲਕੁਲ ਜੀ, ਡਰਾਈਵਰ ਮੈਂ ਬਣੂਗਾ, ਬਸ ਮੈਂ ਚਲਾਊਂਗਾ, ਪਿੱਛੇ ਸਾਰੇ ਸਾਰੇ ਬੈਠਣਗੇ। ਮਨਜੀਤ ਜੀ ਵੀ, ਉਹ ਕਿਆ ਬਾਤ ਹੈ, ਕਿਆ ਬਾਤ ਹੈ ਜੀ।
1: ਰਾਮ ਪ੍ਰਸਾਦ ਜੀ ਹੋ ਗਏ,
0: ਅੱਛਾ
1: ਜਲੰਧਰ ਵਾਲੇ ਹੋ ਗਏ, ਸਤਿੰਦਰ ਸਿੱਠੀ ਸਾਹਿਬ ਹੋ ਗਏ ਦਿੱਲੀ ਵਾਲੇ,
0: ਆਏ ਹਾਏ
1: ਹਾਂਜੀ,
0: ਕਿਆ ਬਾਤ ਹੈ।
1: ਸਤਿੰਦਰ ਸਿੱਠੀ ਸਾਹਿਬ ਅੱਜ ਕੱਲ੍ਹ

0: ਫੋਨ ਨਹੀਂ ਆ ਰਿਹਾ ਉਹਨਾਂ ਦਾ।
1: ਹਾਂ ਅੱਜ ਕੱਲ ਖਾਮੋਸ਼ ਨੇ ਉਹਨਾਂ ਦੀ ਆਵਾਜ਼, ਬਿਲਕੁਲ ਜੀ ਆ ਜਾਣਗੇ ਅੱਜ ਤੁਸੀਂ, ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚ ਗਈ ਹੋਣੀ ਹੈ।
0: ਹਾਂਜੀ ਹਾਂਜੀ, ਇਹ ਵੈਸੇ ਇੱਕ ਕੈਰੇਕਟਰ ਸੀ ਅੱਜ ਗੱਲਬਾਤ ਦਾ, ਵੀ ਬੰਦੇ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ।
1: ਹਾਂ ਦੇਖੋ ਤੁਸੀਂ ਵੀ ਸਾਡੇ ਇਸ ਵਿਸ਼ੇ ਦੇ ਉੱਪਰ ਗੱਲ ਕਰਨਾ ਚਾਹੁੰਦੇ ਹੋ, ਬਿਲਕੁਲ ਇਨਸਾਨ ਜਿਹੜਾ ਨਾ ਜੀ ਜਦੋਂ ਵੀ ਕੋਈ ਕੰਮ ਕਰਦਾ ਕਿਸੇ ਵੇਲੇ ਸੋਚਣ ਲੱਗ ਜਾਂਦਾ ਕਿ ਯਾਰ ਮੇਰੇ ਨਾਲ ਇਹ ਕੰਮ ਕਿਉਂ ਨਹੀਂ ਹੋਇਆ, ਮੈਂ ਇਹ ਕੰਮ ਨੂੰ ਇੰਨਾ ਤਹੱਈਆ ਲਗਾਇਆ ਪੂਰਾ ਪਰ ਕੰਮ ਨਹੀਂ ਹੋਇਆ, ਨਿਰਾਸ਼ਾ ਨਹੀਂ ਹੋਣੀ ਚਾਹੀਦੀ ਨਾ ਇਨਸਾਨ 'ਚ।
0: ਅਸੀਂ ਵੇਖ ਲਓ ਬੰਦੇ ਨੂੰ ਪਹਿਲੀ ਗੱਲ ਹੌਸਲੇ ਬੁਲੰਦ ਰੱਖਣੇ ਚਾਹੀਦੇ ਆ,
1: ਹਾਂ
0: ਸੰਘਰਸ਼ ਯਾਨੀ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਰਨਾ ਚਾਹੀਦਾ, ਕਰਨਾ ਚਾਹੀਦਾ ਬੰਦੇ ਨੂੰ। ਤੇ ਅਸੀਂ ਮੈਂ ਕਹਿੰਦਾ ਜਿਹੜੇ ਕੰਮ ਨੂੰ ਹੱਥ ਪਾਇਆ ਸੀ ਉਹਨੂੰ ਸਿਰੇ ਚੜਾਇਆ।
1: ਦੇਖੋ ਇਨਸਾਨ ਜਦੋਂ ਨਾ ਇਹ ਸੋਚ ਲਵੇ ਕਿ ਮੈਂ ਇਹ ਕੰਮ ਕਰ ਸਕਦਾ, ਕਿਸੇ ਵੇਲੇ ਸੋਚਦਾ ਯਾਰ ਮੇਰੇ ਕੋਲੋਂ ਨਹੀਂ ਹੋਣਾ, ਉਸ ਵੇਲੇ ਫਿਰ ਉਹ ਕੰਮ ਜਿਹੜਾ ਹੈ ਨੂੰ ਆਪਣੇ ਆਪ ਹੀ ਪਿੱਛੇ ਨੂੰ ਮੁੜ ਜਾਂਦਾ। ਪਰ ਜੇ ਤੁਸੀਂ
0: ਸੋਚਣਾ ਨਹੀਂ ਹੈ ਵੀ ਆਪਾਂ ਕੰਮ ਪੂਰਾ ਕਰਨਾ ਹੀ ਹੈ,
1: ਹਾਂ ਤਹੀਆ ਕਰ ਲਓ।
0: ਆਹ ਵੇਖ ਲਓ ਸ਼ਾਮ ਸ਼ਰਮਾ ਜੀ, ਆ ਤੁਹਾਡਾ ਫੋਨ ਵੀ ਵੇਖ ਲਓ, ਇਹ ਬੰਦਾ ਕਈ ਵਾਰੀ ਯਾਰ ਮਿਲਦਾ ਹੀ ਨਹੀਂ, ਯਾਰ ਮਿਲਦਾ ਹੀ ਨਹੀਂ,
1: ਹਾਏ ਹਾਏ ਹਾਏ,
0: ਇਹ ਵੀ ਸੰਘਰਸ਼ ਪੂਰਾ ਕਰਦਾ ਹੈ। ਇਹ ਬਹੁਤ ਹੁੰਦਾ ਨਹੀਂ ਬੰਦਾ,
1: ਇਹ ਗੱਲ ਬਿਲਕੁਲ ਤੁਸੀਂ ਗੱਲ ਇਹ ਪਤੇ ਦੀ ਗੱਲ ਕਹੀ ਹੈ। ਕਈ ਵਾਰ ਲਿਸਨਰ ਨਾ ਮੈਨੂੰ ਕਹਿੰਦੇ ਮੈਂ 11 ਵਜੇ ਦਾ ਲੱਗਿਆ, 12 ਵੱਜ ਗਏ ਨੇ, 12:30 ਵੱਜ ਗਏ ਨੇ। ਇਹ ਵੈਸੇ ਉਹਨਾਂ ਦੀ ਕੋਸ਼ਿਸ਼ ਹੈ, ਉਹਨਾਂ ਦਾ ਇਹ ਹੌਸਲਾ ਹੈ ਜਿਹੜਾ ਉਹ ਬਣਾ ਕੇ ਰੱਖਦੇ ਨੇ ਸਾਡੇ ਤੱਕ ਪਹੁੰਚਣ ਦੇ ਲਈ।
0: ਪਿੱਛੇ ਵੇਖ ਲਓ ਤੁਹਾਡਾ ਫੋਨ ਜਿਹਾ ਖਰਾਬ ਹੈਗਾ ਸੀ, ਅਸੀਂ ਵੇਖ ਲਓ ਪੌਣੇ ਇੱਕ 12 ਵਜੇ 50 ਮਿੰਟ ਦੀ ਟਰਾਈ ਮਾਰਦੇ ਹੁੰਦੇ ਸੀ, ਮੈਂ ਯਾਰ ਹੁਣ ਯਾਰ ਮੈਂ ਫੋਨ ਗੜਬੜੀ ਕਰ ਰਿਹਾ ਤੇ ਮੈਂ ਨਹੀਂ ਲੱਗਣਾ।
1: ਦੇਖੋ ਕੋਸ਼ਿਸ਼ ਤਾਂ, ਹਾਂ ਉਹੀ ਤਾਂ ਗੱਲ ਹੈ ਨਾ, ਕਹਿੰਦੇ ਨਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ।
0: ਹਾਂਜੀ ਹਾਂਜੀ,
1: ਤੇ ਅੱਜ ਫਿਰ ਤੁਸੀਂ ਸਾਡੇ ਕੋਲ ਕੋਸ਼ਿਸ਼ ਕਰਕੇ ਆਏ ਹੋ, ਤੇ ਅੱਜ ਤੁਸੀਂ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
0: ਸੁਖਵਿੰਦਰ ਦਾ ਗੀਤ ਸੁਣਾ ਦਿਓ, ਗੱਲ ਮੁੱਕੀ ਨਾ ਸੱਜਣ ਮੇਰੀ। ਹਾਂਜੀ,
1: ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ।
0: ਪਤਾ ਡੈਲੀਗੇਟ ਤਾਂ ਮੈਂ ਸਾਰਿਆਂ ਨੂੰ ਕਰਤਾ, ਇੱਕ ਤੁਸੀਂ ਰਹਿ ਗਏ ਸ਼ਾਮ ਸ਼ਰਮਾ ਜੀ।
1: ਹਾਏ ਹਾਏ, ਲਓ ਜੀ ਤੁਸੀਂ ਅੱਜ ਮੈਨੂੰ ਵੀ ਕਰ ਦਿੱਤਾ।
0: ਪੁੱਤਰੀ ਦਾ ਪੁੱਤਰਾ ਹੋ ਗਿਆ, ਪੁੱਤਰੀ ਹੋ ਗਈ, ਹੈ ਪੁੱਤਰੀ ਦੀ ਮਾਂ ਹੋ ਗਈ, ਹਾਂਜੀ ਉਹਦੀ ਦਾਦੀ ਹੋ ਗਈ, ਸਾਰੇ ਵਾਸਤੇ ਡੈਲੀਗੇਟ ਆ ਜੀ।
1: ਲਓ ਜੀ ਤੁਸੀਂ ਸਭ ਨੂੰ ਕਰਤਾ ਜੀ, ਸਪੈਸ਼ਲ ਮੇਰੇ ਲਈ ਵੀ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਸੁਣਾਨੀਆ ਤੁਹਾਡੀ ਫਰਮਾਇਸ਼ ਦੇ ਗਈ।
0: ਨਾਰਾਜ਼ ਨਾ ਹੋ ਜਾਓ ਕਿਤੇ,
1: ਨਾ ਜੀ ਨਾ, ਅਸੀਂ ਨਾਰਾਜ਼ ਹੋ ਗਏ, ਕਿੱਥੇ ਜਾਣਾ, ਅਸੀਂ ਪਾਰਟੀ ਵੀ ਲੈਣੀ ਤੁਹਾਡੇ ਕੋਲੋਂ ਨਾ।
0: ਨਹੀਂ ਪਿੱਛੇ ਵਾਰੀ ਇੱਕ ਵਾਰੀ ਰਾਮ ਪ੍ਰਸ਼ਾਦ ਜੀ ਨਾਰਾਜ਼ ਹੋ ਗਏ, ਤੁਸੀਂ ਆਖਿਆ ਨਹੀਂ ਤੁਹਾਨੂੰ ਡੈਲੀਗੇਟ ਕੀਤਾ ਉਹਨੇ?
1: ਹਾਂ ਉਹ ਕਹਿੰਦੇ ਸੀ, ਕਹਿੰਦੇ ਕਿ ਮੈਨੂੰ ਕੀਤਾ ਕਿ ਨਹੀਂ ਕੀਤਾ, ਮੈਂ ਕਿਹਾ ਤੁਹਾਨੂੰ ਵੀ ਕੀਤਾ ਉਹਨਾਂ ਨੇ। ਲਓ ਜੀ ਸੁਣਾਨੀ ਆ ਤੁਹਾਨੂੰ ਤੁਹਾਡੀ ਫਰਮਾਇਸ਼ ਦਾ ਇਹ ਗੀਤ, ਸ਼ੁਕਰੀਆ ਜੀ ਕਾਲ ਦੇ ਲਈ।
0: ਥੈਂਕ ਯੂ,
1: ਓਕੇ ਜੀ।

0: ਸਾਡੀ ਸੱਜੀ ਬਾਂਹ ਹੁੰਦੀ ਹੈ ਸਾਡਾ ਦੋਸਤ, ਤੇ ਉਸ ਵੇਲੇ ਜਦੋਂ ਚਲੇ ਜਾਵੇ ਤੇ ਇਹ ਦੁੱਖ ਤਾਂ ਲੱਗਣਾ ਹੀ ਆ। ਪਰ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ, ਸੁਣਦੇ ਹਾਂ ਤੁਹਾਡੀ ਪਸੰਦ ਹੈ ਗੀਤ। ਸ਼ੁਕਰੀਆ ਜੀ ਕਾਲ ਕਰਨ ਲਈ ਜਨਕ ਜੀ।
1: ਬਹੁਤ ਬਹੁਤ ਥੈਂਕ ਯੂ ਜੀ।
0: ਓਕੇ ਜੀ।

0: ਟੈਸਟਾਂ ਦਾ ਮੌਸਮ ਤਾਂ ਹੁਣ ਬਣਨਾ ਇੱਕ ਮਹੀਨਾ ਪੂਰਾ। ਹਾਂ ਤੇ ਇਸ ਕਰਕੇ ਆਪਣਾ ਵੀ ਧਿਆਨ ਰੱਖਣਾ ਅਤੇ ਇਹ ਵੀ ਧਿਆਨ ਰੱਖਣਾ ਕਿ ਬਾਰਿਸ਼ ਕਦੋਂ ਪੈਂਦੀ ਹੈ ਉਸ ਵੇਲੇ ਫਿਰ ਹਿਸਾਬ ਦਾ ਬੁਰਾ ਲਗਾ ਕੇ ਚੱਲਣਾ ਬਾਹਰ ਜਦੋਂ ਵੀ ਜਾਣਾ। ਹਾਂ ਬਿਲਕੁਲ। ਅਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਸੁਣਾਈਏ, ਚਿੱਠੀਆਂ ਸੁਣਾ ਦਈਏ ਤੁਹਾਨੂੰ ਅੱਜ ਫਿਰ। ਲਓ ਸੁਣਾਉਂਦੇ ਹਾਂ ਜੀ। ਸ਼ੁਕਰੀਆ ਜੀ ਕਾਲ ਦੇ ਲਈ।
1: ਬਾਏ।

ਜੀ ਦੋਸਤੋ, ਚਿੱਠੀਆਂ ਉਹ ਚਿੱਠੀਆਂ, ਗੱਲ ਸਹੀ ਹੈ ਜੀ। ਜਦੋਂ ਚਿੱਠੀਆਂ ਹੁੰਦੀਆਂ ਨੇ ਨਾ, ਔਰ ਹੁਣ ਤਾਂ ਖੈਰ ਚਿੱਠੀਆਂ ਦਾ ਰਿਵਾਜ਼ ਘੱਟਦਾ ਘੱਟਦਾ ਘੱਟ ਗਿਆ, ਪਰ ਇਹ ਚਿੱਠੀਆਂ 'ਚ ਜਿਹੜਾ ਪਿਆਰ ਉਮੜਦਾ ਸੀ, ਚਿੱਠੀਆਂ 'ਚ ਜਿਹੜੀ ਮੁਹੱਬਤ ਉਮੜਦੀ ਸੀ, ਉਹ ਸ਼ਾਇਦ ਉਹ ਵਟਸਐਪ ਜਾਂ ਤੁਹਾਨੂੰ ਹੋਰ ਈਮੇਲ

0: ਦੇ ਵਿੱਚ ਨਹੀਂ ਮਿਲਦੀ। ਖਾਸ ਤੌਰ 'ਤੇ ਉਹ ਜਿਹੜੀਆਂ ਪਿਆਰ ਦੀਆਂ ਚਿੱਠੀਆਂ ਪਹੁੰਚਦੀਆਂ ਹੁੰਦੀਆਂ ਸਨ ਉਹ ਸ਼ਾਇਦ ਹੀ ਇਹ ਵਟਸਐਪ ਜਾਂ ਈਮੇਲਸ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੀ ਹੋਏਗੀ। ਸਾਡੇ ਕੋਲ ਵੀ ਬੜੇ ਪਿਆਰ ਦੇ ਨਾਲ ਚਿੱਠੀਆਂ ਆਉਂਦੀਆਂ ਨੇ ਸਾਡੇ ਸਰੋਤਿਆਂ ਦੀਆਂ, ਔਰ ਜਦੋਂ ਹੱਥ ਦੇ ਨਾਲ ਲਿਖੀਆਂ ਹੋਈਆਂ ਚਿੱਠੀਆਂ ਸਾਡੇ ਤੱਕ ਪਹੁੰਚਦੀਆਂ ਨੇ ਉਹ ਤੁਹਾਡੀ ਜਿਹੜੀ ਫੀਲਿੰਗਸ ਹੈ ਉਹ ਸ਼ਾਇਦ ਹੀ ਕਿਤੇ ਹੋਰ ਚੀਜ਼ਾਂ 'ਚ ਮਿਲਦੀ ਹੋਏਗੀ ਜਿਹੜੀ ਚਿੱਠੀਆਂ 'ਚ ਮਿਲਦੀ ਹੈ। ਲਓ ਜੀ ਕਾਲਰ ਆਏ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੋੜ ਤੋਂ ਜੀ।
0: ਜੀ ਮਹੇਸ਼ ਗਰਗ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਜੀ, ਤੁਹਾਡੇ ਨਾਲ ਗੱਲ ਕਰਕੇ ਰੂਹ ਖੁਸ਼ ਹੋ ਜਾਂਦੀ ਹੈ।
0: ਕੀ ਬਾਤ ਹੈ ਜੀ। ਮਹੇਸ਼ ਗਰਗ ਜੀ, ਸਾਨੂੰ ਵੀ ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤੇ ਜਦੋਂ ਮਿਲ ਜਾਂਦੇ ਨੇ ਤੇ ਸਾਡਾ ਪ੍ਰੋਗਰਾਮ ਦਾ ਜਿਹੜਾ ਹੋਰ ਵੀ ਰੁਤਬਾ ਵੱਧ ਜਾਂਦਾ ਹੈ। ਤੇ ਮਹੇਸ਼ ਗਰਗ ਜੀ, ਅੱਜ ਅਸੀਂ ਗੱਲ ਕਰ ਰਹੇ ਸੀ ਇਨਸਾਨ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਹਾਂਜੀ, ਕਿਸੇ ਵੇਲੇ ਨਾ ਆਪਾਂ ਹਿੰਮਤ ਹਾਰ ਜਾਂਦੇ ਹਾਂ ਵੀ ਯਾਰ ਸਾਡੇ ਕੋਲ ਕੰਮ ਨਹੀਂ ਜੇ ਹੋਣਾ।
1: ਹਾਂਜੀ ਯਾਰ, ਬਹੁਤ ਕੋਸ਼ਿਸ਼ ਆ, ਕਈ ਵਾਰੀ ਕੋਸ਼ਿਸ਼ ਦੇ ਬਾਵਜੂਦ ਵੀ ਆਪਾਂ ਨੂੰ ਰਿਜ਼ਲਟ ਨਹੀਂ ਨਿਕਲਦਾ ਜੀ।
0: ਜਦੋਂ ਨਹੀਂ ਨਿਕਲਦਾ ਫਿਰ ਜ਼ਿਆਦਾ ਦੁਬਾਰਾ ਕੋਸ਼ਿਸ਼ ਕਰੋ। ਆਪਾਂ ਕੀੜੀ ਤੋਂ ਦੇਖ ਲੈਂਦੇ ਹਾਂ ਨਾ, ਕੀੜੀ ਚੜ੍ਹਦੀ ਚੜ੍ਹਦੀ ਫਿਰ ਉਤਰਦੀ ਹੈ, ਫਿਰ ਡਿੱਗਦੀ ਹੈ, ਫਿਰ ਚੜ੍ਹ ਪੈਂਦੀ ਹੈ।
1: ਤੇ ਐਗਜ਼ਾਮਪਲਾਂ ਤਾਂ ਬਹੁਤ ਹੈਗੀਆਂ ਜੀ।
0: ਹਾਂ,
1: ਆਪਾਂ ਪਿੱਛੇ ਰਹਿ ਜਾਂਦੇ ਹਾਂ ਉਹਨਾਂ ਐਗਜ਼ਾਮਪਲਾਂ ਤੋਂ।
0: ਤੋ ਇਸੇ ਕਰਕੇ ਕਹਿੰਦੇ ਆ ਕੋਸ਼ਿਸ਼
1: ਕਿਸਮਤ ਤੇ ਸੁੱਟ ਦਿੰਦੇ
0: ਆ। ਇਨਸਾਨ ਹਮੇਸ਼ਾ ਇਹ ਸੋਚਦਾ ਤੇ ਹੈ ਵੀ ਕਿਸਮਤ ਚ ਮੇਰੇ ਨਹੀਂ ਹੈ, ਪਰ ਜੇ ਕੋਸ਼ਿਸ਼ ਕਰਕੇ ਆਪਾਂ ਉਹ ਟੀਚਾ ਬਰਾਬਰ ਕਰ ਲਈਏ ਤੇ ਮੈਨੂੰ ਲੱਗਦਾ ਹੈ ਕਿ ਕਦੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜੇ ਅਸੀਂ ਕੋਸ਼ਿਸ਼ ਕਰੀਏ ਇੱਕ ਵਾਰ, ਦੋ ਵਾਰ, ਤਿੰਨ ਵਾਰ ਤੇ ਸਾਨੂੰ ਸਫਲਤਾ ਜ਼ਰੂਰ ਮਿਲੇਗੀ। ਹੋ ਸਕਦਾ ਪਹਿਲੀ ਵਾਰ ਨਾ ਮਿਲੇ, ਹੋ ਸਕਦਾ ਦੂਸਰੀ ਵਾਰ ਨਾ ਮਿਲੇ, ਪਰ ਤੀਸਰੀ ਵਾਰ ਜ਼ਰੂਰ ਮਿਲੇਗੀ। ਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਮਹੇਸ਼ ਜੀ। ਅੱਜ ਕੀ ਸੁਣਾਈਏ ਤੁਹਾਨੂੰ?
1: ਐਡੀਸਨ ਨੇ ਬੱਲਬ ਬਣਾਇਆ ਸੀ ਤਾਂ ਪਤਾ ਨਹੀਂ 999 ਵਾਰ ਉਹਨਾਂ ਨੇ ਐਕਸਪੈਰੀਮੈਂਟ ਕੀਤਾ।
0: ਹਾਂ ਬਿਲਕੁਲ, ਦੇਖ ਲਓ ਜੇ ਉਹ ਪਹਿਲੀ ਵਾਰ ਜਾਂ ਦੂਸਰੀ ਵਾਰ ਹਾਰ ਜਾਂਦਾ ਤਾਂ ਸਾਨੂੰ ਲਾਈਟ ਕਿੱਥੋਂ ਮਿਲਣੀ ਸੀ ਅੱਜ।
1: ਹਾਂਜੀ,
0: ਇਸੀ ਗੱਲ ਨੂੰ ਕਹਿੰਦੇ ਆ ਕਿ ਕੋਸ਼ਿਸ਼ ਕਰਦੇ ਰਹੋ, ਜ਼ਰੂਰ ਤੁਹਾਡੀ ਸਫਲਤਾ ਜਿਹੜੀ ਹੈ ਉਹ ਜ਼ਰੂਰ ਮਿਲੇਗੀ ਤੁਹਾਨੂੰ। ਹਾਂਜੀ, ਤੇ ਇਸੇ ਤਰ੍ਹਾਂ ਆਪਾਂ ਕਿਸਾਨਾਂ ਨੂੰ ਦੇਖਦੇ ਹਾਂ, ਕਿਸਾਨ ਵੀ ਕਿੰਨੀ ਕੋਸ਼ਿਸ਼ ਕਰਦੇ ਨੇ ਕਿ ਯਾਰ ਬੀਜ ਲਗਾਈਏ ਪੌਦਾ ਆਏਗਾ, ਬੀਜ ਲਗਾਈਏ ਪੌਦਾ ਆਏਗਾ, ਅਤੇ ਇਹ ਫਿਰ ਮਿਹਨਤ ਦੇ ਨਾਲ ਹੀ ਹੈ। ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕਰਾਂਗੇ ਸਾਨੂੰ ਜ਼ਰੂਰ ਕੁਝ ਨਾ ਕੁਝ ਪ੍ਰਾਪਤ ਹੋਏਗਾ।
1: ਬਿਲਕੁਲ ਜੀ।
0: ਅਤੇ ਮਹੇਸ਼ ਜੀ, ਅੱਜ ਫਿਰ ਗੀਤ ਦੱਸ ਦਿਓ ਕਿਹੜਾ ਲੈ ਕੇ ਆਏ ਹੋ? ਹਾਂ ਬਿਲਕੁਲ, ਸੁਣਾਉਂਦੇ ਹਾਂ ਜੀ ਤੁਹਾਨੂੰ ਤੁਹਾਡੀ ਫਰਮਾਇਸ਼ 'ਤੇ ਗੀਤ। ਸ਼ੁਕਰੀਆ ਮਹੇਸ਼ ਜੀ ਕਾਲ ਕਰਨ ਦੇ ਲਈ।
1: ਧੰਨਵਾਦ।
0: ਓਕੇ ਜੀ।

ਜੀ ਦੋਸਤੋ, ਕੋਲੋਂ ਲੰਘਦੀ ਪੰਜੇਬਾਂ ਜਾਣ ਕੇ ਚਣਕਾ ਕੇ। ਵੈਸੇ ਤਾਂ ਜੀ ਇਹ ਜਿਹੜੀਆਂ ਪੰਜੇਬਾਂ ਹੈ ਨਾ, ਇਹ ਜਦੋਂ ਸੁਹਾਣੀ ਲੰਘਦੀ ਹੈ ਉਸ ਵੇਲੇ ਪਤਾ ਲੱਗ ਜਾਂਦਾ ਕਿ ਇਹ ਜਾਣ ਕੇ ਛਿੜਕਾਉਂਦੀ ਹੈ ਜਾਂ ਫਿਰ ਉਹਦੀ ਤੋਰ 'ਚ ਹੀ ਇੱਦਾਂ ਦੀ ਗੱਲਬਾਤ ਹੈ ਕਿ ਉਹ ਪੰਜੇਬਾਂ ਜਾਣ ਕੇ ਛਿਣਕਾਵੇ ਜਾਂ ਫਿਰ ਨੈਚੁਰਲ ਤੌਰ ਦੇ ਵਿੱਚ ਇਹ ਆਵਾਜ਼ ਆਉਂਦੀ ਹੈ। ਖੈਰ ਜੀ, ਇਹ ਤਾਂ ਸੁਹਾਣੀ ਦੀਆਂ ਗੱਲਾਂ ਹੋਈਆਂ। ਔਰ ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਵੀ ਆ ਸਕਦੇ ਹੋ। 0181-2342-171 ਨੰਬਰ ਡਾਇਲ ਕਰਨਾ ਹੈ, ਪਹੁੰਚ ਜਾਣਾ ਜੀ ਆਪਣੇ ਦੋਸਤ ਸ਼ਾਮ ਸ਼ਰਮਾ ਦੇ ਕੋਲ। 1 ਵਜੇ ਤੱਕ ਤੁਹਾਡੀ ਉਡੀਕ ਹੋ ਰਹੀ ਹੈ, ਆ ਜਾਓ ਫਟਾਫਟ ਇਸ ਪ੍ਰੋਗਰਾਮ 'ਚ। ਲਓ ਜੀ, ਕਾਲਰ ਨੂੰ ਆਵਾਜ਼ ਦਿੱਤੀ ਅਤੇ ਪਹੁੰਚ ਗਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜੀ ਜੀ, ਗਿਆਨ ਸਿੰਘ ਖੰਡਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਖੰਡਾ ਸਾਹਿਬ ਠੀਕ ਠਾਕ ਹੋ? ਚਲੋ, ਪਰਮਾਤਮਾ ਕਿਰਪਾ ਕਰੇਗਾ ਜੀ, ਜਲਦ ਤੋਂ ਜਲਦ ਠੀਕ ਹੋ ਜਾਓਗੇ। ਸਾਡਾ ਪ੍ਰੋਗਰਾਮ ਸੁਣਦੇ ਰਿਹਾ ਗੁਰੂ ਇਸੇ ਤਰ੍ਹਾਂ ਜੀ। ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਲਓ ਸੁਣਾਉਂਦੇ ਹਾਂ ਤੁਹਾਨੂੰ ਤੁਹਾਡੀ ਪਸੰਦ ਦਾ ਇਹ ਗੀਤ, ਨਰਿੰਦਰ ਬੀਬਾ ਤੇ ਹਰਚਰਨ ਗਰੇਵਾਲ ਦੀਆਂ ਆਵਾਜ਼ਾਂ 'ਚ। ਸ਼ੁਕਰੀਆ ਜੀ ਕਾਲ ਦੇ ਲਈ।

0: ਜੀ ਦੋਸਤੋ, ਦੋਵੇਂ ਚੱਲੀਏ ਸਕੂਲੇ, ਕੰਮ ਮਾੜਾ ਨਹੀਂ ਬਿਲਕੁਲ ਜੀ। ਇਹ ਤਾਂ ਵੈਸੇ ਊੜਾ ਐੜਾ ਈੜੀ ਸਾਨੂੰ ਪੂਰਾ ਸਿਖਾ ਗਏ ਨੇ, ਔਰ ਪੰਜਾਬ 'ਚ ਰਹਿਣਾ ਤਾਂ ਊੜਾ ਐੜਾ ਈੜੀ 'ਤੇ ਆਉਣਾ ਚਾਹੀਦਾ ਨਾ। ਅੱਜ ਕੱਲ੍ਹ ਰਿਵਾਜ਼ ਪਤਾ ਕੀ ਹੋ ਗਿਆ, ਰਿਵਾਜ਼ ਇਹ ਹੋ ਗਿਆ ਕਿ ਅਸੀਂ ਕੋਈ ਵੀ ਗੱਲ ਕਰਦੇ ਹਾਂ ਆਪਾਂ ਆਪਣੀ ਪੰਜਾਬੀ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ। ਅਸੀਂ ਹਮੇਸ਼ਾ ਬੋਲਣ ਲੱਗ ਜਾਂਦੇ ਹਾਂ ਹਿੰਦੀ ਦੇ ਵਿੱਚ, ਬੱਚਿਆਂ ਨੂੰ ਵੀ ਅਸੀਂ ਹਿੰਦੀ ਸਿਖਾਈ ਜਾਂਦੇ ਹਾਂ, ਬੱਚੇ ਕਿਆ ਕਰ ਰਹੇ ਹੋ, ਕਹਾਂ ਜਾ ਰਹੇ ਹੋ। ਅਸੀਂ ਪੰਜਾਬ 'ਚ ਰਹਿੰਦੇ ਹਾਂ ਪਰ ਪੰਜਾਬੀ ਨੂੰ ਭੁੱਲੀ ਜਾਂਦੇ ਹਾਂ। ਇਸੇ ਕਰਕੇ AIR ਪੰਜਾਬੀ ਤੁਹਾਨੂੰ ਪੰਜਾਬੀ ਗੀਤ ਸੁਣਾ ਸੁਣਾ ਕੇ ਤੁਹਾਡੀ ਪੰਜਾਬੀ ਹੋਰ ਵੀ ਮਕਬੂਲ ਕਰ ਰਿਹਾ, ਤੁਹਾਨੂੰ ਪੰਜਾਬੀ ਦੇ ਵਿੱਚ ਐਕਸਪਰਟ ਕਰ ਰਿਹਾ ਕਿ ਊੜਾ ਐੜਾ ਇੱਦਾਂ ਸਿੱਖਦੇ ਰਹੋ। ਲਓ ਜੀ ਕਾਲਰ ਆਏ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ
1: ਹੈਲੋ ਸ਼ਾਹ ਭਾਈ, ਨਮਸਕਾਰ
0: ਜੀ। ਜੀ ਨਮਸਕਾਰ ਜੀ ਨਮਸਕਾਰ, ਕੌਣ ਬੋਲ ਰਹੇ ਹੋ? ਬਹੁਤ ਸ਼ੁਕਰੀਆ ਜੀ ਬਿੱਟੂ ਜੀ, ਤੁਸੀਂ ਜਦੋਂ ਪਹੁੰਚਦੇ ਹੋ ਨਾ ਤੇ, ਵੈਸੇ ਤੇ ਹੁਣੇ ਹੁਣੇ ਆਏ ਸੀਗੇ ਦੋਸਤ, ਕਹਿੰਦੇ ਕਿ ਹਾਂ ਕਹਿੰਦੇ ਕਿ ਅਸੀਂ ਬਿੱਟੂ ਜੀ ਨੂੰ ਵੀ ਲੈ ਕੇ ਜਾਣਾ ਨਾਲ। ਬਿਲਕੁਲ, ਮੈਂ ਕਿਹਾ ਬਿੱਟੂ ਜੀ ਨੂੰ ਤਾਂ ਨਾਲ ਲੈ ਕੇ ਜਾਣਾ ਹੀ ਹੈ। ਹਾਂ ਬਿਲਕੁਲ, ਕਹਿੰਦੇ ਜੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਜਾਣਾ। ਮੈਂ ਕਿਹਾ ਤੁਸੀਂ ਲਿਸਟ ਬਣਾਓ ਕਿਹੜੇ ਕਿਹੜੇ ਮਿੱਤਰ ਹੈ ਜਿਹੜਿਆਂ ਨੂੰ, ਕਹਿੰਦੇ ਜੀ ਆਪਾਂ ਸਾਰੇ ਜਿੰਨੇ ਵੀ ਸਾਡੇ ਪਰਿਵਾਰ ਦੇ ਮਿੱਤਰ ਨੇ ਸਾਰਿਆਂ ਨੂੰ ਲੈ ਕੇ ਜਾਣਾ।
1: ਹਾਂ
0: ਜੀ ਬਿਲਕੁਲ ਜੀ, ਇਸੇ ਤਰ੍ਹਾਂ ਜੀ ਬਿਲਕੁਲ, ਮੁਹੱਬਤਾਂ ਪਿਆਰ ਜਿਹੜਾ ਹੈ ਉਹ ਇੱਦਾਂ ਤਾਂ ਬਣੀਆਂ ਰਹਿਣ, ਅਸੀਂ ਇਹੀ ਚਾਹੁੰਦੇ ਹਾਂ ਕਿ, ਔਰ ਸੋਹਣੇ ਰੱਬ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਸਾਰੇ ਇਸੇ ਤਰ੍ਹਾਂ ਤੰਦਰੁਸਤੀਆਂ ਬਖਸ਼ਣ। ਅਤੇ ਅੱਜ ਫਿਰ ਬਿੱਟੂ ਜੀ ਦੱਸ ਦਿਓ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਸਾਰਿਆਂ ਦੇ ਲਈ। ਆਏ ਹਾਏ ਹਾਏ, ਦਿਲ ਲੈ ਕੇ ਮੁਹੱਬਤਾਂ ਰੰਗਿਆ, ਦਿਲ ਲੈ ਕੇ ਮੁੱਕਰ ਗਿਆ। ਬਸ ਆਹੀ ਗੱਲ ਤਾਂ ਮਾੜੀ ਆ ਕਿ ਤੁਸੀਂ ਦਿਲ ਲੈ ਕੇ ਵੀ ਮੁੱਕਰ ਗਏ ਹੋ। ਹੈ ਜੀ, ਇੰਨਾ ਸੋਹਣਾ ਦਿਲ ਤੁਸੀਂ ਲਿਆ ਫਿਰ ਮੁੱਕਰ ਗਏ। ਚਲੋ ਸੁਣਾਉਂਦੇ ਹਾਂ ਜੀ।

ਤੂੰ ਦਿਲ ਲੈ ਕੇ ਮੁਹੱਬਤਾਂ ਰੰਗਿਆ ਮੈਂ ਕੀ ਖੱਟਿਆ। ਬਿਲਕੁਲ ਸਹੀ ਗੱਲ ਆ ਜੀ। ਇਹ ਜਦੋਂ ਨਾ ਤੁਸੀਂ ਦਿਲ ਲੈ ਲੈਂਦੇ ਹੋ ਉਸ ਵੇਲੇ ਫਿਰ ਦਿਲ ਦੀ ਕਦਰ ਵੀ ਕਰਨੀ ਚਾਹੀਦੀ ਹੈ, ਮੁਹੱਬਤ ਦੀ ਕਦਰ ਕਰਨੀ ਚਾਹੀਦੀ ਹੈ, ਪਿਆਰ ਦੀ ਕਦਰ ਕਰਨੀ ਚਾਹੀਦੀ ਹੈ। ਪਰ ਉਸ ਵੇਲੇ ਤੁਸੀਂ ਦਿਲ ਲੈ ਕੇ ਕਹਿੰਦੇ ਨਾ ਮੈਂ ਕੀ ਖੱਟਿਆ, ਦੱਸ ਮੈਂ ਕੀ ਖੱਟਿਆ, ਆਏ ਹਾਏ ਹਾਏ ਕਿਆ ਹੀ ਬਾਤ ਹੈ ਜੀ। ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਸਭ ਕੁਝ ਖੱਟਿਆ ਹੀ ਖੱਟਿਆ। ਜੇ ਤੁਸੀਂ ਪ੍ਰੋਗਰਾਮ ਸੌਗਾਤ ਨੂੰ ਸੁਣੋ ਨਾ, ਫਿਰ ਦੇਖੋ ਨਜ਼ਾਰਾ ਕਿੰਨਾ ਆਉਂਦਾ। ਅਤੇ ਇਸ ਪ੍ਰੋਗਰਾਮ 'ਚ ਆਉਣ ਦੇ ਲਈ ਸਾਡਾ ਰਸਤਾ ਹੈ 0181 23 42 171 ਨੰਬਰ ਡਾਇਲ ਕਰੋ ਔਰ ਪਹੁੰਚੋ ਆਪਣੇ ਦੋਸਤ ਸ਼ਾਮ ਸ਼ਰਮਾ ਦੇ ਕੋਲ। ਤੁਹਾਡੀ ਉਡੀਕ ਹੋ ਰਹੀ ਹੈ 1 ਵਜੇ ਤੱਕ, ਉਸ ਤੋਂ ਬਾਅਦ ਪ੍ਰੋਗਰਾਮ ਫੋਨ ਕਾਲਸ ਤਾਂ ਨਹੀਂ, ਪਰ ਅਸੀਂ ਤੁਹਾਨੂੰ ਦੂਸਰੇ ਪ੍ਰੋਗਰਾਮ ਸੁਣਾਉਣੇ ਹੁੰਦੇ ਆ। ਪਰ ਕਾਲਰ ਆ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?

0: ਮਨਜੀਤ ਕੌਰ ਜੀ ਦਿੱਲੀ ਤੋਂ ਬੋਲਦੇ ਨੇ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ
1: ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
0: ਕੀ ਗੱਲ, ਅੱਜ ਆਵਾਜ਼ ਫਿਰ ਮੱਧਮ ਮੱਧਮ ਕੀਤੀ ਹੋਈ ਹੈ।
1: ਮੱਧਮ ਕਈ ਦਿਨਾਂ ਦੀ ਹੋਈ ਹੈ ਤੇ ਕੀ ਕਰਾਂ, ਹੁਣ ਰੱਸੀਆਂ ਦੀ ਪਾਲਟੀ ਖਾ ਕੇ ਹੀ ਤੱਕ ਹੋਏ ਗਈ ਆਵਾਜ਼ ਠੀਕ ਲੱਗਦਾ।
0: ਹਾਏ ਹਾਏ,
1: ਹੋਰ ਕੀ ਹੈ,
0: ਇਹ ਵੀ ਗੱਲ ਸਹੀ ਹੈ। ਓਏ ਹੋਏ, ਇਹ ਹੁਣ ਪਾਰਟੀ ਤਾਂ ਖਵਾਉਣੀ ਪੈਣੀ ਹੈ, ਤਾਂ ਹੀ ਠੀਕ ਹੋਣਾ ਤੁਸੀਂ।
1: ਉਹ ਕਹਿੰਦੇ ਨੇ ਕਿ ਮੈਂ ਜੇ ਤੁਹਾਨੂੰ ਹੱਥ ਪਾਉਣਾ ਮੈਂ ਤਾਂ ਪੂਰਾ ਹੀ ਕਰਨਾ ਵਾ।
0: ਹਾਂ,
1: ਪੂਰਾ ਹੋਇਆ ਨੀ ਉਹਨਾਂ ਦਾ ਹਾਲੇ, ਮੈਂ ਹਾਲੇ ਤੇ ਉਹਨਾਂ ਨੇ ਵਿਚਲੇ ਤੇ ਛੱਡੇ ਆ।
0: ਇਹ ਵੀ ਗੱਲ ਤੁਹਾਡੀ ਸਹੀ ਹੈ,
1: ਸਾਰਿਆਂ ਨੂੰ ਪਾਰਟੀ ਦਿਖਾ ਦਿਖਾ ਕੇ ਟਾਈਮ ਪਾਸ ਹੋਇਆ, ਹਾਲੇ ਖਵਾ ਨੀ ਦੇ ਕੁਛ ਵੀ, ਪਤਾ ਨੀ ਤਾਂ ਹੀ ਮੈਂ ਠੀਕ ਨੀ ਹੈਗੀ।
0: ਇਸੇ ਕਰਕੇ ਇਹ ਗੱਲ ਬਿਲਕੁਲ ਠੀਕ ਹੈ ਜੀ। ਹੁਣ ਰਸਗੰਨੀਆਂ ਜੀ, ਹਾਂ ਇਹ ਰਸਗੰਨੀਆਂ ਜੀ ਸੁਣ ਰਹੇ ਹੋਣਗੇ ਤੇ ਜ਼ਰੂਰ ਇਸ ਦੇ ਉੱਪਰ ਝਾਤ ਪਾਣਗੇ ਕਿ ਜਲਦ ਤੋਂ ਜਲਦ ਪਾਰਟੀ ਦਾ ਅਰੇਂਜਮੈਂਟ ਕਰੋ। ਦੇਖੋ ਮਨਜੀਤ ਜੀ ਦੀ ਤਬੀਅਤ ਸ਼ਾਇਦ ਇਸੇ ਕਰਕੇ ਖਰਾਬ ਹੋ ਰਹੀ ਹੈ ਕਿ ਹਲੇ ਤੱਕ ਪਾਰਟੀ ਨਹੀਂ ਮਿਲੀ ਹੈ। ਉਹ ਹੋ ਗੀਪੀ ਹਾਈ ਹੋਇਆ ਹੋਇਆ, ਤੇ ਦੇਖੋ ਨਾ ਥੋੜਾ ਬਹੁਤ ਅਲੋਮ ਵਿਲੋਮ ਕਰੋ, ਯੋਗਾ ਕਰੋ, ਤੇ ਇਸ ਦੇ ਨਾਲ ਵੀ ਫਰਕ ਪੈਂਦਾ। ਜਦੋਂ ਤੁਸੀਂ ਅਲੋਮ ਵਿਲੋਮ ਕਰੋਗੇ ਨਾ, ਤੇ ਜੇ ਰੋਜ਼ ਕਰੋਗੇ ਤਕਰੀਬਨ 3-4-5 ਮਿੰਟ ਕਰੋਗੇ, ਤੇ ਉਸ ਦੇ ਨਾਲ ਬੀਪੀ 'ਚ ਬਹੁਤ ਜ਼ਿਆਦਾ ਫਰਕ ਪੈਂਦਾ। ਬਾਕੀ ਜਿਹੜਾ ਟੈਨਸ਼ਨ ਆ ਬਿਲਕੁਲ ਨਾ ਲਓ, ਪਾਰਟੀ ਜਲਦ ਮਿਲ ਜਾਏਗੀ ਤੁਹਾਨੂੰ, ਕਿਉਂਕਿ ਜਦੋਂ ਟੈਨਸ਼ਨ, ਬਿਲਕੁਲ ਸਾਡੀ ਜ਼ਿੰਮੇਵਾਰੀ ਹੈ, ਜਦੋਂ ਇਨਸਾਨ ਟੈਨਸ਼ਨ ਲੈਂਦਾ ਨਾ। ਹਾਂ ਹਾਂ, ਬਿੱਟੂ ਭਾਜੀ ਦੇ ਨਾਲ ਜਾਣਗੇ, ਬਿਨਾਂ ਰੌਣਕਾਂ ਕਿੱਦਾਂ ਲੱਗਣਗੀਆਂ, ਜੇ ਰੌਣਕਾਂ ਨਹੀਂ ਲੱਗਣੀਆਂ ਫਿਰ ਤਾਂ ਜੇ ਬਿੱਟੂ ਭਾਜੀ ਨਹੀਂ ਗਏ ਤਾਂ। ਇਸ ਕਰਕੇ ਤਾਂ ਰੌਣਕਾਂ ਤਾਂ ਉਹਨਾਂ ਨੇ ਲਾਉਣੀ ਹੈ। ਹਾਂ, ਤੇ ਬਿਲਕੁਲ ਜੀ, ਅਸੀਂ ਸੋਹਣੇ ਰੱਬ ਅੱਗੇ ਦੁਆ ਕਰਨੇ ਆ ਕਿ ਤੁਸੀਂ ਜਲਦ ਤੋਂ ਜਲਦ ਠੀਕ ਹੋ ਜਾਓ, ਤੇ ਤੁਹਾਨੂੰ ਸੋਹਣੀਆਂ ਸੋਹਣੀਆਂ, ਹਾਂ ਬਿਲਕੁਲ, ਅਸੀਂ ਵੀ ਇਹੀ ਸੋਹਣੇ ਰੱਬ ਅੱਗੇ ਦੁਆ ਕਰਨੇ ਆ ਕਿ ਤੁਸੀਂ ਜਲਦੀ ਠੀਕ ਹੋ ਜਾਓ ਔਰ ਫਿਰ ਪਾਰਟੀਆਂ ਲਈ ਹੋ ਜਾਓ ਤਿਆਰ। ਹੈ,
1: ਠੀਕ ਹੈ ਜੀ।
0: ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਫਿਰ ਉਹੀ ਹੈ, ਕਿਹੜੀਆਂ ਮੁਹੱਬਤਾਂ ਨੇ ਮਾਰ ਛੱਡਿਆ,
0: ਦੱਸ ਕੀ ਕਰਾਂ, ਦੱਸ ਮੈਂ ਕੀ ਕਰਾਂ। ਹੋਏ ਹੋਏ, ਗੱਲ ਸਹੀ ਹੈ ਜੀ। ਦੇਖੋ ਮੁਹੱਬਤਾਂ ਕਰਕੇ ਤਾਂ ਆਪਾਂ ਸਾਰੇ ਜਾਣੇ ਹੈਗੇ ਆ, ਇਸੇ ਕਰਕੇ ਤਾਂ ਕਹਿੰਦੇ ਆ ਕਿ ਮੁਹੱਬਤ ਕਰੋ ਉਨਸੇ ਜੋ ਆਪਕੀ ਮੁਹੱਬਤ ਕੀ ਕਦਰ ਕਰੇ।
1: ਹੋਰ ਕੀ, ਮੁਹੱਬਤ ਕਰੋ ਸੱਚੇ ਦਿਲ ਨਾਲ,
0: ਹੈ ਨਾ,
1: ਪਿਆਰ ਨਾਲ।
0: ਇਸੀ ਤਾਂ ਇਹੀ ਗੱਲ ਤਾਂ ਸਾਰੇ, ਹਾਂ ਇਹੀ ਗੱਲ ਸਾਰੇ ਕਹਿੰਦੇ ਨੇ ਕਿ ਮੁਹੱਬਤ ਕਰੋ ਜਿਹੜਾ ਉਹਦੀ ਕਦਰ ਵੀ ਕਰੇ। ਤੇ ਸੁਣਾਉਣੇ ਆ ਤੁਹਾਨੂੰ ਗੀਤ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਦੱਸ ਮੈਂ ਕੀ ਕਰਾਂ, ਨਰਿੰਦਰ ਬੀਬਾ ਦੀ ਆਵਾਜ਼।
1: ਥੈਂਕ ਯੂ ਜੀ, ਥੈਂਕ ਯੂ,
0: ਓਕੇ ਜੀ। ਮੁਹੱਬਤਾਂ

0: ਜੀ ਦੋਸਤੋ, ਇਸ਼ਕੇ ਦੀ ਛੱਜ ਵਿੱਚ ਪਾ ਕੇ ਸੁੱਟਿਆ, ਦੱਸ ਮੈਂ ਕੀ ਕਰਾਂ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਮੈਂ ਕੀ ਕਰਾਂ। ਵੈਸੇ ਮਨਜੀਤ ਜੀ ਆਏ ਤਾਂ ਸੀ ਇਸ ਗੀਤ ਨੂੰ ਲੈ ਕੇ, ਪਰ ਮੈਂ ਇਹ ਪੁੱਛਣਾ ਭੁੱਲ ਗਿਆ ਵੀ ਹਿਚਕੀ ਕੌਣ ਸੁਣਾਊ। ਲਓ ਜੀ, ਹਿਚਕੀ ਉਹਨਾਂ ਨੂੰ ਜ਼ਰੂਰ ਆ ਗਈ ਹੋਣੀ ਹੈ ਜਦੋਂ ਉਹਨਾਂ ਨੇ ਕਿਹਾ ਹੋਣਾ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਮੈਂ ਕੀ ਕਰਾਂ। ਲਓ ਜੀ, ਫਿਰ ਅਗਲੇ ਕਾਲਰ ਵੀ ਸਾਡੇ ਕੋਲ ਪਹੁੰਚ ਗਏ ਨੇ। ਹੈਲੋ
1: ਜਿਸ ਯਾਰ ਦੇ ਯਾਰ ਹਜ਼ਾਰ ਹੋਵਣ, ਉਹਨੂੰ ਆਪਣਾ ਯਾਰ ਨਾ ਸਮਝੀ, ਜਿਹੜਾ ਹੱਦ ਤੋਂ ਜ਼ਿਆਦਾ ਪਿਆਰ ਕਰੇ ਉਹਦੇ ਪਿਆਰ ਨੂੰ ਪਿਆਰ ਨਾ ਸਮਝੀ, ਜਿਹੜਾ ਹੋਵੇ ਯਾਰ ਤੇ ਦੇਵੀ ਹਾਰ ਤੇ ਉਹਦੀ ਹਾਰ ਨੂੰ ਹਾਰ ਨਾ ਸਮਝੀ।
0: ਸਤਿ ਸ਼੍ਰੀ ਅਕਾਲ, ਕਿਆ ਬਾਤ ਹੈ ਜੀ। ਵੈਸੇ ਬਹੁਤ ਹੀ ਤੁਸੀਂ ਨਾ ਸੱਚਾਈ ਵਾਲੀਆਂ ਲਾਈਨਾਂ ਬੋਲੀਆਂ ਨੇ,
1: ਧੰਨਵਾਦ ਜੀ।
0: ਤੇ ਪਹਿਲਾਂ ਤਾਂ ਤਾਰੁਫ ਕਰਵਾਓ ਆਪਣਾ।
1: ਸੁਖਦੇਵ ਸਿੰਘ ਬੱਸੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸੁਖਦੇਵ ਜੀ, ਤੁਸੀਂ ਜਿਹੜੀਆਂ ਇਹ 17 ਬੋਲੀਆਂ ਨੇ ਨਾ, ਇਹ ਵਾਕਿਆ ਜੀ ਇਹ ਜਿਹਦੇ ਯਾਰ ਬਹੁਤ ਜ਼ਿਆਦਾ ਹੋਣ ਨਾ, ਤੇ ਔਰ ਉਸ ਵੇਲੇ ਫਿਰ ਆਪਣਾ ਜਿਹੜੀ ਸੱਚੀ ਦੋਸਤੀ ਉਹ ਲੱਭਣੀ ਔਖੀ ਹੋ ਜਾਂਦੀ ਹੈ।
1: ਬਿਲਕੁਲ ਜੀ, ਕਹਿੰਦੇ ਆ ਕਿ ਨਵਾਂ ਦੋਸਤ ਤੇ ਪੁਰਾਣਾ ਦੁਸ਼ਮਣ, ਇਹਦੇ ਕੋਲ ਬਚ ਕੇ ਰਹਿਣਾ
0: ਚਾਹੀਦਾ। ਬਿਲਕੁਲ ਸਹੀ ਗੱਲ ਹੈ ਜੀ। ਦੇਖੋ, ਇਹੀ ਤਾਂ ਇੱਕ ਜ਼ਿੰਦਗੀ ਦੇ ਐਕਸਪੀਰੀਅੰਸਿਸ ਨੇ, ਇਹ ਸਭ ਚੀਜ਼ਾਂ ਐਕਸਪੀਰੀਅੰਸ ਦੇ ਨਾਲ ਆਉਂਦੀਆਂ, ਅਦਰਵਾਈਜ਼ ਕਈ ਚੀਜ਼ਾਂ ਨਹੀਂ ਪਤਾ ਲੱਗਦੀਆਂ। ਅਸੀਂ ਵੀ ਦੋਸਤ ਬਣਾ ਲੈਂਦੇ ਹਾਂ, ਲੇਕਿਨ ਬਾਅਦ 'ਚ ਪਤਾ ਲੱਗਦਾ ਹੈ ਕਿ ਉਹ ਸੱਚਾ ਹੈ ਜਾਂ ਸਾਨੂੰ ਧੋਖਾ ਦੇਣ ਵਾਲਾ। ਅਤੇ ਖੈਰ ਜੀ, ਸੁਖਦੇਵ ਜੀ ਤੁਸੀਂ ਸਾਨੂੰ ਦੱਸਿਆ, ਔਰ ਇਸੇ ਤਰ੍ਹਾਂ ਜੀ ਆਪਣੀ ਜ਼ਿੰਦਗੀ 'ਚ ਇਹਨਾਂ ਚੀਜ਼ਾਂ ਨੂੰ ਸਾਨੂੰ ਸਾਰਿਆਂ ਨੂੰ ਢਾਲਣਾ ਚਾਹੀਦਾ ਜਿਹੜੀਆਂ ਅਸੀਂ ਇੱਕ ਦੂਸਰੇ ਤੋਂ ਸੁਣਦੇ ਹਾਂ।
1: ਬਿਲਕੁਲ।
0: ਅਤੇ ਸੁਖਦੇਵ ਜੀ ਬਹੁਤ ਵਧੀਆ ਜੀ, ਅੱਜ ਦੱਸ ਦਿਓ ਕਿਹੜੀ ਫਰਮਾਇਸ਼ ਲੈ ਕੇ ਆਏ ਹੋ।
1: ਮਨਮੋਹਨ ਬਸ ਦਾ ਗੀਤ ਸੁਣਾ ਰਹੇ ਹੋ ਜੀ।
0: ਕਿਹੜਾ ਗੀਤ? ਕੋਈ ਵੀ ਸੁਣਾ ਦਿੰਦੇ। ਲਓ ਜੀ ਸੁਣਾਉਂਦੇ ਹਾਂ ਜੀ। ਸ਼ੁਕਰੀਆ ਸੁਖਦੇਵ ਜੀ ਕਾਲ ਕਰਨ ਦੇ ਲਈ।
1: ਧੰਨਵਾਦ।
0: ਓਕੇ ਜੀ।

0: ਸਾਰੇ ਗੀਤ ਵਧੀਆ ਹੀ ਹੁੰਦੇ ਨੇ। ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਤਾਂ ਇੱਕ ਉਹ ਲਾ ਦੋ, ਪਹਿਲੇ ਹਰ ਭਜਨ ਮਾਨ ਦਾ ਲਾ ਦੋ, ਆਹ ਸੁਣ ਜਾਵੇ ਜਗ ਜਿਉਂਦਿਆਂ ਦੇ ਮੇਲੇ।
0: ਲਓ ਜੀ ਸੁਣਾਉਂਦੇ ਹਾਂ ਤੁਹਾਨੂੰ, ਸ਼ੁਕਰੀਆ ਜੀ ਕਾਲ ਕਰਨ ਦੇ ਲਈ ਜੀ।

0: ਜੀ ਦੋਸਤੋ, ਜਗ ਜਿਉਂਦਿਆਂ ਦੇ ਮੇਲੇ, ਬਿਲਕੁਲ ਜੀ, ਇਹ ਤਾਂ ਮੇਲੇ ਇਸੇ ਤਰ੍ਹਾਂ ਜੀ ਜਗ ਜਿਉਂਦਿਆਂ ਦੇ ਹੁੰਦੇ ਨੇ, ਔਰ ਅਸੀਂ ਵੀ ਇਹ ਸੋਹਣੇ ਰੱਬ ਅੱਗੇ ਦੁਆ ਕਰਨੇ ਹਾਂ ਕਿ ਇਸੇ ਤਰ੍ਹਾਂ ਮੇਲੇ ਇਹ ਚੱਲਦੇ ਰਹਿਣ ਅਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਏ। ਲਓ ਜੀ, ਕਾਲਰ ਦੇਖੀਏ ਜੀ, ਸਾਡੇ ਦੋਸਤ ਪਹੁੰਚੇ ਨੇ ਜੀ। ਹੈਲੋ
1: ਹਾਂਜੀ, ਨਮਸਕਾਰ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਪੁਸ਼ਨ ਕਟਾਰੀਆ ਮਲੋੜ ਤੋਂ ਬੋਲਦਾ ਸਰ।
0: ਜੀ ਪੁਸ਼ਨ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਮਿਹਰਬਾਨੀ ਜੀ।
0: ਪੁਸ਼ਨ ਜੀ, ਕੀ ਸੁਣਾਈ ਅੱਜ ਤੁਹਾਨੂੰ?
1: ਆਲਮ ਲੋਹਾਰ ਦਾ ਸੁਣਾ ਦੋ ਜੀ।
0: ਕਿਹੜਾ ਗੀਤ?
1: ਦਿਲ ਵਾਲਾ ਦੁਖੜਾ ਨੀ ਕਿਸੇ ਨੂੰ
0: ਸੁਣਾਈ। ਲਓ ਜੀ, ਬਿਲਕੁਲ ਸੁਣਾਉਂਦੇ ਹਾਂ ਜੀ ਤੁਹਾਨੂੰ। ਵੈਸੇ ਗੱਲ ਸਹੀ ਹੈ ਜੀ, ਦਿਲ ਵਾਲਾ ਦੁਖੜਾ ਸੁਣਾਉਣਾ ਤਾਂ ਕਿਸੇ ਨੂੰ ਨਹੀਂ ਚਾਹੀਦਾ, ਅਤੇ ਕਿਉਂਕਿ ਇਹ ਜਿਹੜੇ ਜਹਾਨ ਹੈ ਨਾ, ਇਹ ਕਿਸੇ ਨੂੰ ਵੀ ਇਹ ਜਿਹੜਾ ਦੁੱਖ ਹੈ ਇਹ ਸੁਣ ਕੇ ਫਿਰ ਨਾ, ਇਹ ਤੁਸੀਂ ਪਿੱਛੋਂ ਆਵਾਜ਼ ਜਿਹੜੀ ਇਹ ਆਉਣ ਦੇ ਨਾਲ ਨਾ ਕੰਮ ਜਿਹੜਾ ਖਰਾਬ ਹੋਇਆ ਜੀ। ਆਵਾਜ਼ ਸਾਡੀ ਸੁਣੋ ਤੇ ਆਵਾਜ਼ ਆਪਣੀ ਸੁਣੋ, ਤੇ ਲਓ ਜੀ ਸੁਣਾਉਣੇ ਆ ਤੁਹਾਨੂੰ ਫਿਰ ਆਲਮ ਲੋਹਾਰ ਦੀ ਆਵਾਜ਼ ਦੇ ਵਿੱਚ ਗੀਤ ਜੀ।

0: ਜੀ ਦੋਸਤੋ, ਇਹ ਜਿਹੜੀਆਂ ਝਾਂਜਰਾਂ ਨੇ ਨਾ, ਇਹ ਸੱਸ ਕੋਲੋਂ ਲੁਕੋ ਕੇ ਜਾਂ ਜਦੋਂ ਸੱਸ ਦੇ ਦਿੰਦੀ ਹੈ ਉਦੋਂ ਤਾਂ ਨੱਚਣ ਨੂੰ ਜੀ ਕਰਦਾ ਹੀ ਕਰਦਾ ਫਿਰ ਸੁਹਾਣੀ ਦਾ, ਪਰ ਸੱਸ ਦਾ ਪਿਆਰ ਦੇਖੋ ਨੂੰਹ ਨਾਲ ਕਿੰਨਾ ਜ਼ਿਆਦਾ ਕਿ ਉਸਨੇ ਟਰੰਕ ਵਿੱਚੋਂ ਕੱਢ ਕੇ ਆਪਾਂ ਨੂੰ ਝਾਂਜਰਾਂ ਦੇ ਦਿੱਤੀਆਂ। ਲਓ ਜੀ, ਕਾਲਰ ਆਏ ਨੇ। ਹੈਲੋ,
1: ਨਮਸਕਾਰ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਰਾਮ ਪ੍ਰਸਾਦ ਬੋਲ ਰਿਹਾ, ਡਿਸਟ੍ਰਿਕਟ ਪਠਾਨਕੋਟ, ਪਿੰਡ ਭਗਵਾਨਸਰ ਤੋਂ।
0: ਜੀ ਰਾਮ ਪ੍ਰਸਾਦ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਇੱਕ ਮਨਜੀਤ ਜੀ ਤੇ ਆਪਣੇ ਦਿਲ ਦੀਆਂ ਗੱਲਾਂ ਕਰਕੇ ਤੇ ਦੂਜਾ ਦਰਵਾਜ਼ਾ ਖੁੱਲਾ ਕੇ ਤੇ ਆਪੇ ਨਿਕਲਦੇ ਬਣੇ।
0: ਉਹੀ ਤਾਂ ਮੈਂ ਕਹਿ ਰਿਹਾ ਸੀਗਾ ਕਿ ਆਏ ਵੀ ਦਰਵਾਜ਼ਾ ਵੀ ਖੁਲਵਾ ਲਿਆ, ਫਿਰ ਪਤਾ ਨਹੀਂ ਜਲਦੀ ਹੋਣੀ ਫਟਾਫਟ ਚਲੇ ਵੀ ਗਏ ਵਾਪਸ।
1: ਰਸਗਣੀਆ ਸਾਹਿਬ ਵੀ ਆਏ ਸੀ।
0: ਬਿਲਕੁਲ ਜੀ, ਉਹ ਤੁਹਾਨੂੰ ਯਾਦ ਕਰਦੇ ਸੀ।
1: ਹਾਂਜੀ ਹਾਂਜੀ,
0: ਸ਼ਾਇਦ ਤੁਸੀਂ ਪ੍ਰੋਗਰਾਮ ਸੁਣਿਆ ਨਹੀਂ ਫਿਰ। ਹੈ
1: ਨਹੀਂ ਸੁਣੀ ਉਹਲੇ ਕੋਲ ਦੀ, ਮੈਂ ਯਾਦ ਤੇ ਕਰਦੀ ਹਾਂ। ਪਹਿਲੇ 10 ਮਿੰਟ ਨਹੀਂ ਸੁਣ ਸਕਿਆ ਮੈਂ ਬੋਰਾ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ। ਲਓ ਜੀ, ਫਿਰ ਉਹ ਤੇ ਆਏ ਸਨ
1: ਤੇ ਤੋਂ ਮੈਨੂੰ ਯਾਦ ਪੁੱਛਿਆ ਮੈਂ ਉਹ ਬੋਰਾ ਨਾਲ ਚਲੇ ਗਏ।
0: ਦੇਖੋ ਨਾ, ਇਹ ਜਿਹੜਾ ਰਸਗਨੀਆ ਸਾਹਿਬ ਸੀਗੇ ਉਹ ਕਹਿੰਦੇ ਕਿ ਮੈਂ ਪਾਰਟੀ ਦੇਣੀ ਹੈ ਤੇ ਸਾਰਿਆਂ ਦੀ ਲਿਸਟ ਬਣਾਈ ਹੋਈ ਸੀ ਉਹਨਾਂ ਨੇ।
1: ਹਾਂਜੀ ਹਾਂਜੀ,
0: ਤੇ ਉਹ ਕਹਿੰਦੇ ਸੀਗੇ ਕਿ ਮੈਂ ਇਹ ਦੋਸਤ ਬੁਲਾਣੇ ਹੈਗੇ ਆਪਣੀ ਪਾਰਟੀ ਵਿੱਚ।
1: ਹਾਂਜੀ ਹਾਂਜੀ, ਪਾਰਟੀ ਤੇ ਪਾਰਟੀ ਨਾ ਹੀ ਬੁਲਾਇਆ ਤੇ ਨਾ ਪਾਰਟੀ ਹੈ ਤੇ ਮਨਜੀਤ ਜੀ ਉਹ ਵਿਚਾਰੇ ਬਿਨਾਂ ਪਾਰਟੀ ਖਾਧੇ ਬਿਮਾਰ ਹੋ ਗਏ।
0: ਦੇਖ ਲਓ, ਉਹ ਕਹਿੰਦੇ ਕਿ ਪਾਰਟੀ ਨਹੀਂ ਮਿਲੀ ਇਸ ਕਰਕੇ ਬਿਮਾਰ ਹੋ ਗਏ ਆਪਾਂ।
1: ਚਲੋ ਉਹਨੀ ਕੋ ਤੇ ਆਂਬੀ ਚ ਪਾ ਦੇਣਾ।
0: ਆਏ ਹਾਏ ਹਾਏ, ਅੱਛਾ
1: ਚਲੋ ਅਸੀਂ ਚ ਪਾ ਦਿੰਦੇ ਹਾਂ ਉਹਨਾਂ ਨੂੰ ਅੰਬ, ਫਿਰ ਨਹੀਂ ਚ ਪਾ ਸਕਦੇ ਤੇ।
0: ਹਾਂ, ਇਹ ਵੀ ਗੱਲ ਠੀਕ ਹੈ। ਦੇਖੋ ਨਾ, ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਤੁਸੀਂ ਅੰਬਾਂ ਦੀ ਗੱਲ ਕੀਤੀ, ਇਹ ਸੀਜ਼ਨ ਤਾਂ ਅੰਬਾਂ ਦਾ ਹੀ ਹੈ।
1: ਹਾਂਜੀ ਹਾਂਜੀ,
0: ਅਤੇ ਇਹ ਜਦੋਂ ਅੰਬ ਦਾ ਸੀਜ਼ਨ ਹੁੰਦਾ ਹੈ ਨਾ, ਉਸ ਵੇਲੇ ਫਿਰ ਇਹ ਅੰਬ ਚੂਪਣ ਦਾ ਅਲੱਗ ਹੀ ਨਜ਼ਾਰਾ ਆ ਜਾਂਦਾ।
1: ਹਾਂਜੀ ਹਾਂਜੀ,
0: ਹੈਂ, ਅਤੇ ਉਦੋਂ ਤੁਸੀਂ ਜਦੋਂ ਅੰਬ ਚੂਪਦੇ ਹੋ ਫਿਰ ਇਹ ਐਂ ਲੱਗਦਾ ਕਿ ਮੈਂ ਅੰਬ ਚੂਪਦੀ ਹਾਂ। ਵਾ
1: ਮੈਂ ਕਹਿੰਦਾ ਵੀ ਦੁਸ਼ਹਿਰੀ ਅੰਬ ਜਿਹੜੇ ਉਹਦਾ ਆਪਣਾ ਹੀ ਨਾਮ ਦਾ।
0: ਹਾਂ,
1: ਉਹ ਤਾਂ ਖੱਟੇ ਵੀ ਹੁੰਦੇ, ਉਹਦੇ 'ਚ ਮਿਠਾਸ ਭਰੀ ਹੁੰਦੀ ਹੈ।
0: ਅੱਛਾ,
1: ਹਾਂਜੀ ਹਾਂਜੀ,
0: ਕਿਆ ਬਾਤ ਹੈ। ਅਤੇ ਇਹ ਜਦੋਂ ਮਿਠਾਸ ਇੰਨੀ ਕੁ ਹੁੰਦੀ ਹੈ ਕਿ ਇਨਸਾਨ ਦੀ ਜ਼ੁਬਾਨ ਵੀ ਮਿੱਠੀ ਹੋ ਜਾਂਦੀ ਹੈ।
1: ਹਾਂਜੀ ਹਾਂਜੀ,
0: ਅਤੇ ਉਸ ਵੇਲੇ ਫਿਰ ਇਹ ਚੀਜ਼ਾਂ ਤਾਂ ਹੋਰ ਵਧੀਆ ਲੱਗਦੀਆਂ ਜਦੋਂ ਇਸ ਤਰ੍ਹਾਂ ਦੇ।
1: ਜਦੋਂ ਅੰਬ ਚੂਪਦਾ ਕੋਈ ਆਏ ਤਾਂ ਨਾਲ ਨਾਲ ਯਾਦ ਕਰਦੇ ਮੈਂ ਅੰਬ ਚੂਪਦੀ ਆਵਾਂ।
0: ਉਹੀ ਤਾਂ ਗੱਲ ਆ ਨਾ ਜੀ, ਇਹ ਜਿਹੜਾ ਅੰਬ ਚੂਪਦੀ ਆਵਾਂ ਤੇ
1: ਅੰਬ ਵੇਚਣ ਵਾਲੇ ਨੂੰ ਚਾਹੀਦਾ ਵੀ ਜ਼ਿਆਦਾ ਖਤਰਨਾਕ ਮਸਾਲੇ ਨਾ ਲਾਣ, ਕੁਦਰਤੀ ਢੰਗ ਨਾਲ ਪੱਕਣ ਦੇਣ।
0: ਓ ਵਾਹ ਜੀ ਵਾਹ, ਕਿਆ ਬਾਤ ਹੈ, ਐਵੇਂ ਵੀ ਹੋਣਾ ਚਾਹੀਦਾ ਨਾ।
1: ਹਾਂਜੀ, ਉਹ ਤੇ ਫਿਰ ਨੁਕਸਾਨ ਨਹੀਂ ਨਾ ਹੋਣਾ ਚਾਹੀਦਾ। ਨੁਕਸਾਨ ਨਹੀਂ ਨਾ ਕਰਨਾ ਚਾਹੀਦਾ ਵੀ ਅਸੀਂ ਮਸਾਲਾ ਜ਼ਿਆਦਾ ਲਾ ਦਾਂਗੇ।
0: ਹਾਂ,
1: ਉਹ ਫਿਰ ਨੁਕਸਾਨ ਵੀ ਹੋ ਜਾਂਦਾ ਨਾ।
0: ਬਿਲਕੁਲ ਠੀਕ ਕਿਹਾ ਜੀ ਤੁਸੀਂ, ਇਹ ਜਿਹੜਾ ਨੁਕਸਾਨ ਹੈ ਇਹ ਤਾਂ ਬਿਲਕੁਲ
1: ਮਿੰਟੋ ਮਿੰਟ ਹੀ ਪੱਕ ਜਾਂਦੇ ਆ ਤਾਂ ਉਹ ਅੰਦਰ ਜਾਏਗਾ ਤਾਂ ਕੀ ਕਰੇਗਾ ਉਹ।
0: ਦੇਖੋ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਕਿਸੇ ਵੇਲੇ ਸਾਡੇ ਜਿਹੜੇ ਪਕਾਉਣ ਵਾਲੇ ਵੀ ਨੇ ਉਹ ਵੀ ਗਲਤ ਕਰ ਜਾਂਦੇ ਨੇ ਕਿ ਉਹ ਚਾਹੇ ਉਹ ਸਬਜ਼ੀ ਹੈ ਚਾਹੇ ਫਰੂਟ ਹੈ, ਉਸ ਦੇ ਲਈ ਉਹ ਗਲਤ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ।
1: ਮੰਨ ਲਓ ਤੁਸੀਂ ਜੇ ਸਬਜ਼ੀ ਤੁਸੀਂ ਭੇਜੀ ਹੈ ਮਾਰਕੀਟ 'ਚ, ਉਹ ਸਬਜ਼ੀ ਤੁਸੀਂ ਕਿਤੇ ਫੰਕਸ਼ਨ 'ਤੇ ਜਾ ਕੇ ਖਾ ਲਓਗੇ ਤੇ ਫਿਰ
0: ਕਿੰਨਾ ਮੁਸ਼ਕਿਲ ਹੋ ਜਾਏਗਾ ਉਹ।
1: ਹਾਂ, ਸਬਜ਼ੀਆਂ 'ਤੇ ਕੋਈ ਚਿੱਟ ਥੋੜ੍ਹੀ ਲੱਗੀ ਹੈ, ਫਲਾਣੀ ਜਗ੍ਹਾ ਆਈ ਹੈ ਅਤੇ ਉੱਥੇ ਜਾ ਕੇ ਤਾਂ ਸਭ ਮਿਕਸ ਹੋ ਜਾਂਦੀਆਂ।
0: ਇਹ ਗੱਲ ਹੈ ਨਾ ਜੀ, ਇਹ
1: ਸਿਹਤ ਨਾਲ ਖਿਲਵਾੜ ਨਹੀਂ ਕਰਨਾ। ਅੰਬ ਚੂਪੋ, ਜਿਹੜੇ ਮਰਜ਼ੀ ਚੂਪੋ, ਜਾਂ ਕੱਟ ਕੇ ਖਾਓ ਜਾਂ ਚੂਪ ਲਓ, ਪਰ ਅੰਬ ਵੀ ਚੂਪਣ ਲਾਇਕ ਹੋਣੇ ਚਾਹੀਦੇ।
0: ਹਾਂ, ਉਹ ਕਿਸੇ ਵੇਲੇ ਕਹਿੰਦੇ ਨਾ ਡੱਖਾ ਵੀ ਲੱਗ ਜਾਂਦਾ।
1: ਹਾਂਜੀ ਹਾਂਜੀ,
0: ਉਸ ਵੇਲੇ ਫਿਰ ਹੋਰ ਵੀ ਜ਼ਿਆਦਾ ਮੁਸ਼ਕਿਲ ਆ ਜਾਂਦੀ ਹੈ।
1: ਹਾਂਜੀ ਹਾਂਜੀ,
0: ਅਤੇ ਇਹ ਚੀਜ਼ਾਂ ਤੋਂ ਵੀ ਆਪਾਂ ਨੂੰ ਥੋੜ੍ਹਾ ਗੁਰੇਜ਼ ਕਰਨਾ ਚਾਹੀਦਾ,
1: ਕਿਉਂਕਿ ਆਪਾਂ ਜਦੋਂ ਖੁਰਾਕ ਮਾੜੀ ਕਿਤੇ ਆਪਣੇ ਨੁਕਸਾਨ ਹੈ, ਆਪਣਾ ਦੇਸ਼ ਜਿਹੜਾ ਵੀ ਤਰੱਕੀ ਨਹੀਂ ਕਰੇਗਾ, ਫਿਰ ਦੇਸ਼ ਦਾ ਨੌਜਵਾਨ ਨਹੀਂ ਬਣੇਗਾ ਤੇ ਤਰੱਕੀ ਕਿੱਥੋਂ ਹੋਏਗੀ ਫਿਰ।
0: ਬਿਲਕੁਲ ਬਿਲਕੁਲ ਸਹੀ ਕਿਹਾ।
1: ਆਪਾਂ ਕੀ ਕਰਾਂਗੇ ਬੈਂਕ ਚ ਕਮਾ ਕਮਾ
0: ਆਪਾਂ ਕਰ। ਹਾਂ, ਇਹੀ ਤਾਂ ਗੱਲ ਆ ਨਾ ਜੀ, ਆਪਾਂ ਇਹ

ਜਦੋਂ ਸੂਬ ਪ੍ਰੋਗਰਾਮ ਸੌਗਾਤ ਦਾ ਵੇਲਾ ਹੁਣ ਇੱਥੇ ਮੁੱਕਦਾ, ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਦੇ ਦਿਓ ਇਜਾਜ਼ਤ। ਇਸੇ ਤਰ੍ਹਾਂ ਹੱਸਦੇ ਰਹੋ, ਵੱਸਦੇ ਰਹੋ, ਆਪਣੀਆਂ ਦੁਆਵਾਂ 'ਚ ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਇਸੇ ਤਰ੍ਹਾਂ ਯਾਦ ਰੱਖਣਾ। ਲਓ ਜੀ ਦੇ ਦਿਓ ਇਜਾਜ਼ਤ, ਵੰਦੇ ਮਾਤਰਮ, ਜੈ ਹਿੰਦ। ਜੀ ਟੀ ਐੱਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ, ਪ੍ਰੋਗਰਾਮ ਪੰਜਾਬੀ ਮਲੋਡੀਅਸ ਗੀਤ।

ਸੁਮਰੇ ਲੋਕੋ, ਮੋੜ ਸਕੋ ਤਾਂ ਮੋੜੋ, ਇਸ ਨੂੰ ਰੋਕ ਸਕੋ ਤਾਂ ਰੋਕੋ, ਲਾਪਰਵਾਹੀਆਂ ਬੇਪਰਵਾਹੀਆਂ ਸਭ ਕੁਛ ਇਸ ਦੇ ਪੱਲੇ, ਮਰ ਜਾਣੇ ਮਨ ਇਹ ਭੈੜੀ ਕਰਦੀ ਕੰਮ ਅਵੱਲੇ, ਮਰ

ਕੁੜੀ ਸੰਗਣਾ ਪਾਵੀ ਗੱਤੀ ਹੋਈ ਦੀਵਾਨੀ ਕੁੜੀ ਦੀ ਝਾਂਜਰ ਛਣਕੇ ਕੁੜੀ ਦੀ ਅੱਖ ਮਸਤਾਨੀ ਕੁੜੀ ਭੰਗੜਾ ਪਾਵੀ।

ਭਾਏਮਾਨ ਹੈ। ਇਸ ਸ਼ਬਦ ਵਿੱਚ ਮਨੁੱਖੀ ਮਨ ਦੀ ਤਸਵੀਰ ਖਿੱਚੀ ਗਈ ਹੈ ਕਿ ਜੀਵਨ ਮਨੋਰਥ ਵੱਲੋਂ ਬੇਪਰਵਾਹੀ, ਆਕ੍ਰਿਤ ਘਣਤਾ, ਆਲਸ ਅਤੇ ਮੈਲੇ ਫੁਰਨੇ ਹੋ ਚੁੱਕੀ ਆਤਮਕ ਮੌਤ ਦੇ ਸੰਕੇਤ ਹਨ। ਪ੍ਰੇਮਾ ਭਗਤੀ ਦੀ ਅਣਹੋਂਦ ਅਤੇ ਵਿਕਾਰਾਂ ਦੀ ਸੰਗਤ ਕਾਰਨ ਗੁਰੂ ਦੀ ਸੇਵਾ ਅਤੇ ਦਇਆ ਜੋ ਦੈਵੀ ਗੁਣ ਹਨ ਸਾਡੇ ਅੰਦਰ ਪ੍ਰਫੁੱਲਤ ਹੀ ਨਹੀਂ ਹੁੰਦੇ। ਜੀਵਨ ਦੀ ਕਾਮਯਾਬੀ ਲਈ ਪ੍ਰਭੂ ਅੱਗੇ ਅਰਦਾਸ, ਉੱਦਮ ਅਤੇ ਉਤਸ਼ਾਹ ਵੱਡੇ ਸਾਧਨ ਹਨ। ਇਸ ਸ਼ਬਦ ਦੇ ਰਚਨਹਾਰੇ ਭਗਤ ਕਬੀਰ ਜੀ ਮੱਧਕਾਲ ਦੀ ਭਗਤੀ ਲਹਿਰ ਦੇ ਬੜੇ ਪ੍ਰਸਿੱਧ ਪ੍ਰਤਿਭਾਸ਼ਾਲੀ ਸਮਾਜ ਸੁਧਾਰਕ ਰੱਬੀ ਪੁਰਖ ਨਿਰਗੁਣਵਾਦੀ ਭਗਤ ਸਨ। ਉਹਨਾਂ ਦਾ ਜਨਮ ਬਨਾਰਸ ਦੀ ਧਰਤੀ 'ਤੇ ਹੋਇਆ। ਇੱਕ ਦਿਨ ਸਵੇਰੇ ਵੱਡੇ ਤੜਕੇ ਕਬੀਰ ਸਾਹਿਬ ਜੀ ਉਸ ਰਸਤੇ 'ਚ ਲੇਟ ਗਏ ਜਿੱਥੋਂ ਰੋਜ਼ ਭਗਤ ਰਾਮਾਨੰਦ ਜੀ ਮਹਾਰਾਜ ਗੰਗਾ ਇਸ਼ਨਾਨ ਲਈ ਜਾਂਦੇ ਸਨ। ਹਨੇਰੇ ਵਿੱਚ ਰਾਮਾਨੰਦ ਜੀ ਦੇ ਪੈਰ ਜਦੋਂ ਕਬੀਰ ਸਾਹਿਬ ਜੀ ਦੇ ਸਰੀਰ ਨਾਲ ਛੋਹੇ ਤਾਂ ਰਾਮਾਨੰਦ ਜੀ ਨੇ ਸਹਿਜ ਪਾ ਇਹ ਬੋਲ ਕਹੇ, ਉੱਠ ਰਾਮ ਕੇ ਰਾਮ ਕਹੋ। ਬਸ ਇਸ ਦਿਨ ਤੋਂ ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਚੇਲੇ ਬਣ ਗਏ, ਰਾਮ ਨਾਮ ਦੀ ਭਗਤੀ ਵਿੱਚ ਲੀਨ ਰਹਿਣ ਲੱਗ ਪਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਦਰਜ ਹੈ। 225 ਸ਼ਬਦ, 243 ਸਲੋਕ, 3 ਅਸ਼ਟਪਦੀਆਂ ਅਤੇ 33, 7 ਵਾਰ, 52 ਅੱਖਰੀ ਵਿਸ਼ੇਸ਼ ਬਾਣੀਆਂ ਦਰਜ ਹਨ। ਆਪ ਜੀ ਦੀ ਬਾਣੀ ਦਾ ਸੰਗ੍ਰਹਿ ਕਬੀਰ ਬੀਜਕ ਗ੍ਰੰਥ ਵੀ ਪ੍ਰਸਿੱਧ ਹੈ। ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ ਕਿ ਅੱਲਾ ਅਤੇ ਰਾਮ ਦੋਵੇਂ ਰੱਬ ਪ੍ਰਭੂ ਪਾਰ ਬ੍ਰਹਮ ਦੇ ਪ੍ਰਤੀਕ ਹੀ ਹਨ। ਮੰਦਰ ਅਤੇ ਮਸੀਤ, ਵੇਦ ਅਤੇ ਕਿਤੇਬ, ਹਿੰਦੂ ਅਤੇ ਮੁਸਲਮਾਨ, ਪੂਜਾ ਅਤੇ ਨਮਾਜ਼, ਸਾਧਨਾ ਅਤੇ ਸ਼ਰ੍ਹਾ ਸਭ ਚੰਗੇ ਨੇ ਜੇ ਮਾਨਵਤਾ ਨੂੰ ਅੱਲਾ ਰਾਮ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਹਨ। ਅੱਜ ਵਿਚਾਰੇ ਜਾਣ ਵਾਲੇ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਫੁਰਮਾਨ ਹੈ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਉ। ਹੇ ਗੋਬਿੰਦ, ਅਸੀਂ ਐਸੇ ਅਪਰਾਧੀ ਜੀਵ ਹਾਂ, ਤੁਸੀਂ ਹੀ ਸਾਨੂੰ ਇਹ ਜਿੰਦ ਅਤੇ ਸਰੀਰ ਦਿੱਤਾ ਹੈ, ਅਸੀਂ ਐਸੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਸਾਨੂੰ ਆਪਣੀ ਅਕ੍ਰਿਤ ਘਣਤਾ ਦਾ ਪਛਤਾਵਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਵੀ ਗੌੜੀ ਰਾਗ 'ਚ ਫੁਰਮਾਨ ਕਰਦੇ ਨੇ, ਸਭ ਜੀਉ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਜਿਨ ਦੀਏ ਸੋ ਚਿੱਤ ਨਾ ਆਵਈ, ਪਸ਼ੂ ਹਉ ਕਰ ਜਾਣੀ। ਸ਼ਬਦ ਦੀਆਂ ਆਰੰਭਕ ਪੰਕਤੀਆਂ 'ਚ ਫੁਰਮਾਨ ਹੈ, ਕਵਨ ਕਾਜ ਸਿਰਜੇ ਜੱਗ ਭੀਤਰ, ਜਨਮ ਕਵਨ ਫਲ ਪਾਇਆ, ਭਾਵਨਿਦ ਤਰਨ ਤਾਰਨ ਚਿੰਤਾਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਜਦੋਂ ਅਸੀਂ ਹੇ ਪਰਮਾਤਮਾ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਕਿਹੜੇ ਕਾਰਜ ਵਾਸਤੇ ਅਸੀਂ ਦੁਨੀਆ 'ਤੇ ਆਏ ਹਾਂ ਅਤੇ ਅਸੀਂ ਹੁਣ ਤੱਕ ਕੀ ਖੱਟਿਆ ਹੈ, ਇਹ ਸੋਚ ਕੇ ਹੈਰਾਨ ਹੁੰਦੇ ਹਾਂ ਕਿ ਅਸੀਂ ਇੱਕ ਪਲ ਵੀ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਿਆ ਜੋ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਹੈ, ਜੋ ਮਨ ਇੱਛਤ ਫਲ ਦੇਣ ਵਾਲਾ ਹੈ। ਰਹਾਉ ਵਾਲੀਆਂ ਪੰਕਤੀਆਂ ਤੋਂ ਅੱਗੇ ਸ਼ਬਦ ਦੇ ਦੂਸਰੇ ਪਦੇ ਵਿੱਚ ਫੁਰਮਾਨ ਹੈ, ਪਰ ਧਨ ਪਰ ਧਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਹੇ ਪ੍ਰਭੂ, ਮੇਰੇ ਅੰਦਰ ਪਰਾਏ ਧਨ ਦੀ ਲਾਲਸਾ ਵੀ ਬਣੀ ਰਹਿੰਦੀ ਹੈ, ਭਾਵ ਮੇਰੇ ਕੋਲ ਸਬਰ ਸੰਤੋਖ ਦੀ ਬਹੁਤ ਕਮੀ ਹੈ। ਪਰਾਏ ਧਨ ਦਾ ਖਿਆਲ ਭਾਵ ਕਾਮ ਵਾਸਨਾ ਤੋਂ ਵੀ ਮੈਂ ਦੁਖੀ ਹਾਂ। ਇਸ ਵਿਕਾਰ ਨੇ ਪੂਰੀ ਦੁਨੀਆ ਦਾ ਬੁਰਾ ਹਾਲ ਕੀਤਾ ਪਿਆ। ਜਿੱਥੇ ਕਈ ਭਿਆਨਕ ਰੋਗ ਲੱਗ ਰਹੇ ਨੇ, ਉੱਥੇ ਰਿਸ਼ਤਿਆਂ ਦੀ ਪਵਿੱਤਰਤਾ ਵੀ ਭੰਗ ਹੋ ਰਹੀ ਹੈ। ਇਹ ਵਿਕਾਰ ਮੱਥੇ ਦਾ ਕਲੰਕ ਹੈ। ਪਰਾਈ ਨਿੰਦਿਆ ਅਤੇ ਈਰਖਾ, ਇਹਨਾਂ ਵਿਕਾਰਾਂ ਕਾਰਨ ਮੁੜ ਮੁੜ ਜਨਮ ਮਰਨ ਦਾ ਗੇੜ ਮਿਲ ਰਿਹਾ ਹੈ। ਜਿਹੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਸ਼ਬਦ ਦੇ ਇਸ ਤੀਜੇ ਪਹਿਰੇ 'ਚ ਮਨੁੱਖੀ ਮਨ ਦੀ ਵੱਡੀ ਕਮਜ਼ੋਰੀ ਦਾ ਵਰਣਨ ਹੈ ਕਿ ਜਿਸ ਥਾਂ 'ਤੇ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉੱਥੇ ਮੈਂ ਇੱਕ ਪਲ

0: ਵੀ ਫੇਰਾ ਨਹੀਂ ਮਾਰਦਾ, ਪਰ ਦੂਜੇ ਪਾਸੇ ਵਿਸ਼ਈ, ਚੋਰ ਇਹਨਾਂ ਨਾਲ ਮੇਰਾ ਸਾਥ ਬਣਿਆ ਰਹਿੰਦਾ ਹੈ। ਗੌੜੀ ਰਾਗ 'ਚ ਪੰਚਮ ਪਾਤਸ਼ਾਹ ਜੀ ਦਾ ਫੁਰਮਾਨ ਹੈ ਕਿ ਮਨੁੱਖ ਸਤ ਸੰਗਤ ਵਾਲਾ ਸਹੀ ਰਸਤਾ ਛੱਡ ਕੇ ਪੁੱਠੇ ਰਾਹ ਹੀ ਤੁਰਦਾ ਹੈ, ਦੁੱਖ ਭੋਗਦਾ ਹੈ। ਬਾਵੈ ਮਾਰਗ ਟੇਢਾ ਚੱਲਣਾ, ਸਿੱਧਾ ਛੋੜ ਆਪੂਠਾ ਬੁਨਣਾ। ਚੌਥੇ ਪਹਿਰੇ 'ਚ ਫੁਰਮਾਨ ਹੈ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ। ਭਾਵ ਕਾਮ ਕ੍ਰੋਧ ਮਾਇਆ ਦਾ ਮੋਹ ਹੰਕਾਰ ਈਰਖਾ ਹੀ ਮੇਰੇ ਪੱਲੇ ਹੈ, ਦਇਆ ਧਰਮ ਸਤਿਗੁਰੂ ਦੀ ਸੇਵਾ, ਮੈਨੂੰ ਇਹਨਾਂ ਦਾ ਖਿਆਲ ਤਾਂ ਕਦੇ ਸੁਪਨੇ 'ਚ ਵੀ ਨਹੀਂ ਆਇਆ। ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪੈ ਹਾਰੀ, ਕਹਿਤ ਕਬੀਰ ਭੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ। ਆਖਰੀ ਪੈਰੇ 'ਚ ਬੇਨਤੀ ਹੈ, ਅਰਦਾਸ ਹੈ ਕਿ ਹੇ ਪ੍ਰਭੂ, ਦੀਨਾਂ 'ਤੇ ਦਇਆ ਕਰਨ ਵਾਲੇ, ਭਗਤੀ ਨੂੰ ਪਿਆਰ ਕਰਨ ਵਾਲੇ, ਹੇ ਭੈ ਹਰਨ, ਮੈਨੂੰ ਦਾਸ ਨੂੰ ਵਿਕਾਰਾਂ ਦੀ ਬਿਪਤਾ ਤੋਂ ਬਚਾ ਲੈ, ਮਿਹਰ ਕਰ, ਮੈਂ ਸਦਾ ਤੇਰੀ ਬੰਦਗੀ ਕਰਦਾ ਰਹਾਂ।
1: ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਪਾਓ ਭਗਤ ਨਹੀਂ ਸਾਧੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਗਸੀਰ ਸਿੰਘ। ਭਗਤ ਕਬੀਰ ਜੀ ਨੇ ਆਪਣਾ ਮਨ ਹੀ ਉਸ ਅਕਾਲ ਪੁਰਖ ਪ੍ਰਭੂ ਦੇ ਨਾਲ ਬੁਣ ਲਿਆ ਸੀ। ਆਪ ਜੀ ਨੇ ਉਸ ਪਰਮਾਤਮਾ ਦੇ ਨਾਮ ਦਾ ਵਣਜ ਕਰਕੇ ਉੱਚ ਆਤਮਿਕ ਅਵਸਥਾ ਪ੍ਰਾਪਤ ਕਰ ਲਈ। ਇੰਜ ਆਪ ਜੀ ਉਸ ਪ੍ਰਭੂ ਨਾਲ ਪ੍ਰੀਤ ਸਥਾਪਿਤ ਕਰਕੇ ਮੋਕਸ਼ ਪ੍ਰਾਪਤ ਕਰ ਗਏ। ਐਸੀ ਧਰਤੀ 'ਤੇ ਜੋ ਕਿ ਸਰਾਪੀ ਹੋਈ ਸੀ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸਹਿਨ ਤਰਾਈ। ਭਗਤ ਕਬੀਰ ਜੀ ਪ੍ਰਭੂ ਦੇ ਨਾਮ ਦਾ ਵਣਜ ਕਰਨ ਦਾ ਸੁਨੇਹਾ ਦਿੰਦੇ ਸਨ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਸਰਵਣ ਕਰਦੇ ਹਾਂ ਭਾਈ ਬਹਾਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਭਜਨ ਸਰਵਣ ਕਰ ਰਹੇ ਸੀ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ AIR ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਤਾਰਨ ਮਨੁੱਖ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ ਪੰਚ ਭੂਤ ਵਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ।

अगन देखत गात चरण कवल जास सब विद मान्यो मान तब ही।

ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਆਨਣ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਐਨ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਨਿਦ ਮਹਿ ਧਰੈ ਸੋ ਜਨਮ ਮਰਨ ਦੋ ਫੇਰ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੁੰਨ ਅਗਨ ਕਟੇ ਸਭ ਤੇਰੇ ਗੁਰ ਨੈਣ ਬੈਨ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹੈ ਜਿਨ ਗੁਰੂ ਨਾ ਦੇਖਿਓ ਨਹੁੰ ਕੀਓ ਤੇ ਕਿਆ

ਗੁਰ ਕਰਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ ਸੁਣਤ ਸਮਾਦ।

ਪੂਰੋ ਪੁਰਖ ਦੇ ਹਰ ਸਿਮਰਤ ਮੁਖ ਦੇਖਤਾ ਜਾਹੇ ਪਰੇ ਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਛਤ ਸਿੱਧ ਕੋ ਬਿੱਧ ਮਿਲਾਇਓ ਪੂਰਨ ਭਉ ਮਨ ਠੌਰ ਬਸੋ ਤਸ ਬਾਸਨ ਸਿਓ ਜੋ ਦਹਿਨ ਦਿਸਤਾਇਓ ਗੋਬਿੰਦ ਵਾਲ ਗੋਬਿੰਦਪੁਰੀ ਸਮ ਜਲਨ ਤੀਰ ਪਿਪਾਸ ਬਨਾਇਓ ਗਇਓ ਦੁਖ ਦੋ

0: ਸੁਖ ਦੇਖ ਗਰੋ ਸੁਖ ਪਾਇਓ।
1: ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿਨੇ ਕਿਰਪਾ ਹਰ ਨਾਮ ਦਿਓ। ਦਿਸ ਦੇਖ ਚਰਨ ਅਗਨ ਹਰਿਓ, ਨਿਸ ਬਸ ਰੇਖ ਸਮਾਨ ਧਿਆਨ। ਸੋ ਨਾਮ ਸੁਨੇ ਸੁਧ ਪਾਨ ਡਰਿਓ, ਪਨ ਦਾਸ ਆਸ ਜਗਤਰ ਗੁਰੂ ਕੇ ਪਾਰਸ ਪੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਰਾਮਦਾਸ ਗੁਰੂ ਹਰ ਸਤ ਕਿਓ, ਸਮਰੱਥ ਗੁਰੂ ਸਿਰ ਹੱਥ ਧਰਿਓ।
2: ਅਬ ਰਾਖੋ ਦਾਸ ਪਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰ ਨਾਖਤ ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ। ਸ਼ੀਨਤ ਬਸਤਰ ਦੀਨ ਬੋਤ ਸਾਰ, ਸੋ ਦਾਮ ਅਪਦਾ ਤੇ ਰਾਖਿਆ, ਗਨਿਕਾ ਪਰਤ ਪੁਰੇ ਤਹਿਕਾ। ਸ੍ਰੀ ਸਤ

चौपद एक ओंकार सतगुर प्रसाद।

ਕਾਦੂ ਗੋਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸੇ

ਗੁਰ ਨਾਮ ਦਿਓ ਰੇ ਨ ਲਾਥਾ ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾਂ ਗੁਰ ਪੂਰੈ ਹਰ ਨਾਮ ਦਿਰੜਾਇਆ।

हम अंदुल का गोर अंचल दी

हम अंदोल का गोर अंचल दीजा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ

ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝਤਾ ਹੈ। ਸਰ ਜੁਗ ਸੰਤੋਖ ਕਾ ਧਰਮ ਅੱਗੇ ਰਥਵਾਹੋ, ਤ੍ਰਿਤ ਰਚਤੇ ਕਾ ਜੋਰ ਅੱਗੇ ਰਥਵਾਹੋ, ਦੁਆਪਰ ਤਪੇ

ਪਛਤ ਜਾਏ ਨਾਨਕ ਤੋ ਮੁਖੰਤਰ ਪਾਏ। ਜੁਜ ਮੈਂ ਜੋਰ ਛਲੀ ਚੰਦਰਾ ਬਲਕਾਨ ਕਿਸਮ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਨ ਹੁਆ ਨਾ ਖੁਦਾਈ ਅਲਹੋ ਭਇਆ। ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਚਾਰ ਪੜ੍ਹੇ ਗੁਣਹੇ ਤਿੰਨ ਚਾਰ ਵਿਚਾਰ, ਭਾਓ ਭਗਤ ਕਰਨੀ ਸਦਾ ਤਾਓ।

ਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪੁਰ

ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ

ਮਾਨ ਨਤਾਨਿਆ ਦੇ ਤਾਨ ਨੇ ਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ।

0: ਜੀ ਨਾਲ ਤੱਗ ਕਪਾਹ ਕੱਤੀ ਐ ਬਾਮਨ ਵਟਿਆ ਏ ਕੋਈ ਵਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਏ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ
1: ਨਾਏ ਮੰਨੇ ਪਤ ਉਪਜੈ ਸਾਲਾ ਹੀ

ਪੈਰੀ ਤਗਨ ਹੱਥੀ ਤਗਨ ਜਿਹਾ ਤਗਨ ਅੱਖੀ ਵੇ ਤਗਾ ਆਪੇ ਵਤੈ ਵਟ ਧਾਗੇ ਅਵਰਾ ਘਤੈ ਲੈ ਪਹਾੜ ਕਰੇ ਵਿਆਹ ਕੜਕਾ ਗੁਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾਉ ਸੁਜਾਣ ਪੋ।

ਸਿਰ ਰੋਗ ਹੱਥ ਦੀ ਦੇ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ।

0: ਇਹੋ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਪਰੇਨ, ਮਨ ਝੂਠੇ ਚੁਲੀ ਭਰੇਨ, ਕਹੋ ਨਾਨਕ ਸੱਚ ਧਿਆਈਐ,
1: ਸੁਚ ਹੋਵੇ।

ਕੌੜੀ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵਡਹੋ ਵਡਾ ਵਡ ਮੇਦਨੀ ਸਿਰੇ ਸਿਰ ਧੰਦਾ ਲਾਇੰਦਾ, ਨਦਰ ਉਪੱਠੀ ਜੈ ਕਰੇ ਸੁਲਤਾਨਾ ਕਹੁ ਕਰਾਇੰਦਾ, ਦਰਮੰਗਨ ਭਿਖ ਨਾ ਪਾਇੰਦਾ, ਦਰਮੰਗਨ ਭਿਖ ਨਾ ਪਾਇੰਦਾ।